ਪਾਈਆ ਕਰਮ ਮਿਲੇ ਨਹੀਂ ਠਾਕਰ ਹੋਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਹ ਤੋਂ ਤੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚ ਨਾਮ ਕੀ ਲਾਗੇ ਭੋਖ ਉਤ ਭੁੱਖੇ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸੱਚ ਨਾਮ ਕੀ ਦਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੂ ਜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਖ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡਭਾ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸੋਂ ਜੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ ਕਾਹਿਰੇ ਮਨ ਚਿਤ ਉਦਮ ਜਾਂ ਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਂ ਕਾਰ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸੇ ਸਿਰ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ ਉੜੇ ਉੜਾ ਵੈਸੇ ਕੋਸਾ ਤੇ ਪਾਸੇ ਬਾਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਦਾਨ ਦਾ ਸਸਦਾਨ ਠਾਕਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖੇ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਾ ਨਿੜਾ ਪੁਨਣ ਗਮਾ ਗਮ ਪਾਰਾ ਸਭ ਧਿਆਵੈਂ ਸਭ ਧਿਆਵੈਂ ਤੋ ਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਬਹੁ ਸੰਤੋ ਜੀ ਸਭ ਦੂਵ ਸਰਨ ਹਾਰਾ ਹਰੇ ਆਪੇ ਠਾਕਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜੇ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ
ਸਭ ਤੇਰੇ ਜੋੜ ਵਡਾਂਡਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ ਤੇਰੇ ਕਿਆ ਗੁਣਿਆ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਾ ਨਾਨਕ ਤਿਨ ਕਰ ਬਾਣਾ ਹਰ ਤਿਆਵੇ ਹਰ ਤਿਆਵੇ ਤੁਜੀ ਸੇਜਾਂ ਜੁਗ ਮੈਂ ਸੋਵਾਸੀ ਸੇ ਮੋਤ ਭੈ ਜਿਨ ਹਰ ਧਿਆਇਆ ਜੀ ਤਿਨ ਤੁਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਹਾਰਾ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਾ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤਿਨ ਕਿਰਿਆ ਪੂਜਾ ਜੀ ਤਬ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਸਾ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗ ਸੇ ਪਦ ਪੜੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਪਰੰਪਰ ਕਰਤਾ ਜੀ ਤੋ ਜੇਵੜਾ ਵਰਨਾ ਕੋਈ ਹੀ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਸਾ ਬੋ ਪਾਈ ਜੀ ਤੁਦੇ ਆਪੇ ਸਿਸਾ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਹਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮਾਂ ਲਾਦਾ ਮਨ ਮੋਗਵਾਇਆ ਤੁਹਦੇ ਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੂੰ ਜੀ ਮਾਂ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੇ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਾਣ ਜਾਣੇ ਹਰ ਗੁਣ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਾ ਨਾਨਕ ਗੁਰਮਾ ਪ੍ਰਗਟ ਹੋਇਆ ਸਾ ਮਹਲਾ ਪਹਿਲਾ ਤਿਤ ਸਰਵਲੇ ਭੈਲੇ ਨਿਵਾਸਾ ਪਾਣੀ ਭਾਵ ਤਿੰਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਉ ਦੇਖਾ ਤੈਂ ਡੂਬੀ ਅਲੇ ਮਨ ਏਕ ਨਾ ਚੇਸ ਮੂੜ ਮੰਦਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੈਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾਹ ਸੰਤ ਭਾਈ ਕੇ ਵੰਦਾ ਸਰੰਜਾਮ ਲਾਗ ਪਾਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾਂ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ
ਪਾਤਸ਼ਾਹੀ ਦਸਵੀਂ ਕਵੇ ਆਵਾਜ਼ ਬੇਨਤੀ ਚੌਪਾਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚਰਨ ਮਰ ਹਮਾਰਾ ਹੈ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੋਂ ਕਾਵੋ ਆਪ ਹਾਦੇ ਮੋਹੇ ਬਚਾਵੋ ਸੁਖੀ ਵਸੇ ਮੋਹਰੋ ਪਰਵਾਰਾ ਸੇਵਕ ਸੇ ਸਭੈ ਕਰਤਾਰਾ ਮੋਰ ਅੱਛਾ ਨਹੀਂ ਕਰਦੇ ਕਰੀਏ ਸਭੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਹੈ ਪਿਆਸਾ ਤੁਮੇ ਛਾੜ ਕੋਈ ਔਰ ਨਾ ਤਿਆਉ ਜੋ ਵਰ ਜਾਉ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਜੁਣ ਸਤਰ ਹਮਾਰੇ ਮਾਰੀਐ ਆਪ ਹਾਦੇ ਮੁਝੇ ਅਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰੀਓ ਰੱਛਾ ਰਾਹ ਲਿਓ ਮੋਹਿ ਰਾਖਣ ਹਮਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੁਸ਼ਟ ਕੇ ਹੰਤਾ ਤੁਮ ਹੋ ਪ੍ਰੀਚੇ ਦਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰਮੀ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸੇਵਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਵੇਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਅਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਰਲ ਪ੍ਰਜਾਜ ਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੋ ਦਿਓ ਸਤਰਨ ਕੋ ਪਰਮ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਕੜ ਕੜ ਕੇ ਪੜ ਪੜ ਕੀ ਜਾਣੈ ਜਾਬੁਦ ਕਰ ਕਰਾਂ ਕਰਤਾਰਾ ਪਰਜਾ ਤਰਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੇ ਤੇ ਬਨ ਸੇ ਸਭ ਤਾਰੇ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਭੇਦ ਹਰਿਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦ ਅਨਿਲ ਅਨਾਦ ਸਭ ਤਾਕਾ ਮੂੜ ਚਾਤ ਪੇਦਾ ਜਾ ਕੋ ਪੇ ਨ ਪਾਵਤ ਬੇਦਾ ਤਾਕੋ ਕਿਰਪਾ ਹਨਨ ਮਾਨਤ ਮਹਾਮੂੜ ਕਾ ਪੇ ਨ ਜਾਂਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਣਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੈਸਿਆ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓਰਾ ਕਈ ਪੂਪਾ ਅੰਡਰ ਜੇਰ ਸੇ ਤਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਬੂਰਾ ਜਾ ਹੂੰ ਬੈਠਾ ਕਹੂੰ ਸਿੰਮ ਪਿਓ ਸੰਗਰ ਕੈਠਾ ਸਵਰੀ ਸਿਰ ਦਿਖਾਏ ਚੰਬੋ ਆਦ ਜਗਾ ਸਰੂਪ ਸੇ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਸਿੱਖ ਸੰਗਰੋ ਦੋ ਜਿਤੇ ਉਠਤ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਤੂੰ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੂਤ ਹੈ ਅਮਰੇ ਪੁਰਖ ਜਮਨ ਪਾਪਰੇ ਤਿਆਰੇ ਤਿਨਕੇ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ
दोष्ट हरी तरे तद काला, कृपा दे तन जाए न हर होता के ताव तरंग में हार हो। रेद सिद्ध कर्म सब होई, दोष ऐसे सगे न कोई, एक बार जंत में संभारा, काल भांते ताए उबारा। जिनर नाम त्यारो कहा दार, दो दो तेरा खड़ग के तमें शरण तिहारी, आप हा दिल हो अबारी, सर्वठोर मोहो सुहाई, दोष्ट दोते लिहो बचाई। सवैया पाएंगे जब ते तुम रे, तब ते को आंतरे नहीं आने ओ, राम रही पुराण कुरान नेक है मत एक न माने ओ, सिमरत शास्त्र बे सब है, बहु भेद का मेक न जाने ओ, श्री आसपान कृपा तुमरी कार, मैं ना के हो सब तो है बखाने ओ, दो हेरा सगल द्वार को शाड के, गेहो त्वार हो द्वार, बाहें गए की लाज अस, गोबिंदास तुहार। राम कली महला तीजा, आनंद क्यों ओंकार, सतगुर प्रसाद आनंद पिया मेरी माए, सतगुरु मैं पाया, सतगुर तम पाया सहज सेती, मन वजिया वधाइया, राग रतन परवार परियां, शब्द गावणे आईया, शब्द तां गावो हरि केरा, मन जनी वसाया, कहे नानक आनंद हुआ, सतगुरु मैं पाया, ये मन मेरे आ, तू सदा रहो हर नाले, हर ना रहो तो मन मेरे, तू सा विसारना, अंगीकारो करे तेरा, कार सब सवारना, सब न गल्ला समर्थ स्वामी, सो क्यों मनो विसारे, कह नानक मन मेरे, सदा रहो हर नाले, साचे साहेबा क्या नाही कार तेरे, करता तेरे सब किछ है, जिदे सो पावे, सदा सिव सला तेरी नाम मन वसावे, नाम जिनके मन वसया, वाजे शब्द के नेरे, कहे नानक सच्चे साहिब क्या नाही कर तेरे, साचा नाम मेरा आधारो, साच नाम आधार मेरा, जिन भुखा साब गवाइया, कर शांत सुख मन आए वसया, जिन इशां साब पुजाइया, सदा कुर्बान कीता गुरु विटो जे दिया वड़ियाइया, कह नानक सुनो संतो शबतरो प्यारो, साचा नाम मेरा आधारो, वाजे पंच शब्द कर सुभागे, कर सुभागे शब्द वाजे, गला जिद कर तारिया, पंच दो तुद वास कीते, काल कंटक मारे आ, तोर कर्म पाया तो जिन को, से नाम हर के लागे, कहे नान ते सुखोवा, तित कारे अनहद वाजे, आनंद सुनो वड पागियो, सगल मनोरथ पूरे, पार ब्रह्म पाया, उतरे सगल वसूरे, दुख रोग संताप उतरे, सुनी सच्ची बाणी, संत साजन पै स्वर से, पूरे गुरते जानी, सुनते पनीत कहते पवित, सतगुर आपर पूरे, बिनवंत नान गुर चरण लागे, वाजे अनहद तूरे। मुदावणी महला पंजवा, थाल वे तिन वस्तु पइयो, साध संदो विचारो, अमृत नाम ठाकर का पयो, जिसका सब सदारो, जे को खावे जे को पूंछे,
ਤਿਸਕਾ ਹੋਇ ਉਧਾਰੋ ਇਹ ਬਸ ਤਈ ਨੈ ਜਾਈ ਨਿਤਨ ਰਾਖੁਰ ਤਾਰੋ ਤਮ ਸੰਸਾਰ ਚਿਨ ਲਗਤਰੀ ਹੈ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ

ਗਾਤ ਮੈਂ ਤਾਂ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬੈਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਭ ਤੁਰ ਜਾਏ, ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਧਾਏ, ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿ ਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ, ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਚਰਿਆ ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਹੋ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਓਣੇ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ, ਸ਼ਬਦ ਚੌਂਕੀ ਦੇ ਕੀਰਤਨ ਸੋਦਰ ਹੈ, ਸਭ ਦੇ ਪਾਠ ਹੋਏ ਨੇ, ਅੱਖਰ ਦਾ ਵਾਧਾ ਕੱਟਾ, ਪੁੱਜੋ ਦੀ ਖਿਮਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਦੀਆਂ, ਸਿਰ ਤੇ ਮਿਹਰ ਭਰਿਆ ਥੱਕੜਾ, ਤੰਦਰੁਸਤੀਆਂ ਬਖਸ਼ੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਟੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ, ਕੜਾ ਪ੍ਰਸ਼ਾਦ ਦੇਗਾ ਹਾਜ਼ਰਾ, ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤਰਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਜੀ ਕਿਰਪਾ ਕਰੋ।

ਪਾਤਸ਼ਾਹ ਆਨੰਦ ਪ੍ਰਭ ਕੀਤਾ ਆਗੈ ਸੁਖ ਮਿਰ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਤਹੂੰ ਨਾਹੀ ਸਾਚੇ ਸਾਹਿਬ ਸਿਉਂ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਸਕਾਰ ਜੋ ਸਤਿ ਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋਦਰ ਸ਼ਬਦ ਚੌਂਕੀ ਚ ਕੀਰਤਨ ਸੋਦਰ ਹੈ, ਸਭ ਦੇ ਪਾਠ ਹੋਏ ਨੇ। ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਾਧੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ, ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਹਰ ਸਮਾਂ ਹਰ ਲਈ ਖੁਸ਼ੀਆਂ ਭਰਿਆ ਹੋਵੇ ਔਰ ਇਸੇ ਤਰ੍ਹਾਂ ਦਰ ਘਰ ਦੀ ਹਾਜ਼ਰੀ ਭਰਨ ਦਾ ਸਤਿਗੁਰੂ ਦੰਬਲ ਬਖਸ਼ਿਸ਼ ਕਰਦੇ ਰਹਿਣ। ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ, ਉਸ ਤੋਂ ਪਹਿਲਾਂ ਆਪ ਨੂੰ ਬੇਨਤੀ ਕਿ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਰਧਾ ਮੁਤਾਬਕ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਦਰਬਾਰ ਸਿੰਘ ਦੇ ਰਾਗੀ ਜਥੇ ਪਾਸੋਂ ਕੀਰਤਨ, ਔਰ ਇਹ ਜਥਾ 20 ਤਰੀਕ ਤੱਕ ਸਾਡੇ ਪਾਸ ਹੈ, ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਹੈ। ਸਤਿਗੁਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਔਰ ਇਸੇ ਤਰ੍ਹਾਂ ਫਿਰ ਆਉਣ ਵਾਲੇ ਸਮੇਂ 'ਚ ਸਮਾਂ ਬਣੇ ਫਿਰ ਹਾਜ਼ਰੀ ਭਰਨ ਔਰ ਗੁਰੂ ਕਿਰਪਾ ਕਰੇ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਓ ਸਰਵਣ ਕਰੀਏ ਇਹਨਾਂ ਪਾਸੋਂ ਕੀਰਤਨ। 8:20 ਤੱਕ ਦੀਵਾਨ ਸਾਜਦੇ ਨੇ, ਉਸ ਤੋਂ ਉਪਰੰਤ ਅਰਦਾਸ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਿਆ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਿਪਾਹੀ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪਸੀ ਨੂੰ ਅਲਾਹੀ ਬਾਣੀ ਦੇ ਮਨੋਹ ਕੀਰਤਨ ਦੁਆਰਾ ਨਿਹਾਲ ਕੀਤਾ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਔਰ 20 ਤਰੀਕ ਤੱਕ ਸਾਡੇ ਪਾਸ ਨੇ, ਇਸ ਤੋਂ ਬਾਅਦ ਇਹਨਾਂ ਦੀ ਵਾਪਸੀ ਹੈ। ਪਿਛਲੇ ਤਕਰੀਬਨ 6 ਮਹੀਨੇ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਨੇ, ਬੜੇ ਪਿਆਰ ਨਾਲ ਸੇਵਾ ਨਿਭਾਈ ਹੈ। ਔਰ ਖਾਸ ਤੌਰ 'ਤੇ ਦਾਸ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਲੋਕ ਅਤੇ ਸੰਗਤਾਂ ਵੱਲੋਂ ਦਾ ਧੰਨਵਾਦ ਕਰਦਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਣ ਰਾਜੀ ਖੁਸ਼ੀ ਆਪਣੇ ਪਰਿਵਾਰਾਂ ਵਿੱਚ ਪਹੁੰਚਣ। ਔਰ ਆਪਾਂ ਵੀ ਯਤਨ ਕਰਿਆ ਕਰੀਏ ਕਿ ਜੋ ਜਥੇ ਪ੍ਰਚਾਰਕ ਸ਼੍ਰੇਣੀ ਸਾਡੇ ਪਾਸ ਆਉਂਦੀ ਹੈ, ਉਹਨਾਂ ਦਾ ਮਾਣ ਸਤਿਕਾਰ ਹੋਵੇ। ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪ੍ਰੋਗਰਾਮ ਹੁੰਦੇ ਨੇ, ਕਿ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ, ਲੰਗਰ ਹੁੰਦੇ, ਕੀਰਤਨ ਹੁੰਦੇ ਆ, ਆਪਾਂ ਬਹੁਤਾ ਬੈਠ ਕੇ ਰਾਜੀ ਨਹੀਂ, ਆਪਾਂ ਸੁਣ ਕੇ ਰਾਜੀ ਨਹੀਂ। ਇੱਥੋਂ ਤੱਕ ਕਿ ਆਪਾਂ ਇਹ ਵੀ ਨਹੀਂ ਹਾਂ ਕਿ ਆਪਾਂ ਕਿਸੇ ਜਥੇ ਦਾ ਵੀ ਮਾਣ ਸਤਿਕਾਰ ਕਰਨਾ, ਕਿਉਂਕਿ ਕੀਰਤਨ ਸੁਣਾਉਂਦੇ ਨੇ, ਕਥਾ ਸੁਣਾਉਂਦੇ ਨੇ, ਢਾਡੀ ਵਾਰਾ ਇਤਿਹਾਸ ਹੁੰਦਾ ਹੈ। ਅਤੇ ਹੁੰਦਾ ਕੀ, ਅਸੀਂ ਪਹਿਲੇ ਜਥੇ ਨੂੰ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਫਿਰ ਲੰਗਰ 'ਚ ਚਲੇ ਜਾਂਦੇ, ਉਸ ਤੋਂ ਬਾਅਦ ਫਿਰ ਸਾਡੀ ਵਾਪਸੀ ਕਦੀ ਵੀ ਨਹੀਂ ਹੁੰਦੀ ਕਿ ਆਪਾਂ ਦਰਬਾਰ ਵਿੱਚ ਆ ਕੇ ਇਹਨਾਂ ਪ੍ਰਚਾਰਕ ਸ਼੍ਰੇਣੀ ਨੂੰ ਅਸੀਂ ਸੁਣਨਾ। ਕਿਉਂਕਿ ਜੇ ਅਸੀਂ ਸੁਣਿਆ ਨਾ ਤਾਂ ਸਾਡੇ ਪੱਲੇ ਵੀ ਕੁਛ ਨਹੀਂ ਪੈਣਾ। ਇਹੀ ਕਾਰਨ ਆ ਕਿ ਅੱਜ ਸਾਨੂੰ ਕਈ ਗੁਰਮਤ ਗੱਲਾਂ ਜਿਹੜੀਆਂ ਨੇ, ਜੋ ਅੱਜ ਕਥਾ ਵਿੱਚ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ, ਉਹਨਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਜਦੋਂ ਦਰਬਾਰ 'ਚ ਆਈਏ ਕੁਛ ਸਮਾਂ ਬੈਠ ਕੇ ਕਥਾ, ਇਤਿਹਾਸ ਅਤੇ ਕੀਰਤਨ ਜ਼ਰੂਰ ਸਰਵਣ ਕਰਨਾ। 3 ਚੀਜ਼ਾਂ ਹੁੰਦੀਆਂ ਜਿਹੜੀਆਂ ਦਰਬਾਰ ਦੇ ਵਿੱਚ ਅਸੀਂ ਸੁਣਨ ਆਉਣਾ, ਉਹ ਹੈ ਕੀਰਤਨ, ਦੂਸਰਾ ਹੈ ਕਥਾ, ਤੀਸਰਾ ਹੈ ਢਾਡੀ ਵਾਰਾ ਇਤਿਹਾਸ, ਅਤੇ ਚੌਥੀ ਗੱਲ ਆਉਂਦੀ ਹੈ ਜੇ ਅਖੰਡ ਪਾਠ ਅਤੇ ਸਹਿਜ ਪਾਠ ਆਰੰਭ ਹੋਵੇ ਤਾਂ ਉਹ ਸੁਣਨੇ ਆ। ਪਰ ਹੁੰਦਾ ਕੀ, ਅਖੰਡ ਪਾਠ ਵੀ ਗੁਰਮੁਖ ਪਿਆਰੇ ਪਾਠੀ ਕਈ ਵਾਰ ਇਕੱਲਾ ਹੀ ਕਰ ਰਿਹਾ ਹੁੰਦਾ, ਆਪਾਂ ਸਾਰੇ ਆਪਣੇ ਪਰਿਵਾਰਾਂ ਨਾਲ ਮੇਲ ਮਿਲਾਪ 'ਚ ਜੁੜੇ ਰਹਿੰਦੇ ਹਾਂ, ਗੱਲਾਂ ਬਾਤਾਂ ਨੂੰ ਸੁਣਿਆ, ਲੰਗਰ ਵਿੱਚ ਬਹਿ ਕੇ ਅਸੀਂ ਸਾਰਾ ਦਿਨ ਕੱਢ ਜਾਂਦੇ ਹਾਂ, ਪਰ ਕਦੀ ਵੀ ਅਸੀਂ ਕਦੀ ਪਾਠੀ ਦੇ ਕੋਲ ਬੈਠ ਕੇ ਸੁਣਨ ਦਾ ਯਤਨ ਨਹੀਂ ਕੀਤਾ। ਜਿਹੜਾ ਅਖੰਡ ਪਾਠ ਜਾਂ ਸੁਖਮਣੀ ਸਾਹਿਬ ਦਾ ਪਾਠ ਵੀ ਹੈ, ਇਹ ਵੀ ਚਲੋ ਮਹਾਰਾਜ ਦੀ ਕਿਰਪਾ ਕਿ ਸਾਡੇ ਕੋਲ ਇਹ ਪ੍ਰਚਲਿਤ ਹੋ ਚੁੱਕਾ, ਪਰ ਇਹਦੀ ਮਰਿਆਦਾ ਨਹੀਂ ਗੁਰਦੁਆਰੇ ਦੇ ਵਿੱਚ ਕੋਈ ਵੀ ਕਿ ਆਪਾਂ ਹਰ ਇੱਕ ਦੀਵਾਨ ਦੇ ਵਿੱਚ ਹਰ ਇੱਕ ਪਰਿਵਾਰ ਨੇ ਸੁਖਮਣੀ ਸਾਹਿਬ ਦਾ ਪਾਠ ਕਰਾਉਣਾ ਹੈ। ਇਹ ਹੁਣ ਚੱਲ ਪਿਆ, ਔਰ ਪਰਿਵਾਰਾਂ ਨੂੰ ਇਹ ਵੀ ਨਹੀਂ ਕਈ ਵਾਰ ਪਤਾ ਹੁੰਦਾ ਵੀ ਆਪਾਂ ਨਹੀਂ ਜੀ ਉਹ ਫਲਾਣੇ ਨੇ ਕਰਾਇਆ, ਉਹਨਾਂ ਕਰਾਇਆ ਸੀ ਵੀ ਚਲੋ ਕਰਾ ਲੈਂਦੇ ਹਾਂ, ਪਰ ਜੇ ਗੁਰਮੁਖ ਪਿਆਰੋ ਆਪਾਂ ਬਹਿ ਕੇ ਸੁਣਨਾ ਨਹੀਂ। ਵੈਸੇ ਤਾਂ ਸੁਖਮਣੀ ਸਾਹਿਬ ਦੀ ਬਾਣੀ ਕੀ ਸਾਰੀ ਬਾਣੀ ਸਿੱਖ ਨੇ ਆਪ ਪੜ੍ਹਨੀ ਹੈ, ਆਪ ਇਹਦਾ ਪਾਠ ਕਰਨਾ। ਹੁਣ ਤਾਂ ਮੈਨੂੰ ਹੌਲੀ ਹੌਲੀ ਇੰਝ ਵੀ ਲੱਗਦਾ ਵੀ ਜਿਵੇਂ ਜਪਜੀ ਸਾਹਿਬ ਵੀ ਗੁਰਦੁਆਰੇ ਆ ਜਾਣਾ, ਆਉਂਦੇ ਨੇ ਸਾਡੇ ਕੋਲ ਫੋਨ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਕਰਾਉਣਾ, ਹੱਦ ਹੋ ਗਈ, ਸਿੱਖ ਕਿੱਥੋਂ ਤੱਕ ਨਿਕਲ ਗਿਆ। ਗੁਰਮੁਖ ਪਿਆਰੋ ਜੇ ਸਿੱਖ ਆਪ ਬਾਣੀ ਨਾ ਪੜ੍ਹੇ ਤਾਂ ਫਿਰ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੀੜਾਂ ਆਉਂਦੀਆਂ ਨੇ, ਫਿਰ ਤਾਂ ਆਪਾਂ ਬਹੁਤ ਰੌਲਾ ਪਾਉਂਦੇ ਹਾਂ ਵੀ ਇਹਨਾਂ ਦਾ ਮਾਨ ਸਤਿਕਾਰ ਨਹੀਂ ਹੋ ਰਿਹਾ, ਬੇਅਦਬੀ ਹੋ ਰਹੀ ਆ। ਗੁਰਮੁਖ ਪਿਆਰੋ ਪਰਾ ਇਤਿਹਾਸ ਥੋੜ੍ਹਾ ਜਿਹਾ ਵੇਖੋ ਕਿ ਜਿਹਨਾਂ ਸਮਿਆਂ ਦੇ ਵਿੱਚ ਸਿੱਖ ਜੰਗਲਾਂ 'ਚ ਰਹਿੰਦੇ ਸੀ, ਘਰਾਂ 'ਚ ਸਰੂਪ, ਇੱਥੇ ਵੀ ਅਸੀਂ ਸਰੂਪ ਲਿਆਉਂਦੇ ਹਾਂ, ਤੁਸੀਂ ਸਾਰੇ ਦੇਖੋ ਕਿਸ ਤਰ੍ਹਾਂ ਲਿਆਏ ਸਰੂਪ। ਪਰ ਗੁਰੂ ਕਿਰਪਾ ਕਰੇ ਇਹਨਾਂ ਮਹਾਰਾਜ ਦੀ ਕਿਰਪਾ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ ਕਰਨਾ ਸਿੱਖ ਜਾਈਏ ਅਤੇ ਸਭ ਕੁਝ ਆ ਜਾਏਗਾ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਸਭ ਦਾ ਧੰਨਵਾਦ। ਸੁਆਹ ਹੁਣ ਭਾਈ ਗੁਰਸ਼ਰਨ ਸਿੰਘ ਜੀ ਆਪ ਨੂੰ ਕਥਾ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਤੁਮ ਹੀ ਸੱਜਣ ਸੁਹੇਲੇ,

ਵਾਹਿਗੁਰੂ ਜੀ। ਕਬੀਰ ਸਾਰੀ ਸਿਰਜਣਹਾਰ ਕੀ

जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत सचे पातशाह धन गुरु ग्रंथ साहिब महाराज तिन्हां दी पावन पवित्र ते मुकद्दस हजूरी विच सतगुरु दे चरण परसरी साध संगत जी ओ वडभागे हो रब्बी बाणी दे कीर्तन मेरे तो पहला गुरु करके रागी सिंघां पासों सरवण कर रहे सी। तो आओ समा है लड़ीवार चल रही भगत साहब जी दी पावन बाणी दी विचार दा। लड़ीवार विचार भगत कबीर साहब महाराज दे श्लोकां दी चल रही है। दो श्लोकां दा पाठ मैं आप जी दे नाल सांझा कीता है। तो आओ इन्हां श्लोकां विच भगत कबीर साहब ने सानू की उपदेश दिता है। तिस दी विचार नू आरंभण तों पहला सतगुरां वल्लों बख्शी हुई फतेह दी सांझ पाईए जी। वाहिगुरु जी का खालसा वाहिगुरु जी की फतेह। कबीर साहब ने पहले श्लोक विच जिहड़ा कि 176 नंबर श्लोक है उहदे विच जिक्र कीता है भी इह जिन्नी सृष्टि साजी हुई है इह सारी उस सिरजणहार अकाल पुरख वाहिगुरु दी है। कबीर सारी सिरजणहार की जानै ना ही कोई पर इहनूं कोई जाणदा नहीं इस गल नूं कोई समझदा नहीं है भी इह संसार उस वाहिगुरु तों बिना उस अकाल पुरख तों बिना होर किसे दा सिरजिया होया नहीं है। धन गुरु नानक साहिब महाराज दी मुकद्दस बाणी आसा की वार विच असीं इह वचन पढ़दे हां आपी ने आप साजिओ आपी ने रचिओ नाउ। नाउ दा अर्थ है उहदा नाम ना हुकम। उस वाहिगुरु ने इस खलकत नूं आप साजिया है। हुक्म भी ओहदा लागू है नियम भी ओहदे ने मर्यादा भी ओहदी है। आप ही ने आप साजियो आप ही ने रचियो नाओ दोई कुदरत साजी है कर आसन डिठो चाओ। ते बड़े चा नाल इसे सृष्टि विच इसे संसार दे विच ओह इनू साज के ते आसन ला के भी बैठा होया किते दूर नहीं है। कर आसन डिठो चाओ दाता करता आप तू तुस देवै करें पसाऊ तू जानोई सब से दे लैसें जिंद कवाओ। तू जिंद दिंदा भी है ते जिंद नू अपने एक हुक्म दे विच कवाओ दा अर्थ हुंदा हुक्म जिंद लै भी लैना है। हुण इहो जिहा एक वचन आपां जपजी साहिब दी बाणी विच वी पढ़दे हां भी कीता पसाओ एको कवाओ। उहदे एक हुक्म विच सारा संसार सिरजिया गया ते हुक्म दा अर्थ कोई मूहों कढे होए बोल नहीं हुंदा जिवें साडा हुक्म है। कुछ चीज़ां नूं सानूं बड़ी गंभीरता दे नाल ना समझणा पैणा है। हुण जिवें असीं एक दूजे नूं हुक्म सुणाउणे आ असीं इदां समझिए कि जिवें खुदा भी कोई अपने मूँह दे विच्चों कोई वाक कढ रिहा है जिन्हों वख-वख मज़हबां वालिआं ने कोई अखर भी आख्या है। इत्थे हुक्म दा अर्थ है उहदा नियम उहदी मर्यादा। तो महाराज ने बख्शिश कीती है कीता पसाओ उहदा इह सारा पसारा क्योंकि असीं जिहड़े ग्यान नूं समझण दा जिहड़ा साडा तरीका है उह अखर हुंदे ने अखरी ग्यान गीत गुण गाह। तो अखरां दी अपनी एक इंपोर्टेंस हुंदी है इस करके असीं इदां दे शब्द वरतने आ वी हुक्म है। जिवें ना बहुत सारे शब्द ऐसे होंदे ने कई बार जिहड़े शातर लोग ने उह सानूं शब्दां दे जाल विच ही उलझा लैंदे ने। मन हुण कोई शब्द वरते वी गुरु कला वरताउंदा है हुण
ਹੁਣ ਸ਼ਬਦ ਤੇ ਬੜਾ ਪਿਆਰਾ ਹੈ, ਗੁਰੂ ਕਲਾ ਵਰਤਾਉਂਦਾ ਹੈ। ਗੁਰੂ ਦਾ ਹੁਕਮ ਹੈ। ਹੁਣ ਇਹ ਸ਼ਬਦ ਵਰਤੇ ਤਾਂ ਗਏ ਨੇ ਕਿਉਂਕਿ ਸਾਡੀ ਸਮਝ ਵਿੱਚ ਇਹ ਅੱਖਰ ਆਉਂਦੇ ਨੇ, ਸਾਡੀ ਸਮਝ ਵਿੱਚ, ਸਾਡਾ ਜਿਹੜਾ ਇੱਕ ਗੱਲ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਢੰਗ ਤਰੀਕਾ ਹੈ ਉਹ ਦੁਨੀਆ ਦੇ ਅੱਖਰ ਨੇ, ਨਹੀਂ ਤੇ ਰੱਬ ਦੀ ਕੋਈ ਬੋਲੀ ਨਹੀਂ ਹੁੰਦੀ। ਜਿਵੇਂ ਮੰਨ ਲਓ ਇੱਕੋ ਸ਼ਬਦ ਹੈ, ਉਹਦੇ ਕਿਸੇ ਬੋਲੀ ਵਿੱਚ ਅਰਥ ਕੁਝ ਹੋਰ ਹੋਣ, ਕਿਸੇ ਬੋਲੀ ਵਿੱਚ ਉਹਦੇ ਅਰਥ ਕੁਝ ਹੋਰ ਹੋਣ, ਜੇ ਕੋਈ ਉਸ ਬੋਲੀ ਦਾ ਬੰਦਾ ਆਣ ਕੇ ਉਹਨਾਂ ਸ਼ਬਦਾਂ ਨੂੰ ਪੜ੍ਹੇ ਤੇ ਉਹ ਅਰਥ ਆਪਣੀ ਮਰਜ਼ੀ ਦੇ ਮੁਤਾਬਕ ਕੱਢ ਸਕਦਾ। ਤੋ ਇੱਕ ਤੇ ਸਪਸ਼ਟ ਗੱਲ ਇਹ ਹੈ ਵੀ ਰੱਬ ਦੀ ਕੋਈ ਬੋਲੀ ਨਹੀਂ ਹੁੰਦੀ। ਜਿਹੜਾ ਹਾਹੇ ਔਂਕੜ ਕੱਕਾ ਤੇ ਮੰਮਾ ਹੁਕਮ ਹੈ, ਉਹ ਸ਼ਬਦ ਆਪਾਂ ਸਿਰਜਿਆ ਹੈ ਤੇ ਉਹ ਆਪਾਂ ਕੋਈ ਗੱਲ ਸਮਝਣੀ ਸੀ, ਇਸ ਕਰਕੇ ਹੁਕਮ ਦੀ ਸੈਂਸ ਜਿਹੜੀ ਹੈ ਉਹ ਆਪਾਂ ਮਹਿਸੂਸ ਕਰ ਸਕਦੇ ਹਾਂ। ਹੁਣ ਕਿਸੇ ਦਾ ਹੁਕਮ ਸਿੰਘ ਨਾਮ ਹੀ ਹੋ ਸਕਦਾ, ਪਰ ਉੱਥੇ ਹੁਕਮ ਦਾ ਅਰਥ ਕੋਈ ਆਦੇਸ਼ ਥੋੜ੍ਹਾ ਹੁੰਦਾ ਹੈ। ਕਿਸੇ ਦਾ ਨਾਂ ਆਦੇਸ਼ ਹੋ ਸਕਦਾ ਹੈ, ਕਿਸੇ ਦਾ ਨਾਂ ਪ੍ਰਸ਼ਾਦ ਹੋ ਸਕਦਾ ਹੈ, ਕਿਸੇ ਦਾ ਨਾਂ ਪ੍ਰਸਾਦ ਹੋ ਸਕਦਾ ਹੈ। ਤੋ ਸ਼ਬਦਾਂ ਦੀ ਜਿਹੜੀ ਸੈਂਸ ਹੁੰਦੀ ਹੈ ਉਹ ਸਾਡੇ ਸਮਝਣ ਲਈ ਹੈ, ਰੱਬ ਦੇ ਕੋਈ ਸ਼ਬਦ ਨਹੀਂ ਹੁੰਦੇ, ਰੱਬ ਦੀ ਕੋਈ ਬੋਲੀ ਨਹੀਂ ਹੁੰਦੀ। ਤੋ ਜਿੰਨੇ ਸ਼ਬਦ ਨੇ ਇਹਨਾਂ ਨੂੰ ਲੈ ਕੇ ਕਈ ਵਾਰ ਅਸੀਂ ਭਰਮਤ ਵੀ ਹੋ ਜਾਂਦੇ ਹਾਂ, ਅਸੀਂ ਭਰਮ ਵਿੱਚ ਵੀ ਫਸ ਜਾਣ। ਹੁਣ ਮੰਨ ਲਓ ਭਰਮ ਹੀ ਹੈ ਸ਼ਬਦ, ਇਹ ਵੀ ਸ਼ਬਦ ਹੈ ਮੇਰੇ ਤੁਹਾਡੇ ਸਮਝਣ ਦੇ ਲਈ। ਹੁਣ ਮੰਨ ਲਓ ਵੀ ਗੁਰੂ ਰੱਬ ਪਰਮੇਸ਼ਰ ਤੇ ਸਾਰਿਆਂ ਦਾ ਇੱਕੋ ਹੀ ਹੈ, ਪਰ ਜੇ ਕੋਈ ਗੋਰਾ ਬੋਲ ਰਿਹਾ ਹੈ ਤੇ ਉਹ ਜਰਮਨ ਬੋਲ ਰਿਹਾ ਹੈ, ਜਾਂ ਕੋਈ ਉਹ ਕੋਈ ਹੋਰ ਫਰਾਂਸੀਸੀ ਹੈ ਤੇ ਉਹ ਹੋਰ ਕੋਈ ਭਾਸ਼ਾ ਬੋਲ ਰਿਹਾ, ਫਰਾਂਸ ਦੀ ਭਾਸ਼ਾ ਬੋਲ ਰਿਹਾ, ਕੋਈ ਇੰਗਲਿਸ਼ ਨੂੰ ਜਾਣਨ ਵਾਲਾ ਹੈ ਤੇ ਉਹ ਇੰਗਲਿਸ਼ ਬੋਲ ਰਿਹਾ ਹੈ, ਫਰੈਂਚ ਨੂੰ ਜਾਣਨ ਵਾਲਾ ਫਰੈਂਚ ਬੋਲ ਰਿਹਾ ਹੈ। ਤੋ ਉਹ ਹੁਕਮ ਦੇ ਅਰਥ ਕੀ ਕਰੇਗਾ, ਉੱਥੇ ਆਰਡਰ ਹੀ ਕਰੇਗਾ ਨਾ। ਤੇ ਆਰਡਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਜੱਜ ਵੀ ਆਰਡਰ ਆਰਡਰ ਕਰਦਾ, ਤੋ ਰੱਬ ਕੀ ਸਮਝੇਗਾ ਵੀ ਇਹ ਕਿਹੜੇ ਆਰਡਰ ਦੀ ਗੱਲ ਕਰ ਰਿਹਾ। ਤੋ ਇਹ ਜਿੰਨਾ ਗਿਆਨ ਹੁੰਦਾ ਹੈ, ਅੱਖਰੀ ਗਿਆਨ, ਗੀਤ ਗੁਣ ਗਾ, ਇਹ ਅੱਖਰ ਸਾਡੇ ਲਈ ਨੇ, ਇਹ ਸਾਡੇ ਸਮਝਣ ਲਈ ਹੈ, ਰੱਬ ਲਈ ਕੋਈ ਬੋਲੀ ਨਹੀਂ ਹੈ। ਰੱਬ ਬੋਲੀਆਂ ਤੋਂ ਵੀ ਪਰੇ ਹੈ, ਉਹਦੀ ਤੇ ਇੱਕੋ ਬੋਲੀ ਹੈ ਜਿਹਨੂੰ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਭਾਖਿਆ ਭਾਉ ਅਪਾਰ, ਭਾਖਿਆ ਬੋਲੀ ਨੂੰ ਕਹਿੰਦੇ ਨੇ, ਭਾਉ ਦਾ ਅਰਥ ਹੈ ਪ੍ਰੇਮ। ਰੱਬ ਦੀ ਬੋਲੀ ਕਿਹੜੀ ਹੈ? ਪ੍ਰੇਮ ਹੈ। ਹੁਣ ਪ੍ਰੇਮ ਨੂੰ ਗੋਰੇ ਲਵ ਕਹਿੰਦੇ ਨੇ। ਪ੍ਰੇਮ ਜਿਹੜਾ ਹੈ ਉਹ ਇੱਕ ਬੱਚਾ ਵੀ ਕਰ ਸਕਦਾ ਹੈ, ਵੱਡਾ ਵੀ ਕਰ ਸਕਦਾ ਹੈ, ਛੋਟਾ ਵੀ ਕਰ ਸਕਦਾ ਹੈ, ਪਰ ਹੋ ਸਕਦਾ ਹੈ ਉਸ ਬੱਚੇ ਨੂੰ ਪ੍ਰੇਮ ਸ਼ਬਦ ਦੇ ਅਰਥ ਵੀ ਨਾ ਪਤਾ ਹੋਣ, ਪਰ ਆਪਣੀ ਮਾਂ ਨੂੰ ਪ੍ਰੇਮ ਕਰਦਾ ਹੈ ਨਾ, ਉਹ ਸ਼ਬਦ ਨਹੀਂ ਜਾਣਦਾ ਵੀ ਪ੍ਰੇਮ ਦਾ ਮਤਲਬ ਕੀ ਹੁੰਦਾ, ਪਰ ਉਹਨੂੰ ਜਦੋਂ ਕਿਤਿਓਂ ਚੋਟ ਵੱਜਦੀ ਹੈ, ਕਿਤਿਓਂ ਦੁੱਖ ਪਹੁੰਚਦਾ ਹੈ ਤੇ ਉਹ ਬੜੇ ਪ੍ਰੇਮ ਨਾਲ ਆਪਣੀ ਮਾਂ ਨੂੰ ਜਿਹੜਾ ਹੈ ਜਾ ਕੇ ਮਿਲਦਾ ਹੈ, ਉਹਨੂੰ ਕੜਾਵੇ ਵਿੱਚ ਭਰਦਾ ਹੈ, ਆਪਣੇ ਪਿਤਾ ਨੂੰ ਜਾ ਕੇ ਮਿਲਦਾ ਹੈ। ਬੱਚੇ ਨੂੰ ਤੁਸੀਂ ਆਖੋ ਵੀ ਪ੍ਰੇਮ ਹੁੰਦਾ ਹੈ ਕੋਈ ਚੀਜ਼, ਉਹ ਨਹੀਂ ਜਾਣਦਾ। ਛੋਟਾ ਜਿਹਾ ਬੱਚਾ ਮਾਂ ਦੀ ਗੋਦੀ ਵਿੱਚ ਪਿਆ ਹੈ, ਸਾਰਾ ਦੁਨੀਆ ਨੂੰ ਚੁੱਕੀ ਫਿਰਦੀ ਹੈ, ਕਦੀ ਕੋਈ ਰਿਸ਼ਤੇਦਾਰ, ਕਦੀ ਕੋਈ ਰਿਸ਼ਤੇਦਾਰ, ਰੋ ਰਿਹਾ ਹੈ, ਪਰ ਜਿੱਦਾਂ ਹੀ ਉਹਦੇ ਹੱਥ ਮਾਂ ਦੇ ਨਾਲ ਟੱਚ ਹੋਏ, ਜਿੱਦਾਂ ਹੀ ਉਹਦੀ ਬਾਡੀ ਮਾਂ ਦੇ ਹੱਥਾਂ ਵਿੱਚ ਗਈ, ਸਪਰਸ਼ ਹੋਈ, ਉਹ ਚੁੱਪ ਕਰ ਗਿਆ। ਕੀ ਉਹਨੇ ਕੋਈ ਸ਼ਬਦ ਬੋਲਿਆ? ਉਹਨੂੰ ਨਹੀਂ ਪਤਾ ਪ੍ਰੇਮ ਕੀ ਹੁੰਦਾ, ਉਹਨੂੰ ਨਹੀਂ ਪਤਾ ਲਵ ਦਾ ਕੀ ਮਤਲਬ ਹੈ, ਕਿਉਂਕਿ ਅਜੇ ਉਹਨੇ ਤੁਹਾਡੀ ਬੋਲੀ ਸਿੱਖੀ ਨਹੀਂ ਹੈ। ਤੋ ਪ੍ਰੇਮ ਆਪਣੇ ਆਪ ਵਿੱਚ ਇੱਕ ਜਜ਼ਬਾਤ ਹੈ, ਇੱਕ ਅਹਿਸਾਸ ਹੈ, ਸ਼ਬਦ ਦਾ ਨਾਂ ਨਹੀਂ ਹੈਗਾ। ਮੰਨ ਲਓ ਤੁਸੀਂ, ਜੇ ਆਪਾਂ ਥੋੜ੍ਹਾ ਜਿਹਾ, ਹੋ ਸਕਦਾ ਇਹ ਗੱਲਾਂ ਸਮਝਣ ਵਿੱਚ ਡਿਫੀਕਲਟ ਵੀ ਲੱਗਣ, ਪਰ ਇਹਨੂੰ ਇੱਦਾਂ ਸਮਝੋ ਵੀ ਜੇ ਆਪਾਂ ਉਲਟ ਕਰਕੇ ਵੇਖੀਏ ਥੋੜ੍ਹਾ ਜਿਹਾ, ਮੰਨ ਲਓ ਗੁੱਸੇ ਦਾ ਮਤਲਬ ਪ੍ਰੇਮ ਹੁੰਦਾ, ਮਤਲਬ ਗੁੱਸਾ ਮੀਨਿੰਗ ਪ੍ਰੇਮ ਹੁੰਦਾ ਤੇ ਪ੍ਰੇਮ ਮੀਨਿੰਗ ਗੁੱਸਾ ਹੁੰਦਾ, ਤੇ ਦੁਨੀਆਂ ਦੀ ਸ਼ਬਦਾਵਲੀ ਕਿੱਦਾਂ ਦੀ ਹੋਣੀ ਸੀ? ਫਿਰ ਇੱਦਾਂ ਦੀ ਹੋਣੀ ਸੀ ਵੀ ਭਾਈ ਸਾਰਿਆਂ ਨਾਲ ਗੁੱਸਾ ਕਰਨਾ ਚਾਹੀਦਾ, ਸਮਝ ਬੇਨਤੀ ਨੂੰ।
ਜੇ ਲਵ ਦਾ ਮਤਲਬ ਜਿਹੜਾ ਹੈ ਪਿਆਰ ਦੀ ਜਗ੍ਹਾ ਨਫ਼ਰਤ ਹੁੰਦੀ ਅਤੇ ਹੇਟ ਦਾ ਮਤਲਬ ਪਿਆਰ ਹੁੰਦਾ ਅਤੇ ਫਿਰ ਸ਼ਬਦਾਵਲੀ ਕੀ ਹੋਣੀ ਸੀ? ਸਾਰਿਆਂ ਨਾਲ ਹੀ ਸਾਨੂੰ ਹੇਟ ਕਰਨੀ ਚਾਹੀਦੀ ਹੈ। ਤੋ ਸ਼ਬਦ ਜਿੰਨੇ ਵੀ ਨੇ, ਸ਼ਬਦ ਮੇਰੇ ਤੁਹਾਡੇ ਲਈ ਨੇ। ਸ਼ਬਦਾਂ ਦਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਹੈ, ਕਿਉਂਕਿ ਇਹ ਸ਼ਬਦ ਤੇ ਮੁੱਕ ਜਾਣਗੇ। ਇਹ ਸ਼ਬਦਾਂ ਦੀ ਕੋਈ ਹੱਦ ਹੈ, ਕੋਈ ਅਖੀਰ ਹੈ, ਕੋਈ ਲਿਮਿਟ ਹੈ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਜਿੰਨੇ ਇਹ ਸ਼ਬਦ ਵਰਤੇ ਨੇ, ਹੁਕਮ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਕੀਤਾ ਪਸਾਓ ਏਕੋ ਕਵਾਓ, ਵੀ ਜਿਹੜਾ ਇਹ ਸਾਰੀ ਸਿਰਜਣਹਾਰ ਕੀ ਹੈ, ਜਿਹਨੂੰ ਸਾਰੇ ਸੰਸਾਰ ਨੂੰ ਜਿਹਨੇ ਵਾਹਿਗੁਰੂ ਨੇ ਸਾਜਿਆ ਹੈ, ਕੀਤਾ ਪਸਾਓ, ਉਹਨੇ ਸਾਰਾ ਇਹ ਪਸਾਰਾ ਕੀਤਾ। ਤੇ ਕਿਵੇਂ ਕੀਤਾ? ਏਕੋ ਕਵਾਓ, ਕਵਾਓ ਮਤਲਬ ਹੁਕਮ, ਤਿਸਤੇ ਹੋਏ ਲੱਖ ਦਰਿਆਵੋ। ਉਹਦੇ ਉਸ ਨਿਯਮ, ਉਹਦੇ ਉਸ ਹੁਕਮ ਦੇ ਵਿੱਚੋਂ ਹੀ ਜ਼ਿੰਦਗੀਆਂ ਦੇ ਲੱਖਾਂ ਦਰਿਆ ਵਹਿ ਤੁਰੇ, ਤਿਸਤੇ ਹੋਏ ਲੱਖ ਦਰਿਆਵੋ। ਫਿਰ ਆਖਿਆ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤੇਰੀ ਕੁਦਰਤ ਬਾਰੇ ਕੀ ਵਿਚਾਰ ਕਵਾਂ। ਜਿੱਡੀ ਇਹ ਬੇਅੰਤ ਹੈ, ਜਿੱਡੀ ਵੱਡੀ ਹੈ, ਮੈਂ ਤੇ ਇਹੋ ਹੀ ਕਹਿ ਸਕਦਾ ਵੀ ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਵਾਹਿਗੁਰੂ, ਤੂੰ ਸਦੀਵ ਹੈ, ਸਦਾ ਹੈ, ਤੇਰੇ ਹੁਕਮ ਵਿੱਚ ਜੀ ਪੈਦਾ ਹੋ ਰਹੇ ਨੇ, ਮਰ ਰਹੇ ਨੇ, ਹੁਕਮੀ ਹੋਵਨ ਆਕਾਰ। ਆਪਾਂ ਜਪਜੀ ਸਾਹਿਬ ਦੇ ਵਿੱਚੋਂ ਪੜ੍ਹਦੇ ਹਾਂ ਵੀ ਤੇਰੇ ਹੁਕਮ ਵਿੱਚ ਇਹ ਸਾਰੇ ਆਕਾਰ ਨੇ, ਹੁਕਮ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਸਾਰਾ ਕੁਝ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਆਂ, ਹੁਕਮੈ ਅੰਦਰ ਸਭ ਕੁ, ਸਾਰਾ ਕੁਝ ਤੇਰੇ ਨਿਯਮ ਵਿੱਚ ਹੈ, ਕੋਈ ਚੀਜ਼ ਤੇਰੇ ਨਿਯਮ ਤੋਂ ਬਾਹਰ ਹੀ ਨਹੀਂ ਹੈਗੀ। ਹੁਕਮੈ ਅੰਦਰ ਸਭ ਕੋ, ਸਭ ਤੈਂ ਉਪਾਈ, ਇਹ ਜਿੰਨੀ ਸ੍ਰਿਸ਼ਟੀ ਹੈ ਕਿਹਨੇ ਪੈਦਾ ਕੀਤੀ ਹੈ? ਤੂੰ ਪੈਦਾ ਕੀਤੀ ਹੈ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਰੱਬ ਦੇ ਭਗਤ ਇਸ ਚੀਜ਼ ਨੂੰ ਜਾਣਦੇ ਨੇ, ਦੋ ਹੀ ਜਾਣੇ ਜਾਣਦੇ ਨੇ, ਇੱਕ ਤੇ ਪਰਮੇਸ਼ਰ ਆਪ ਜਾਣਦਾ ਜਿਹਨੇ ਸਾਰਾ ਕੁਝ ਪੈਦਾ ਕੀਤਾ, ਤੇ ਦੂਜਾ ਉਸ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ ਜਾਣਦੇ ਨੇ ਵੀ ਇਹ ਸਾਰਾ ਸੰਸਾਰ ਭਾਈ ਵਾਹਿਗੁਰੂ ਦਾ ਹੀ ਹੈ, ਰੱਬ ਦਾ ਹੀ ਹੈ, ਦੁਨੀਆਂ ਨਹੀਂ ਜਾਣਦੀ। ਕਿਉਂਕਿ ਜੇ ਇਹ ਜਾਣਦੀ ਹੁੰਦੀ ਤੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੁੰਦੀ, ਕੋਈ ਵਿਤਕਰਾ ਨਾ ਹੁੰਦਾ। ਇਹ ਜਾਣਦੀ ਹੁੰਦੀ ਤੇ ਇੱਕ ਦੂਜੇ ਦੇ ਨਾਲ ਨਫ਼ਰਤ ਨਾ ਕਰਦੀ, ਇਹ ਨਹੀਂ ਜਾਣਦੀ, ਇਹ ਢੋਂਗ ਕਰਦੀ ਹੈ ਜਾਣਨ ਦਾ, ਪਰ ਵਿਤਕਰੇ ਵੀ ਕਰਦੀ ਹੈ। ਉੱਦਾਂ ਦੇ ਬੰਦਾ ਗੱਲੀ ਬਾਤੀ ਕਹਿ ਦਿੰਦਾ ਸਾਰਿਆਂ ਵਿੱਚ ਹੀ ਰੱਬ ਵੱਸਦਾ ਜੀ, ਸਾਰਿਆਂ ਵਿੱਚ ਹੀ ਹੈ। ਪਰ ਜੇ ਸਾਰਿਆਂ ਵਿੱਚ ਰੱਬ ਵੱਸਦਾ ਹੈ ਤੇ ਤੁਸੀਂ ਕਹਿੰਦੇ ਹੋ ਵੀ ਸਭ ਮੈਂ ਜੋਤ ਜੋਤ ਹੈ ਸੋਏ, ਫਿਰ ਕਿਸੇ ਨਾਲ ਨਫ਼ਰਤ ਕਿਉਂ ਹੈ? ਫਿਰ ਤੁਹਾਡਾ ਕੋਈ ਦੁਸ਼ਮਣ ਕਿਉਂ ਹੈ? ਤੁਹਾਡਾ ਕੋਈ ਮਿੱਤਰ ਕਿਉਂ ਹੈ? ਇਹਦਾ ਅਰਥ ਕਿਤੇ ਕਿਤੇ ਨਾ ਕਿਤੇ ਤੇ ਪ੍ਰੋਬਲਮ ਹੈਗੀ ਹੈ ਨਾ। ਫਿਰ ਇੰਨਾ ਖਲਾਰਾ ਕਾਹਦਾ ਹੈ, ਇੰਨਾ ਰੌਲਾ ਕਾਹਦਾ ਹੈ ਜਦੋਂ ਸਾਰਿਆਂ 'ਚ ਹੀ ਰੱਬ ਵੱਸਦਾ? ਤੋ ਕਬੀਰ ਸਾਹਿਬ ਕਹਿੰਦੇ ਕੋਈ ਨਹੀਂ ਜਾਣਦਾ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀਂ ਕੋਈ, ਗੁਰੂ ਜਾਣਦਾ ਹੈ, ਕੋਈ ਰੱਬ ਦਾ ਪਿਆਰਾ ਜਾਣਦਾ ਹੈ। ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ

ਖੁਦ ਹੀ। ਕਿਸੇ ਬੰਦੇ ਨੇ ਇਹਨੂੰ ਸਿਰਜਿਆ ਨਹੀਂ, ਕਿਸੇ ਮਨੁੱਖ ਨੇ ਇਹਨੂੰ ਸਿਰਜਿਆ ਨਹੀਂ। ਕੋਈ ਵੀ ਹੋਵੇ ਇਹ ਚੇਤਾ ਰੱਖ ਲਓ, ਇਹ ਸ਼ਬਦ ਹੋ ਸਕਦਾ ਸਾਨੂੰ ਕਈ ਵਾਰ ਸਾਡੀ ਸ਼ਰਧਾ ਤੋਂ ਠੇਸ ਵੀ ਪਹੁੰਚਾ ਦੇਣ। ਜੇ ਕੋਈ ਧਾਰਮਿਕ ਜਥੇਬੰਦੀ, ਕੋਈ ਧਾਰਮਿਕ ਫਿਰਕਾ ਇਹ ਐਲਾਨਦਾ ਹੈ ਨਾ ਵੀ ਜਿਹੜਾ ਸਾਡਾ ਪੀਰ ਪੈਗੰਬਰ ਹੈ, ਜਿਹੜਾ ਸਾਡਾ ਗੁਰੂ ਹੈ, ਉਹਨੇ ਸੰਸਾਰ ਨੂੰ ਸਾਜਿਆ ਹੈ, ਤੇ ਕੋਰਾ ਝੂਠ ਹੈ। ਕੋਈ ਵੀ, ਚਾਹੇ ਉਹ ਸਿੱਖ ਹੋਵੇ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਕੋਈ ਵੀ ਹੋਵੇ, ਕੋਈ ਈਸਾਈ ਹੋਵੇ, ਜੇ ਕੋਈ ਇਸ ਸੋਚ ਦਾ ਧਾਰਨੀ ਹੈ, ਤਾਂ ਕਿਸੇ ਵੀ ਪੀਰ ਪੈਗੰਬਰ ਨੇ, ਕਿਸੇ ਗੁਰੂ ਨੇ, ਕਿਸੇ ਰਹਿਬਰ ਨੇ ਸੰਸਾਰ ਨੂੰ ਸਾਜਿਆ ਨਹੀਂ ਹੈ, ਕਿਸੇ ਨੇ ਵੀ। ਹਾਂ, ਕੋਈ ਸਨਮਾਨਯੋਗ ਹੋ ਸਕਦਾ ਹੈ, ਰਿਸਪੈਕਟਫੁੱਲ ਹੋ ਸਕਦਾ ਹੈ, ਕਿਉਂਕਿ ਜਿਵੇਂ ਹੁਣ ਆਪਾਂ ਗੁਰੂ ਪਾਤਸ਼ਾਹ ਦੀ ਗੱਲ ਕਰਦੇ ਹਾਂ, ਉਹਨਾਂ ਲਈ ਸਾਡੀ ਰਿਸਪੈਕਟ, ਇੱਜ਼ਤ, ਵੈਸੇ ਤੇ ਇੱਜ਼ਤ ਨੂੰ ਵੀ ਹੁਣ ਜੇ ਮੈਂ ਡਿਫਾਈਨ ਕਰਾਂ ਤੇ ਬੜੀ ਵੱਖਰੀ ਜਿਹੀ ਗੱਲ ਹੋ ਜਾਣੀ ਹੈ। ਅਸੀਂ ਕਿਸੇ ਚੀਜ਼ ਨੂੰ ਇੱਜ਼ਤ ਕੀ ਸਮਝਦੇ ਹਾਂ, ਮੰਨ ਲਓ ਇੱਦਾਂ ਸਮਝੋ, ਤੁਸੀਂ, ਤੁਹਾਡੇ ਚੋਂ ਕੋਈ ਜਣਾ ਮੇਰੇ ਘਰੇ ਆਇਆ, ਜਾਂ ਮੈਂ, ਤੁਸੀਂ ਮੈਨੂੰ ਆਪਣੇ ਘਰ ਇਨਵਾਈਟ ਕੀਤਾ, ਤੇ ਜਿੰਨੀ ਕੁ ਤੁਹਾਡੀ ਪਾਇਆ ਸੀ, ਜਿੰਨੀ ਕੁ ਤੁਹਾਡੀ ਸਮਰੱਥਾ ਸੀ, ਤੁਸੀਂ ਉਹਦੇ ਮੁਤਾਬਕ ਦੁੱਧ ਪਾ ਕੇ ਤੇ ਮੈਨੂੰ ਚਾਹ ਬਣਾ ਕੇ ਦੇ ਦਿੱਤੀ, ਤੁਹਾਡੇ ਘਰੇ ਬਿਸਕੁਟ ਪਏ ਸੀ, ਤੁਸੀਂ ਉਹ ਮੇਰੇ ਅੱਗੇ ਰੱਖ ਦਿੱਤੇ, ਕੁਕੀਆਂ ਪਈਆਂ ਸੀ, ਤੁਸੀਂ ਮੇਰੇ ਅੱਗੇ ਰੱਖ ਦਿੱਤੀਆਂ, ਤੁਸੀਂ ਵੀ ਭੁੰਜੇ ਹੀ ਬਹਿੰਦੇ ਸੀ, ਤੁਹਾਡੇ ਘਰ ਦੇ ਵਿੱਚ ਕੋਈ ਸੋਫਾ, ਕੋਈ ਬੈੱਡ, ਕੋਈ ਕੱਖ ਨਹੀਂ ਸੀ ਹੈਗਾ, ਤੁਸੀਂ ਵੀ ਥੱਲੇ ਬੈਠੇ ਸੀ, ਤੇ ਮੈਨੂੰ ਵੀ ਤੁਸੀਂ ਆਖਿਆ ਵੀ ਆ ਇੱਥੇ ਬਹਿ, ਮੈਂ ਵੀ ਬਹਿ ਗਿਆ, ਜਾਂ ਮੈਂ ਤੁਹਾਨੂੰ ਕਿਹਾ ਵੀ ਇੱਥੇ ਬਹਿ ਗਿਆ। ਹੁਣ ਮੈਂ ਬਾਹਰ ਆਇਆ, ਇੱਕ ਹੋਰ ਬੰਦੇ ਨੇ ਆਵਾਜ਼ ਮਾਰ ਲਈ, ਉਹਦੇ ਘਰ ਦੇ ਵਿੱਚ ਸੋਹਣੇ ਮੈਟ ਵਿਛੇ ਹੋਏ ਨੇ, ਸੋਹਣੀਆਂ ਦਰੀਆਂ ਵਿਛੀਆਂ ਹੋਈਆਂ ਨੇ, ਸੋਹਣੇ ਬੈੱਡ ਨੇ, ਬਹੁਤ ਸੋਹਣੇ ਸੋਫੇ ਨੇ, ਉਹਦੇ ਘਰ ਦੇ ਡਾਇਨਿੰਗ ਟੇਬਲ ਉੱਤੇ ਬਦਾਮ ਪਏ ਨੇ, ਡਰਾਈ ਫਰੂਟ ਪਿਆ ਹੋਇਆ, ਉਹਦੇ ਘਰ ਵਿੱਚ ਠੰਡੇ ਬੱਤੇ ਪਏ ਹੋਏ ਨੇ, ਜੂਸ ਪਿਆ ਹੈ, ਵਨ ਸੋਨਾ ਇੱਕੋ ਟੇਬਲ ਉੱਤੇ। ਤੇ ਮੈਂ ਗਿਆ, ਉਹਨੇ ਨੋਰਮਲ ਜੀ ਗੱਲ ਹੈ ਵੀ ਜਿਹਦੇ ਘਰੇ ਜੋ ਹੈ ਉਹਨੇ ਉਹ ਤੁਹਾਨੂੰ ਛਕਾਉਣਾ, ਉਹਨੇ ਮੇਰੇ ਅੱਗੇ ਮੈਨੂੰ ਜੂਸ ਪਿਆ ਦਿੱਤਾ, ਫਿਰ ਕੜੀ ਰੋਕ ਕੇ ਤੇ ਕੌਫੀ ਬਣਾ ਲਈ। ਜਦੋਂ ਮੈਂ ਦੋਵਾਂ ਘਰਾਂ ਵਿੱਚੋਂ ਬਾਹਰ ਨਿਕਲਿਆ ਤੇ ਇੱਕ ਤੀਜਾ ਬੰਦਾ ਮੈਨੂੰ ਮਿਲਿਆ, ਤੇ ਮੈਂ ਉਹਨੂੰ ਕਹਿਣ ਲੱਗ ਪਿਆ ਵੀ ਹਾਂ ਫਲਾਨਿਆਂ ਨੇ ਬੁਲਾਇਆ ਸੀ ਮੈਨੂੰ, ਤੇ ਉਹ ਕਹਿੰਦਾ ਵੀ ਤੇਰੀ ਇੱਜ਼ਤ ਕਿੰਨੇ ਜ਼ਿਆਦਾ ਕੀਤੀ। ਉਹਦਾ ਸਵਾਲ ਕੀ ਸੀ, ਤੇਰੀ ਇੱਜ਼ਤ ਕਿੰਨੇ ਜ਼ਿਆਦਾ ਕੀਤੀ। ਅੱਛਾ, ਮੇਰਾ ਜਵਾਬ ਕੀ ਹੋਣਾ ਚਾਹੀਦਾ, ਜਾਂ ਨੋਰਮਲੀ ਆਪਣਾ ਜਵਾਬ ਕੀ ਹੋਵੇਗਾ? ਮਾਇਆ ਨਾਲ ਵਿਹੜਿਆ ਹੋਇਆ ਸਾਡਾ ਜਵਾਬ ਇਹੋ ਹੀ ਹੋਵੇਗਾ ਵੀ ਜਿਹਨੇ ਮੈਨੂੰ ਬਦਾਮ ਛਕਾਏ, ਜਿਹਨੇ ਮੈਨੂੰ ਜੂਸ ਪਿਆਇਆ, ਜਿਹਨੇ ਮੈਨੂੰ ਕੌਫੀ ਪਿਆਈ, ਜਿਹਨੇ ਮੈਨੂੰ ਉੱਤੇ ਬਿਠਾਇਆ, ਉਹਨੇ ਮੇਰੀ ਇੱਜ਼ਤ ਜ਼ਿਆਦਾ ਕੀਤੀ। ਤੇ ਅੱਛਾ, ਉਹ ਬੰਦੇ ਦੀ ਕੋਈ ਵੈਲਿਊ ਨਹੀਂ ਜਿਹਦੇ ਘਰ 'ਚ ਚੀਜ਼ਾਂ ਨਹੀਂ ਆਈਆਂ, ਉਹ ਜ਼ੀਰੋ ਹੋ ਗਿਆ। ਅਸੀਂ ਸਵੇਰੇ ਵੀ ਇੱਥੇ ਚਰਚਾ ਕਰ ਰਹੇ ਸੀ ਗਿਆਨੀ ਜੀ ਹੁਣੀ, ਵੀ ਗੁਰੂ ਨਾਨਕ ਸਾਹਿਬ ਮਲਕ ਭਾਗ ਉਹਦੇ ਘਰੇ ਜਾਂਦੇ ਨੇ। ਮੈਂ ਨਹੀਂ ਕਹਿ ਰਿਹਾ ਵੀ ਜਿਹੜਾ ਅਮੀਰ ਹੈ ਉਹ ਮਲਕ ਭਾਗੋ ਹੀ ਹੁੰਦਾ, ਇਹਨੂੰ ਇੱਦਾਂ ਨਾ ਲਿਓ, ਇਹਦੀ ਸੈਂਸ ਇਹ ਨਹੀਂ ਹੈ ਸ਼ਬਦ ਦੀ, ਪਰ ਆਖਰ ਹੈ ਤੇ ਉਹ ਅਮੀਰ ਹੀ ਹੈ ਨਾ। ਪਰ ਉਹਦੇ ਘਰ ਦੇ ਵਿੱਚ ਮਖਮਲੀ ਬੈੱਡ ਹੈ, ਸਾਰਾ ਕੁਝ ਐਨ ਟੌਪ ਦਾ, ਫਸਟ ਕਲਾਸ ਜਿਹਨੂੰ ਆਪਾਂ ਕਹਿੰਦੇ। ਪਰ ਭਾਈ ਲਾਲੋ ਦੇ ਘਰੇ ਗੁਰੂ ਨਾਨਕ ਸਾਹਿਬ ਚੌਂਕੜੀ ਮਾਰ ਕੇ ਥੱਲੇ ਬਹਿ ਜਾਂਦੇ ਨੇ, ਉਹ ਗਰੀਬ ਹੈ। ਅੱਜ ਕੱਲ੍ਹ ਜਿਹੜੀ ਸਾਡੀਆਂ ਜਿਹੜੀਆਂ ਡੈਫੀਨੇਸ਼ਨਸ ਹੋ ਗਈਆਂ ਨੇ ਨਾ, ਜੋ ਅਸੀਂ ਘੜ ਲਿਆ ਹੈ ਇੱਜ਼ਤ ਨੂੰ ਲੈ ਕੇ, ਉਹ ਅਸੀਂ ਮਾਇਕ ਤੌਰ ਉੱਤੇ ਘੜਿਆ ਹੋਇਆ, ਮਾਇਕ ਸਮਝਦੇ, ਮਾਇਆ ਦੇ ਤੌਰ ਉੱਤੇ ਹੀ ਆਪਾਂ ਪਰਖਦੇ ਹਾਂ ਵੀ ਕਿਹੜੇ ਬੰਦੇ ਨੇ ਮੇਰੀ ਇੱਜ਼ਤ ਕੀਤੀ ਤੇ ਕਿਹੜੇ ਬੰਦੇ ਨੇ ਮੈਨੂੰ ਇੱਜ਼ਤ ਨਹੀਂ ਦਿੱਤੀ। ਪਰ ਗੁਰਮਤ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੇ ਇਹ ਹੈ ਹੀ ਨਹੀਂ। ਗੁਰਮਤ ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੇ ਇਹ ਹੈ ਨਹੀਂ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਵੀ ਇੱਕ ਉਹ ਗਰੀਬ ਸਿੱਖ ਜਿਹੜਾ 200 ਰੁਪਈਏ ਦਾ ਰੁਮਾਲਾ ਲਿਆਣ ਕੇ ਲੈ ਕੇ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ,

0: ਇੱਕ ਉਹ ਜਿਹੜਾ 2 ਲੱਖ ਦਾ ਲੈ ਕੇ ਆਉਂਦਾ ਹੈ ਤੇ 2 ਲੱਖ ਵਾਲੇ ਆਖੇਗਾ ਆਹ 200 ਵਾਲਾ ਤੇ ਇੱਜ਼ਤ ਨਹੀਂ ਕਰ ਰਿਹਾ ਮਹਾਰਾਜ ਦੀ, 200 ਵਾਲਾ ਤੇ ਬਿਦ ਵੀ ਕਰ ਰਿਹਾ ਮਹਾਰਾਜ ਦੀ, ਵੀ ਮੇਰੇ ਕੋਲ 2 ਲੱਖ ਹੈ ਭਾਈ ਤੇਰੇ ਕੋਲ ਹੈ, ਹਰ ਸਿੱਖ ਕੋਲ 2 ਲੱਖ ਨਹੀਂ ਹੈਗਾ। ਤੇ ਇਤਿਹਾਸ ਦੇ ਵਿੱਚੋਂ ਅਸੀਂ ਸਾਖੀਆਂ ਸੁਣੀਆਂ ਵੀ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਕਸ਼ਮੀਰ ਦੀ ਧਰਤੀ ਤੇ ਗਏ ਨੇ ਤੇ ਉੱਥੇ ਇੱਕ ਬੀਬੀ ਆਪਣੇ ਹੱਥੀਂ ਮਹਾਰਾਜ ਦੇ ਲਈ ਚੋਲਾ ਬੁਣਦੀ ਹੈ, ਅੱਜ ਵੀ ਉਹ ਮਾਈ ਦਾ ਨਾਂ ਸੀ ਭਾਗ ਭਰੀ, ਭਾਗ ਭਰੀ। ਉਹਨੇ ਹੱਥੀਂ ਚੋਲਾ ਬੁਣਿਆ ਤੇ ਉਹਦੇ ਮਨ ਵਿੱਚ ਇਹ ਸਿੱਖ ਸੀ, ਮਨ ਵਿੱਚ ਆਸ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਗਰੀਬਣੀ ਦੇ ਘਰ ਵਿੱਚ ਆਉਣ ਤੇ ਹੱਥੀਂ ਬਣਿਆ ਹੋਇਆ ਚੋਲਾ ਮੈਂ ਮਹਾਰਾਜ ਨੂੰ ਭੇਟ ਕਰਾਂ। ਇਤਿਹਾਸ ਨੇ ਲਿਖਿਆ ਜਦੋਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਉਹ ਬਾਣੀ ਦੇ ਸ਼ਬਦ ਹੀ ਇੱਧਰ ਉੱਧਰ ਕਰ ਗਈ, ਜਿਹਨੂੰ ਆਪਾਂ ਕਹਾਂਗੇ ਗਲਤ ਪੜੀ ਗਈ। ਉਹਨੇ ਕਹਿਣਾ ਸੀ ਹਉ ਪਾਪੀ ਤੂੰ ਬਖਸ਼ਣਹਾਰ, ਉਹ ਮਾਈ ਪ੍ਰੇਮ ਵਿੱਚ ਭਿੱਜੀ ਹੋਈ ਵਿਚਾਰੀ ਬੋਲੀ ਗਈ ਤੂੰ ਪਾਪੀ ਹਉ ਬਖਸ਼ਣਹਾਰ, ਤੂੰ ਪਾਪੀ ਹਉ ਬਖਸ਼ਣਹਾਰ। ਤੇ ਸਿੱਖਾਂ ਨੇ ਆਖਿਆ ਮਹਾਰਾਜ ਇਹ ਤੁਹਾਨੂੰ ਪਾਪੀ ਕਹਿ ਰਹੀ ਹੈ, ਆਖਿਆ ਇਹ ਕਹਿ ਰਹੀ ਹੈ ਤੂੰ ਪਾਪੀ ਹਉ ਬਖਸ਼ਣਹਾਰ। ਤੇ ਮਹਾਰਾਜ ਕਹਿੰਦੇ ਛੱਡ ਕੋਈ ਗੱਲ ਨਹੀਂ, ਤੂੰ ਉਸ ਮਾਈ ਦੀ ਭਾਵਨਾ ਵੇਖ, ਉਹ ਕਹਿ ਇਹੋ ਹੀ ਰਹੀ ਹੈ ਵੀ ਹਉ ਪਾਪੀ ਤੂੰ ਬਖਸ਼ਣਹਾਰ, ਸ਼ਬਦਾਂ ਤੇ ਨਾ ਜਾਈ। ਅੱਜ ਹੁਣ ਅਸੀਂ ਸਿੱਖੀ ਨੂੰ ਇੰਨਾ ਮਹਿੰਗਾ ਕਰ ਰਹੇ ਹਾਂ, ਮਹਿੰਗਾ ਸਮੇਂ ਦੀ ਬੇਨਤੀ, ਤੇ ਸਭ ਤੋਂ ਵੱਡੀ ਸਾਜਿਸ਼ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਂ ਸਿੱਖੀ ਆਮ ਬੰਦੇ ਦੀ ਪਹੁੰਚ ਤੋਂ ਇੰਨੀ ਮਹਿੰਗੀ ਕਰ ਦਿਓ, ਜਿਵੇਂ ਕੋਈ ਗਰੀਬ ਬੰਦਾ ਮਹਿੰਗਾ ਫਰੂਟ ਨਹੀਂ ਖਾ ਸਕਦਾ, ਇੱਦਾਂ ਉਹ ਵੀ ਸਿੱਖੀ ਦਾ ਫਲ ਨਾ ਚੱਕ ਸਕੇ। ਤੋ ਪੜ੍ਹਿਆ ਅਸੀਂ ਜ਼ਰੂਰ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ, ਕਿਆਰੀ ਪੜ੍ਹਿਆ ਸੀ ਇਹ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹਨਾਂ ਦੀ ਬਾਣੀ ਨੂੰ ਅਸੀਂ ਪੜ੍ਹਨਾ ਵਿਚਾਰਨਾ ਤੇ ਸਮਝਣਾ ਸੀ ਜਿਹੜਾ ਸਿੱਖ ਦਾ ਕੰਮ ਸੀ, ਪਰ ਉਲਝ ਗਏ ਅਸੀਂ ਹੋਰ ਮੰਨੇ। ਤੇ ਜਿਹਨੇ ਬਾਣੀ ਨੂੰ ਵਿਚਾਰ ਲਿਆ ਸਮਝ ਲਿਆ ਉਹਦੇ ਅੰਦਰ ਕੋਈ ਊਚ ਨੀਚ ਦੀ ਭਾਵਨਾ ਨਹੀਂ, ਉਹਦੇ ਅੰਦਰ ਇਹ ਨਹੀਂ ਹੈ ਕਿ ਮੈਂ ਸੁਪਰੀਮ ਹਾਂ ਤੇ ਦੂਜਾ ਮਾਈਨਰ ਹੈ, ਮੈਂ ਉੱਤਮ ਹਾਂ ਤੇ ਬਾਕੀ ਕੀੜੇ ਮਕੌੜੇ ਨੇ, ਉਹਦੇ ਅੰਦਰ ਇਹ ਭਾਵਨਾ ਕਿੱਦਾਂ ਹੋ ਸਕਦੀ ਹੈ। ਪਿੱਛੇ ਕਬੀਰ ਸਾਹਿਬ ਦੇ ਆਪਾਂ ਬਚਨ ਵਿਚਾਰੇ ਨੇ, ਉੱਥੇ ਉਹਨਾਂ ਨੇ ਆਖਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿੰਨੇ ਬਚਨ ਆਖਿਆ ਰੋੜਾ ਹੋਏ ਰੋ ਬਾਟ ਕਾ ਤਾਜ ਮਨ ਕਾ ਅਭਿਮਾਨ, ਆਖਿਆ ਲੋਕਾਂ ਦੇ ਰਾਹ ਦਾ ਰੋੜਾ ਬਣ ਜਾ, ਮਨ ਦੇ ਹੰਕਾਰ ਨੂੰ ਅਭਿਮਾਨ ਨੂੰ ਦੂਰ ਕਰ ਦੇ। ਫਿਰ ਉਹਨਾਂ ਆਖਿਆ ਖੇ ਬਣ ਜਾ, ਜਿਵੇਂ ਧਰਤੀ ਦੇ ਉੱਤੇ ਖੇ ਹੁੰਦੀ ਹੈ, ਰੋੜਾ ਪੈਰਾਂ ਨੂੰ ਦੁੱਖ ਦਿੰਦਾ। ਤੇ ਖੇ ਤੋਂ ਬਾਅਦ ਉਹਨਾਂ ਨੇ ਆਖਿਆ ਖੇ ਵੀ ਉੱਡ ਕੇ ਲੋਕਾਂ ਦੇ ਸਿਰ ਵਿੱਚ ਪੈਂਦੀ ਹੈ, ਖੇ ਵੀ ਨਾ ਬਣ ਪਾਣੀ ਬਣ। ਪਾਣੀ ਬਾਰੇ ਆਖਿਆ ਵੀ ਪਾਣੀ ਵੀ ਤੱਤਾ ਤੇ ਠੰਡਾ ਹੁੰਦਾ ਏ, ਤੇ ਕਬੀਰ ਸਾਹਿਬ ਕਹਿੰਦੇ ਨੇ ਫਿਰ ਰੱਬ ਦਾ ਦਾਸ ਹੋਵੇ ਕਿਵੇਂ ਦਾ, ਉਹ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਜਿੱਦਾਂ ਦਾ ਹਰੀ ਹੈ ਨਾ ਜਿੱਦਾਂ ਦਾ ਰੱਬ ਹੈ ਇੱਦਾਂ ਦਾ ਹੀ ਰੱਬ ਦਾ ਸੇਵਕ ਚਾਹੀਦਾ ਹੈ। ਤੋ ਰੱਬ ਦੇ ਸੇਵਕ ਦੀ ਪਹਿਲੀ ਗੱਲ ਇਹ ਹੈ ਵੀ ਉਹ ਸਾਰਿਆਂ ਵਿੱਚ ਅਕਾਲ ਪੁਰਖ ਨੂੰ ਵੱਸਦਾ ਹੋਇਆ ਮਹਿਸੂਸ ਕਰਦਾ ਹੈ, ਉਹ ਇਸ ਗੱਲ ਨੂੰ ਸਮਝਦਾ ਹੈ ਵੀ ਇਹ ਸਾਰੇ ਸੰਸਾਰ ਦੀ ਸਿਰਜਣਾ ਜੋ ਦਿਸ ਰਿਹਾ ਹੈ ਜੋ ਅਣਦਿਸਦਾ ਹੈ ਇਹ ਸਾਰਾ ਪਸਾਰਾ ਇੱਕੋ ਵਾਹਿਗੁਰੂ ਦਾ ਹੈ, ਕਿਸੇ ਦੁਨੀਆਂ ਦੇ ਪੀਰ ਪੈਗੰਬਰ ਗੁਰੂ ਨੇ ਇਹ ਸੰਸਾਰ ਨੂੰ ਸਿਰਜਿਆ ਨਹੀਂ ਹੈ, ਕਿਸੇ ਨੇ ਵੀ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ, ਇਹ ਸਾਰਾ ਕੁਝ ਉਸ ਵਾਹਿਗੁਰੂ ਦੀ ਖੇਡ ਹੈ, ਰੱਬ ਦੀ ਖੇਡ। ਤੋ ਇੱਕ ਤੇ ਸਾਨੂੰ ਇਸ ਭਰਮ ਵਿੱਚੋਂ ਨਿਕਲਣ ਦੀ ਲੋੜ ਹੈ ਕਿ ਜਦੋਂ ਆਪਾਂ ਕਿਸੇ ਬੰਦੇ ਨੂੰ ਸੁਪਰੀਮ ਮੰਨ ਕੇ ਐਵੇਂ ਉਹਨੂੰ ਰੱਬ ਸਮਝ ਕੇ ਡਰੀ ਜਾਂਦੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ, ਸਾਰਾ ਜਗਤ ਭਿਖਾਰੀ ਹੈ ਇੱਥੇ ਭਾਈ, ਕੋਈ ਇੱਥੇ ਦਾਤਾ ਨਹੀਂ ਹੈ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਇੱਕੋ ਹੀ ਦਾਤਾ ਹੈ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ। ਆਖਿਆ ਕੋਈ ਜਾਣਦਾ ਹੀ ਨਹੀਂ, ਇਸ ਗੱਲ ਨੂੰ ਸਮਝਦਾ ਹੀ ਨਹੀਂ। ਤੇ ਜਿਹਨੇ ਸਿਰਜਿਆ ਉਹਨੇ ਮਾੜਾ ਨਹੀਂ ਸਿਰਜਿਆ, ਸਭ ਕੁਝ ਚੰਗਾ ਹੀ ਹੈ। ਕਹਿ ਜਾਣੈ ਆਪਣ ਧਨੀ, ਜਾਂ ਤੇ ਉਹ ਵਾਹਿਗੁਰੂ ਆਪ ਜਾਣਦਾ। ਆਪਣ ਧਨੀ ਦਾ ਮਤਲਬ ਹੈ ਵੀ ਉਹ ਆਪ ਧਨੀ ਮਾਲਕ ਆਪ ਜਾਣਦਾ ਜਿਹਨੇ ਇਹਨੂੰ ਸਿਰਜਿਆ। ਤੇ ਜਾਂ ਆਖਿਆ ਕਹਿ ਦਾਸ ਦੀਵਾਨੀ ਹੋਏ, ਉਹ ਦਾਸ ਜਿਹੜਾ ਉਹਦਾ ਦੀਵਾਨਾ ਹੈ, ਜਾਂ ਉਹ ਜਾਣਦਾ, ਉਹਨੂੰ ਪਤਾ ਹੈ ਕਿ ਇਹ ਸਾਰਾ ਸੰਸਾਰ ਉਹਦਾ ਸਿਰਜਿਆ। ਅਗਲਾ ਬਚਨ, ਹੁਣ ਅੱਗੇ ਮਹਾਰਾਜ ਨੇ ਬੰਦੇ ਦੀ ਬੁਨਿਆਦੀ ਕਮਜ਼ੋਰੀ ਦਾ ਜ਼ਿਕਰ ਕੀਤਾ, ਉਹ ਹੈ ਕਿ ਉਦਾਹਰਨ ਬਾਬਾ ਕਬੀਰ ਸਾਹਿਬ ਨੇ ਬਹੁਤ ਬਾ ਕਮਾਲ ਵਰਤੀ ਹੈ। ਇੱਕ ਹੈ ਪਾਣੀ, ਕਿਸਾਨ ਦੀ ਫਸਲ ਨੂੰ ਪਾਣੀ ਚਾਹੀਦਾ। ਪਾਣੀ ਉਹਦੀ ਫਸਲ ਨੂੰ ਕੀ ਦਿੰਦਾ? ਜੀਵਨ ਦਿੰਦਾ, ਜ਼ਿੰਦਗੀ ਦਿੰਦਾ। ਸਾਨੂੰ ਪੀਣ ਲਈ ਕੀ ਚਾਹੀਦਾ? ਪਾਣੀ ਚਾਹੀਦਾ। ਹੁਣ ਜਦੋਂ ਫਸਲ ਬੀਜਣ ਦੀ ਰੁੱਤ ਆਉਂਦੀ ਹੈ ਤੇ ਕਿਸਾਨ ਆਪ ਪਾਣੀ ਲਿਆਉਂਦਾ, ਉਸ ਫਸਲ ਨੂੰ ਜਿਹੜਾ ਹੈ ਉਹਦੇ ਵਿੱਚ ਲਾਉਂਦਾ, ਪਰ ਉਹ ਪਾਣੀ ਜਿਹੜਾ ਹੈ ਜਦੋਂ ਡਲੇ ਬਣ ਜਾਵੇ ਬਰਫ਼ ਦੇ, ਤੇ ਉਸੇ ਫਸਲ ਨੂੰ ਉਹ ਕੀ ਕਰ ਦਿੰਦਾ? ਉਜਾੜ ਦਿੰਦਾ, ਉਸੇ ਫਸਲ ਨੂੰ ਤਬਾਹ ਕਰਦਾ। ਹੁਣ ਪਾਣੀ ਇਕੱਠਾ ਹੈ ਪਰ ਡਲੇ ਵੱਖਰੇ ਵੱਖਰੇ ਹੁੰਦੇ ਨੇ, ਪਾਣੀ ਤੇ ਇੱਕੋ ਹੀ ਹੁੰਦਾ ਸਾਰਾ, ਪਰ ਡਲੇ ਇੱਕ ਨਹੀਂ ਹੁੰਦੇ, ਛੋਟੇ ਵੱਡੇ ਗੜੇ ਜਿਹਨੂੰ ਆਪਾਂ ਕਹਿੰਦੇ, ਆਪਣੀ ਸ਼ਬਦਾਂ ਵਿੱਚ ਗੜੇ ਵੀ ਕਹਿੰਦੇ ਨੇ, ਡਲੇ ਕਹਿ ਦੋ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਭਾਈ ਦੁਨੀਆਂ ਦੇ ਲੋਕੋ ਖਿਆਲ ਕਰੋ, ਤੁਸੀਂ ਰੱਬ ਹੈ ਸਮੁੰਦਰ ਤੇ ਆਪਾਂ ਸਾਰੀਆਂ ਉਹਦੀਆਂ ਕੀ ਆ? ਬੂੰਦਾਂ, ਪਾਣੀ ਦੀਆਂ ਕੀ ਆ? ਬੂੰਦਾਂ। ਉਹਦੇ ਵਿੱਚੋਂ ਹੀ ਆਪਾਂ ਪੈਦਾ ਹੋਏ ਹਾਂ। ਅੱਛਾ, ਡਲੇ ਵੀ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ, ਪਰ ਡਲੇ ਦੁੱਖ ਦੇਣ ਵਾਲੇ ਬਣ ਗਏ। ਕਿਉਂ? ਰੀਜ਼ਨ ਹੈ, ਉਹਦਾ ਰੀਜ਼ਨ ਕੀ ਹੈ? ਕਿਉਂਕਿ ਡਲਿਆਂ ਨੇ ਆਪਣੀ ਇੱਕ ਹਸਤੀ ਬਣਾ ਲਈ, ਆਪਣੀ ਇੱਕ ਜਿਹੜੀ ਹੈ ਉਹ ਵੱਖਰੀ ਹੋਂਦ ਬਣਾ ਲਈ ਡਲੇ ਨੇ। ਸਖਤ ਹੋ ਗਿਆ ਨਾ ਉਹ, ਸਖਤ ਕਠੋਰਤਾ ਆ ਗਈ ਉਹਦੇ ਅੰਦਰ, ਉਹਨੇ ਫਿਰ ਤਬਾਹੀ ਮਚਾ ਦਿੱਤੀ। ਹੁਣ ਇੱਥੇ ਕੀ ਹੈ ਵੀ ਹੈ ਤੁਸੀਂ ਸਾਰੇ ਰੱਬ ਦਾ ਰੂਪ ਹੀ ਜੋ, ਪਾਣੀ ਦੀਆਂ ਬੂੰਦਾਂ ਹੀ ਜੇ, ਪਰ ਅੰਦਰ ਦੇ ਹੰਕਾਰ ਨੇ ਕੀ ਕੀਤਾ? ਮੈਨੂੰ ਡਲਾ ਬਣਾ ਦਿੱਤਾ, ਹੰਕਾਰ ਨੇ ਡਲਾ ਬਣਾ ਦਿੱਤਾ ਮੈਨੂੰ। ਹੁਣ ਪਾਣੀ ਦੀ ਬਾਲਟੀ ਤੁਸੀਂ ਕਿਸੇ ਦੇ ਉੱਤੇ ਸੁੱਟੋ ਭਰ ਕੇ, ਪਾਣੀ ਦੀ ਬੂੰਦ ਸੁੱਟ ਦਿਓ ਉਹਦੇ ਉੱਤੇ ਨਾ ਕਰਕੇ, ਉਹਦੇ ਵਿੱਚ ਤੇ ਡਲਾ ਮਾਰਨ ਵਿੱਚ ਬੜਾ ਵੱਡਾ ਫਰਕ ਹੈ। ਪਾਣੀ ਕਦੀ ਕਿਸੇ ਨੂੰ ਦੁੱਖ ਥੋੜਾ ਦਿੰਦਾ, ਪਾਣੀ ਵਿੱਚ ਲੋਕ ਇਸ਼ਨਾਨ ਕਰਦੇ ਨੇ, ਪਰ ਉਹ ਪਾਣੀ ਜਦੋਂ ਕਠੋਰ ਹੋ ਕੇ ਡਲਾ ਬਣ ਗਿਆ ਤੇ ਉਹਨੇ ਉਸੇ ਕਿਸਾਨ ਦੀ ਫਸਲ ਦੇ ਉੱਤੇ ਵੱਜ ਵੱਜ ਕੇ ਉਹਨੂੰ ਉਜਾੜ ਦਿੱਤਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਬੜਾ ਚੰਗਾ ਹੋਇਆ, ਉਹਨਾਂ ਆਖਿਆ ਕਬੀਰ ਭਲੀ ਪਈ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਬੜਾ ਭਲਾ ਹੋਇਆ, ਹੁਣ ਮੇਰੇ ਮਨ ਦੀ ਹਾਲਤ ਚੰਗੀ ਹੋ ਗਈ ਆ। ਕਿਉਂ ਭਲਾ? ਜੋ ਭੌ ਭਰਿਆ, ਭੌ ਦਾ ਅਰਥ ਹੁੰਦਾ ਡਰ। ਹੁਣ ਕੀ ਹੋਇਆ? ਭਲਾ ਹੋਇਆ ਵੀ ਮੇਰੇ ਅੰਦਰ ਰੱਬ ਦਾ ਡਰ ਪੈਦਾ ਹੋ ਗਿਆ, ਮੈਨੂੰ ਉਸ ਪਰਮਾਤਮਾ ਤੋਂ ਭੈ ਲੱਗਦਾ, ਡਰ ਲੱਗਦਾ। ਤੇ ਡਰ ਲੱਗਣ ਕਰਕੇ ਜਿਹੜਾ ਅੰਦਰ ਦਾ ਮਨ ਬਰਫ਼ ਦਾ ਗੜਾ ਬਣਿਆ ਹੋਇਆ ਸੀ ਨਾ, ਉਹ ਪਿਘਲ ਗਿਆ, ਜਿਵੇਂ ਸੇਕਾ ਵੱਜੇ ਤੇ ਪਾਣੀ ਪਿਘਲ ਕੇ ਤੇ ਵਾਪਸ ਸਮੁੰਦਰ ਵਿੱਚ ਜਾ ਮਿਲਦਾ, ਰੁੜ ਜਾਂਦਾ ਅੱਗੇ, ਪਰ ਡਲਾ ਥੋੜਾ ਰੁੜਦਾ ਹੈ। ਡਲਾ ਤੇ ਉਦੋਂ ਹੀ ਰੁੜੇਗਾ ਜਦੋਂ ਉਹ ਪਿਘਲੇਗਾ। ਆਹ ਹੁਣ ਜਿੰਨੀ ਸਨੋਹ ਹੁੰਦੀ ਹੈ ਉੱਥੇ ਖਲੋਤੀ ਰਹਿੰਦੀ ਨਾ, ਉੱਥੇ ਇੱਕੋ ਜਗ੍ਹਾ ਤੇ, ਪਰ ਜਦੋਂ ਸੂਰਜ ਦੀ ਕਿਰਨ ਪੈਂਦੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜਦੋਂ ਸੂਰਜ ਦੀ ਕਿਰਨ ਪਈ ਤੇ ਉਹ ਜਿਹੜੀ ਸਨੋਹ ਵੇਖਣ ਨੂੰ ਨਜ਼ਰ ਆਉਂਦੀ ਸੀ, ਹੁਣ ਉਹਨੂੰ ਕੋਈ ਸਨੋਹ ਨਹੀਂ ਕਹਿੰਦਾ, ਹੁਣ ਉਹਨੂੰ ਕੀ ਕਹਿੰਦਾ? ਪਾਣੀ। ਸਨੋਹ ਕਿਉਂ ਸੀ? ਕਿਉਂਕਿ ਉਹਨੇ ਆਪਣੀ ਵੱਖਰੀ ਹਸਤੀ ਬਣਾ ਲਈ, ਵੱਖਰੀ ਹਸਤੀ ਬਣਾ ਲਈ ਉਹਨੇ। ਤੋ ਅਸੀਂ ਹੈਗੇ ਰੱਬ ਦਾ ਰੂਪ ਹੀ ਹਾਂ ਸਾਰੇ, ਪਰ ਬੰਦੇ ਨੇ ਆਪਣੀ ਵੱਖਰੀ ਜਦੋਂ ਹਸਤੀ ਬਣਾ ਲਈ ਤੇ ਦੁੱਖ ਭੋਗਦਾ, ਫਿਰ ਇਹ ਦੁਖੀ ਰਹਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਬੜਾ ਭਲਾ ਹੋਇਆ, ਆਹ ਜਦੋਂ ਸਨੋਹ ਪੈ ਜਾਂਦੀ ਲੋਕੀ ਕਹਿੰਦੇ ਯਾਰ ਹੁਣ ਕਿਤੇ ਸੂਰਜ ਨਿਕਲੇ ਤੇ ਆ ਖੁਰੇ, ਸਾਰਾ ਕੁਝ ਖੁਰੇ ਖੁਰੇਗਾ, ਪਾਣੀ ਬਣੇਗਾ, ਸੜਕਾਂ ਸਾਫ਼ ਹੋ ਜਾਣਗੀਆਂ। ਆਖਿਆ ਜਦੋਂ ਵਾਹਿਗੁਰੂ ਦੇ ਭਉ ਦਾ ਸੂਰਜ ਅੰਦਰ ਨਿਕਲ ਆਇਆ ਨਾ, ਉਹਦੇ ਡਰ ਦਾ ਸੂਰਜ ਅੰਦਰ ਨਿਕਲ ਆਇਆ, ਤੇ ਜਿਹੜਾ ਮੇਰਾ ਸੁਭਾਅ ਗੜਿਆਂ ਦੀ ਨਿਆਈ ਪੱਕਿਆ ਪਿਆ ਸੀ ਨਾ, ਉਹ ਪਿਘਲ ਗਿਆ ਤੇ ਮੈਂ ਰੱਬ ਦਾ ਰੂਪ ਹੋ ਗਿਆ। ਬਸ ਇੰਨਾ ਫਰਕ ਹੈ। ਇਹਨੂੰ ਬਾਬੇ ਨੇ ਇੱਕ ਬਚਨ ਹੋਰ ਵੀ ਰੱਖਿਆ, ਤੁਸੀਂ ਇਹ ਸ਼ਬਦ ਜਿਹੜਾ ਹੈ ਨਾ ਇਹ ਪੜ੍ਹਦੇ ਹੋ, ਹੁਕਮਨਾਮਾ ਸਾਹਿਬ ਦੇ ਵਿੱਚ ਆਉਂਦਾ। ਉਹ ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਜਿਹੜਾ ਨਾ ਸੋਨਾ, ਸੋਨੇ ਤੋਂ ਬਣਦੇ ਗਹਿਣੇ, ਕੜਾ ਬਣ ਗਿਆ, ਛਾਪ ਬਣ ਗਈ, ਕੰਨ 'ਚ ਪਾਉਣ ਵਾਲੇ ਗਹਿਣੇ ਬਣ ਗਏ, ਸਿਰ 'ਤੇ ਲਾਉਣ ਵਾਲਾ ਕੋਈ ਸੱਗੀ ਫੁੱਲ ਕੋਈ ਹੋਰ ਦੂਜਾ ਤੀਜਾ ਬਣ ਗਿਆ। ਹੁਣ ਜਦੋਂ ਉਹ ਆਪਣੀ ਵੱਖਰੀ ਹਸਤੀ ਬਣਾਉਂਦਾ, ਵੱਖਰੀ ਹਸਤੀ ਮਤਲਬ ਜਿਹੜਾ ਕੜਾ ਹੈ ਸੋਨੇ ਦਾ ਪਾਇਆ ਇੱਦਾਂ, ਉਹ ਛਾਪ ਨੂੰ ਕਹਿੰਦਾ ਵੀ ਮੈਂ ਹੋਰ ਹਾਂ ਤੇ ਤੂੰ ਹੋਰ ਆ। ਛਾਪ ਜਿਹੜੀ ਹੈ ਉਹ ਕਹਿੰਦੀ ਮੈਂ ਚੰਗੀ ਹਾਂ, ਕੜਾ ਕਹਿੰਦਾ ਮੈਂ ਚੰਗਾ, ਕੰਨ ਦਾ ਗਹਿਣਾ ਕਹਿੰਦਾ ਮੈਂ ਚੰਗਾ, ਪੈਰਾਂ ਦੀ ਝਾਂਜਰ ਕਹਿੰਦੀ ਮੈਂ ਚੰਗੀ, ਵੇਖ ਮੈਂ ਕਿੱਡੀ ਸੋਹਣੀ। ਏਦਾਂ ਲੜਦੇ ਨੇ। ਤੇ ਜਦੋਂ ਉਹ ਸਾਰੇ ਇਹਦੇ ਸਾਰੇ ਸੁਨਿਆਰ ਦੇ ਕੋਲ ਚਲੇ ਗਏ, ਸੁਨਿਆਰ ਨੇ ਕੀ ਕੀਤਾ ਵੀ ਇੱਕੋ ਕਠਾਰੀ ਚ ਪਾ ਕੇ ਥੱਲੇ ਅੱਗ ਬਾਲਤੀ ਤੇ ਸਾਰੇ ਹੀ ਪਿਘਲ ਕੇ ਇੱਕੋ ਡਲੀ ਬਣ ਗਈ। ਹੁਣ ਝਗੜੇ ਖਤਮ ਹੋ ਗਏ। ਉਹਨਾਂ ਮੂਰਖਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਸਾਡਾ ਵਜੂਦ ਇੱਕੋ ਹੀ ਹੈ। ਜਦੋਂ ਮਹਾਰਾਜ ਦੀ ਬਾਣੀ ਕਹਿੰਦੀ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ, ਕੀ ਇਹ ਹਿੰਦੂ ਨੂੰ ਕਿਹਾ ਜਾਂ ਮੁਸਲਮਾਨ ਨੂੰ ਕਿਹਾ? ਅਸੀਂ ਸਾਰੇ ਇੱਕੋ ਧਰਤੀ ਵਿੱਚੋਂ ਪੈਦਾ ਹੋਏ ਹਾਂ। ਬਾਬੇ ਨੇ ਕਿਹਾ ਪੰਜਾਂ ਤੱਤਾਂ ਦਾ ਸਰੀਰ ਬਣਿਆ, ਸਾਰਿਆਂ ਦੀਆਂ ਰਗਾਂ ਵਿੱਚ ਖੂਨ ਵਗ ਰਿਹਾ, ਸਾਰੇ ਇੱਕੋ ਜਿਹੇ ਨੇ। ਹੁਣ ਕੀ ਹੋਇਆ, ਲੜਾਈ ਕਾਹਦੀ ਸੀ? ਜਦੋਂ ਸੋਨੇ ਤੋਂ ਮਤਲਬ ਸੋਨੇ ਆਪਣੀ ਅਸਲੇ ਮੂਲ ਨੂੰ ਨਾ ਨਾ ਸਮਝ ਕੇ ਜਿਹੜਾ ਮੁੰਦਰੀ ਬਣ ਗਿਆ ਉਹ ਕਹਿੰਦਾ ਮੈਂ ਸੋਹਣਾ, ਜਿਹੜਾ ਕੜਾ ਬਣ ਗਿਆ ਉਹ ਕਹਿੰਦਾ ਮੈਂ ਸੋਹਣਾ, ਜਿਹੜਾ ਝਗੜੇ ਇਸੇ ਗੱਲ ਦੇ ਨੇ, ਇਸੇ ਗੱਲ ਦੇ ਝਗੜੇ ਨੇ, ਝਗੜੇ ਇਸੇ ਗੱਲ ਦੇ ਨੇ ਵੀ ਅਸੀਂ ਡਲੇ ਬਣੇ ਹੋਏ। ਅੱਜ ਪੰਥ 'ਚ ਕਈ ਡਲੇ ਬਣੇ ਨੇ, ਜੇ ਤੁਸੀਂ ਇਹਨੂੰ ਪੰਥ 'ਤੇ, ਪੰਥ 'ਚ ਕਈ ਡਲੇ ਨੇ। ਇਹ ਕਹਿੰਦਾ ਮੈਂ ਫਲਾਨਾ ਫਲਾਨਿਆਂ ਦਾ ਜੀ, ਅਸੀਂ ਤਾਂ ਫਲਾਨੇ ਮਹਾਂਪੁਰਖਾਂ ਨੂੰ ਮੰਨਦੇ ਹਾਂ, ਅਸੀਂ ਤਾਂ ਫਲਾਨੇ ਜਥੇਬੰਦੀ ਨਾਲ ਹਾਂ, ਅਸੀਂ ਫਲਾਨੇ ਹਾਂ, ਅਸੀਂ ਉੱਤਮਾ, ਅਸੀਂ ਉੱਤਮਾ। ਬਸ ਫਿਰ ਡਲਿਆਂ ਦੀ ਨਿਆਈ ਇੱਕ ਦੂਜੇ ਦੇ ਸਿਰ ਪਾੜੀ ਜਾਂਦੇ, ਪੰਥ ਨੂੰ ਲੀਰੋ ਲੀਰ ਕਰਤਾ ਇੱਕ ਦੂਜੇ ਦੀ ਨਿਆਈ। ਇਹ ਕਹਿੰਦਾ ਮੈਂ ਉੱਤਮ, ਮੈਂ ਚੰਗਾ ਭਾਈ ਤੁਹਾਡੇ ਨਾਲ, ਮੈਂ ਦੱਸਾਂਗਾ ਕੀ ਕਰਨਾ ਕੀ ਨਹੀਂ ਕਰਨਾ। ਉਹ ਡਲੇ ਬਣ ਕੇ ਡਲੇ, ਤੇ ਜੇ ਉਹਨਾਂ ਡਲਿਆਂ ਨੂੰ ਅਕਲ ਹੋਵੇ ਕਿ ਭਾਈ ਅਸੀਂ ਸਾਰੇ ਪਾਣੀ ਹੋਣਾ, ਇੱਕੋ ਸਮੁੰਦਰ ਨੂੰ ਜਾ ਕੇ ਮਿਲਣਾ, ਆਪੋ ਆਪਣੀ ਹਸਤੀ ਨਾ ਇੱਦਾਂ ਬਣਾ ਕੇ ਬੈਠੀ ਹੈ। ਹੁਣ ਝਗੜਾ ਉਨਾ ਚਿਰ ਸੀ ਜਿੰਨਾ ਚਿਰ ਅਲੱਗ ਅਲੱਗ ਗਹਿਣੇ ਸੀ। ਜਦੋਂ ਉਹ ਕੜਾ ਜਿਹੜਾ ਸੀ ਉਹ ਛਾਪ ਨਾਲ ਲੜ ਰਿਹਾ ਸੀ, ਛਾਪ ਕਹਿੰਦੀ ਸੀ ਮੈਂ ਚੰਗੀ ਹਾਂ, ਕੰਨਾਂ ਦਾ ਝੁਮਕਾ ਕਹਿੰਦਾ ਸੀ ਮੈਂ ਚੰਗਾ। ਜਦੋਂ ਉਹ ਸੁਨਿਆਰ ਦੀ ਜਾ ਕੇ ਭਾਂਡੇ 'ਚ ਪੈ ਗਏ ਨਾ, ਉਹਨੇ ਅੱਗ ਬਾਲੀ ਤੇ ਸਾਰੇ ਇੱਕੋ ਜਿਹੇ ਹੋ ਗਏ। ਬਾਬੇ ਨੇ ਆਖਿਆ ਇਹੋ ਬੰਦੇ ਆ ਤੇਰੇ ਹਾਲਾਤ ਨੇ, ਜੇ ਤੂੰ ਸਮਝੇ ਤੇਰਾ ਅਸਲਾ ਤਾਂ ਇੱਕੋ ਹੀ ਹੈ ਵਾਹਿਗੁਰੂ ਅਕਾਲ ਪੁਰਖ, ਪਰ ਤੂੰ ਕੋਈ ਕੜਾ ਬਣ ਕੇ ਬਹਿ ਗਿਆ, ਕੋਈ ਝਾਂਜਰ ਬਣ ਕੇ ਬਹਿ ਗਿਆ, ਕੋਈ ਝੁਮਕਾ ਬਣ ਕੇ ਬਹਿ ਗਿਆ, ਕੋਈ ਨੱਕ ਦੀ ਜਿਹੜੇ ਉੱਥੇ ਪਾਉਣ ਵਾਲੀ ਕੋਈ ਨਕੇਲ ਜੀ ਬਣ ਕੇ ਬਹਿ ਗਿਆ, ਏਦਾਂ ਏਦਾਂ ਤੂੰ ਆਪਣੇ ਆਪ ਨੂੰ ਵੰਡ ਲਿਆ, ਆਪਣੇ ਆਪ ਨੂੰ ਵੱਡਾ ਸਮਝ ਲਿਆ। ਸਾਨੂੰ ਲੋੜ ਇਸ ਗੱਲ ਦੀ ਹੈ ਵੀ ਅਸੀਂ ਤਾਂ ਹੀ, ਬਾਬਾ ਜੀ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ। ਵੀ ਬਾਬੇ ਨੇ ਆਖਿਆ ਸੋਨੇ ਦੇ ਗਹਿਣੇ ਉਹ ਲੜੋ ਨਾ, ਤੁਹਾਡਾ ਮੂਲ ਇੱਕੋ ਹੀ ਜੇ। ਘੁਮਿਆਰ ਦੇ ਚੱਕ ਦੇ ਉੱਤੇ ਭਾਂਡੇ ਚੜੇ, ਇੱਕ ਦਾ ਉਹਨੇ ਦੀਵਾ ਬਣਾ ਦਿੱਤਾ, ਦੂਜੇ ਦਾ ਘੜਾ ਬਣਾ ਦਿੱਤਾ, ਤੀਜੇ ਦਾ ਕੋਈ ਮੱਟ ਬਣਾ ਦਿੱਤਾ। ਉਹ ਸਾਰੇ ਲੜੀ ਜਾ ਰਹੇ ਨੇ, ਕਹਿੰਦੇ ਜੀ ਵੇਖੋ ਮੈਂ ਮੱਟ ਹਾਂ, ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੈ ਭਾਈ, ਇੱਥੇ ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੈ। ਦੋ ਦੀਵੇ ਲੜੀ ਜਾ ਰਹੇ ਨੇ ਆਪਸ ਦੇ ਵਿੱਚ। ਉਹ ਗਿਆਨੀ ਜਸਵੰਤ ਸਿੰਘ ਪਰਵਾਨੇ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਬੜੀ ਵਧੀਆ ਗੱਲ ਲਿਖੀ, ਉਹ ਕਹਿੰਦਾ ਦੋ ਦੀਵੇ ਲੜ ਪਏ ਦੋਵੇਂ ਜਾਣੇ ਦੀਵਾਲੀ ਵਾਲੇ ਦਿਨ, ਲੜੀ ਜਾਣ, ਇੱਕ ਦੀਵਾ ਆਖੇ ਮੈਂ ਚੰਗਾ, ਦੂਜਾ ਕਹਿੰਦਾ ਮੈਂ ਚੰਗਾ, ਇਹ ਕਵੇ ਵੇਖ ਮੇਰੇ 'ਤੇ ਡਿਜ਼ਾਇਨ ਕਿੱਡਾ ਵਧੀਆ ਪਿਆ, ਦੂਜਾ ਆਖੇ ਵੇਖ ਮੇਰੇ ਉੱਤੇ ਕਿੱਡਾ ਵਧੀਆ, ਇਹ ਕਹਿੰਦਾ ਮੈਂ ਲਾਲ ਰੰਗ ਦਾ, ਦੂਜਾ ਕਹਿੰਦਾ ਮੈਂ ਕਾਲੇ ਰੰਗ ਦਾ। ਤੇ ਫਿਰ ਕਿਸੇ ਨੇ ਆਣ ਕੇ ਸਮਝਾਇਆ, ਵਿਚਲੀਆਂ ਜੋਤਾਂ ਲੜਨ ਲੱਗ ਪਈਆਂ, ਜਿਹੜੀਆਂ ਦੀਵੇ ਚ ਵੱਟੀ ਨੀ ਪਾਈ ਹੁੰਦੀ ਉਹ ਵੀ ਲੜਨ ਲੱਗ ਪਈਆਂ ਆਪਸ ਦੇ ਵਿੱਚ। ਇਹ ਕਹਿੰਦੀ ਮੈਂ ਉੱਥੋਂ, ਦੂਜੀ ਕਹਿੰਦੀ ਮੈਂ ਉੱਥੋਂ ਆ। ਤੇ ਕਿਸੇ ਨੇ ਆਣ ਕੇ ਸਮਝਾਇਆ ਵੀ ਮੂਰਖੋ, ਤੁਸੀਂ ਇੱਕੋ ਹੀ ਘੁਮਿਆਰ ਦੇ ਚੱਕ ਤੇ ਚੜਾ ਕੇ ਬਣਾਏ ਗਏ, ਤੁਹਾਨੂੰ ਬਣਾਉਣ ਵਾਲਾ ਇੱਕੋ ਘੁਮਿਆਰ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ, ਸਾਜਣ ਆ ਰਹੇ ਅਨੇਕਾਂ ਭਾਂਤਾਂ ਨਾਲ, ਅਨੇਕਾਂ ਤਰੀਕਿਆਂ ਨਾਲ ਵਾਹਿਗੁਰੂ ਨੇ ਆਪਣੇ ਸੰਸਾਰ ਨੂੰ ਸਾਜਿਆ ਹੈ। ਹੁਣ ਜਿਹੜੇ ਅਨੇਕਾਂ ਤਰੀਕੇ ਨੇ ਨਾ, ਰੰਗੀ ਰੰਗੀ ਭਾਂਤੀ ਅਨੇਕਾਂ ਤਰੀਕੇ ਨੇ, ਇਹ ਆਪਸ ਵਿੱਚ ਲੜ ਰਹੇ ਨੇ। ਕੋਈ ਕਹਿੰਦਾ ਮੈਂ ਚੰਗਾ, ਕੋਈ ਕਹਿੰਦਾ ਉਹ ਮਾੜਾ, ਕੋਈ ਕਹਿੰਦਾ ਉਹ ਮਾੜਾ। ਹੁਣ ਰੂਹ ਵੀ ਇੱਕੋ ਹੀ ਸੀ, ਤੇਲ ਵੀ ਇੱਕੋ ਹੀ ਸੀ, ਮਿੱਟੀ ਵੀ ਇੱਕੋ ਥਾਂ ਤੋਂ ਹੀ ਆਈ, ਸਾਰਾ ਕੁਝ ਇੱਕੋ ਥਾਂ ਤੋਂ ਆਇਆ, ਫਰਕ ਕਿੱਥੇ। ਤੋ ਬਾਬਾ ਕਬੀਰ ਸਾਹਿਬ ਨੇ ਸਾਨੂੰ ਆਖਿਆ, ਬੜਾ ਚੰਗਾ ਹੋਇਆ ਵੀ ਮੇਰੇ ਮਨ ਚ ਹੁਣ ਵਾਹਿਗੁਰੂ ਦਾ ਭਾਉ ਬਣ ਗਿਆ। ਜਿਹੜਾ ਮੈਂ ਡਲੇ ਵਰਗਾ ਹੋਇਆ ਫਿਰਦਾ ਸੀ ਨਾ, ਪਾਣੀ ਦੇ ਗੜੇ ਵਰਗਾ ਜਿਹੜਾ ਹੋਇਆ ਫਿਰਦਾ ਸੀ, ਐਂ ਜ਼ਖਮੀ ਦੰਦਾ ਫਿਰਦਾ ਸੀ। ਹੁਣ ਕਹਿੰਦੇ ਕਬੀਰ ਭਲੀ ਪਈ ਜੋ ਭਾਉ ਭਰਿਆ, ਹੁਣ ਮੈਂ ਚੰਗਾ ਹੋ ਗਿਆ, ਕਿਉਂਕਿ ਰੱਬ ਦਾ ਡਰ ਜਿਹੜਾ ਸੀ ਉਹ ਮੇਰੇ ਅੰਦਰ ਆ ਗਿਆ। ਦਿਸ਼ਾ ਗਈ ਸਭ ਭੂਲ, ਪਹਿਲਾਂ ਮੈਂ ਸਾਰੀ ਦਿਸ਼ਾ ਭੁੱਲਿਆ ਹੋਇਆ ਸੀ ਕਿਉਂਕਿ ਗੜਾ ਬਣਿਆ ਹੋਇਆ ਸੀ। ਹੁਣ ਕੀ ਹੋਇਆ, ਕਹਿੰਦੇ ਓਰਾ ਗਰ ਪਾਣੀ ਭਇਆ, ਹੁਣ ਮੈਂ ਡਲੇ ਤੋਂ ਪਿਘਲ ਕੇ ਪਾਣੀ ਬਣ ਗਿਆ। ਜਦੋਂ ਪਾਣੀ ਬਣ ਗਿਆ ਤੇ ਜਾ ਕੇ ਸਮੁੰਦਰ ਚ ਰਲ ਗਿਆ, ਸਮੁੰਦਰ ਦਾ ਰੂਪ ਹੋ ਗਿਆ। ਤੋ ਸਮੁੰਦਰ ਕੌਣ ਹੈ? ਸਮੁੰਦਰ ਗੁਰੂ ਹੈ। ਜਿੰਨਾ ਚਿਰ ਸਾਡੇ ਅੰਦਰ ਕਠੋਰਤਾ ਹੈ, ਉਹਨਾਂ ਚਿਰ ਅਸੀਂ ਗੁਰੂ ਦੇ ਨਾਲ ਇੱਕਮਿਕ ਨਹੀਂ ਹੋ ਸਕਦੇ। ਜਿੰਨਾ ਚਿਰ ਸਾਡੇ ਅੰਦਰ ਹੰਕਾਰ ਹੈ, ਅਸੀਂ ਗੜੇ ਦੀ ਨਿਆਈ ਬਣੇ ਪਏ ਹਾਂ, ਉਹਨਾਂ ਚਿਰ ਤੱਕ ਅਸੀਂ ਗੁਰੂ ਦੇ ਨਾਲ ਇੱਕਮਿਕ ਨਹੀਂ ਹੋ ਸਕਦੇ। ਸੋ ਅੰਦਰ ਦੇ ਹੰਕਾਰ ਨੂੰ ਢਾਉਣ ਦੀ ਲੋੜ ਹੈ। ਤੇ ਉਹ ਢਵੇਗਾ ਕਿਵੇਂ? ਜਦੋਂ ਮੇਰੇ ਰੱਬ ਦਾ ਮੇਰੇ ਅੰਦਰ ਭਾਉ ਆਵੇਗਾ, ਪੈ ਆਵੇਗਾ। ਤੇ ਇਹ ਨਿਰਮਲ ਭਾਉ ਹੁੰਦਾ, ਇੱਥੇ ਭਾਉ ਦਾ ਅਰਥ ਇੱਦਾਂ ਨਾ ਸਮਝ ਲਓ ਵੀ ਐਵੇਂ ਲੋਕ ਡਰਦੇ ਫਿਰਦੇ ਨੇ। ਆ ਕਈ ਵਾਰ ਸਿੱਖ ਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣ ਤੋਂ ਡਰਦੇ ਨੇ, ਮਹਾਰਾਜ ਪਾਪ ਨਾ ਲੱਗ ਜੇ ਕਿਤੇ, ਏਦਾਂ ਨਾ ਲੱਗ ਜੇ। ਨਹੀਂ ਨਹੀਂ, ਕੋਈ ਡਰਨ ਦੀ ਲੋੜ ਨਹੀਂ ਹੈਗੀ, ਕੋਈ ਡਰਨ ਦੀ ਲੋੜ ਨਹੀਂ ਹੈ। ਤੋ ਏਦਾਂ ਡਰਿਆ ਨਹੀਂ ਕੰਮ ਚੱਲਣਾ, ਬਾਣੀ ਪੜ੍ਹਨੀ ਪੈਣੀ ਹੈ, ਸਮਝਣੀ ਪੈਣੀ ਹੈ, ਵਿਚਾਰਨੀ ਪੈਣੀ ਹੈ, ਡਰਨ ਦੀ ਲੋੜ ਨਹੀਂ ਹੈ। ਤੋ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਦੇ ਬਚਨ ਸਾਡੇ ਜੀਵਨ ਦਾ ਆਸਰਾ ਬਣਨ ਜੀ। ਸਾਰੀ ਸੰਗਤ ਦਾ ਧੰਨਵਾਦ। ਇਸੇ ਤਰ੍ਹਾਂ ਆਪਾਂ ਮਿਲ ਬੈਠ ਕੇ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਿਆ ਕਰੀਏ, ਤਾਂ ਸਾਨੂੰ ਸਮਝ ਲੱਗਣੀ ਹੈ, ਤਾਂ ਸਾਡਾ ਕਲਿਆਣ ਤੇ ਭਲਾ ਹੋਣਾ। ਨਹੀਂ ਤੇ ਖੇਡੜੀ ਜਾਂਦੇ ਹਾਂ ਆਪਾਂ, ਲੜੀ ਜਾਂਦੇ ਹਾਂ ਉਸ ਦੇ ਵਿੱਚ। ਤੋ ਗੁਰੂ ਕਿਰਪਾ ਕਰੇ, ਧੰਨਵਾਦ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਫਤਿਹ, ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਨੂੰ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਕੁਛ ਗੁਰਮਤ ਅਨੁਸਾਰ ਵਿਚਾਰਾਂ ਦੀ ਸਾਂਝ ਕੀਤੀ ਹੈ। ਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਗਾਵਿਆ ਸੁਣਿਆ ਸਾਡਾ ਥਾਏ ਪਏ, ਜੋ ਸੁਣਿਆ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਉਣ ਦਾ ਯਤਨ ਕਰੀਏ। ਕਿਉਂਕਿ ਜਿਹੜੀ ਗੱਲ ਇਹਨਾਂ ਨੇ ਕਹੀ ਅਖੀਰ ਦੇ ਵਿੱਚ ਉਹ ਸੱਚ ਹੈ ਕਿ ਪੁਜਾਰੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਦੂਰ ਰੱਖਿਆ, ਔਰ ਉਹਨੇ ਸਾਡੇ 'ਚ ਵਹਿਮ ਭਰਮ ਭੁਲੇਖਾ ਇੰਨਾ ਪਾਇਆ ਕਿ ਜੇ ਤੁਸੀਂ ਪੜ੍ਹੇ ਹੋਏ ਤਾਂ ਤੁਹਾਡੇ 'ਚ ਸੁਚਮ ਨਹੀਂ ਹੈਗੀ, ਤੁਹਾਡੇ ਗਲਤ ਹੋਜੂ। ਔਰ ਇੱਕ ਦਿਨ ਇਹਨਾਂ ਵੀ ਉਦਾਹਰਨ ਦਿੱਤੀ ਸੀ, ਮੈਂ ਵੀ ਉਦਾਹਰਨ ਦਿੰਦਾ ਵਾਂ ਕਿ ਜਦੋਂ ਬੱਚਾ ਨਵਾਂ ਨਵਾਂ ਬੋਲਦਾ ਸਿੱਧਾ ਮੰਮੀ ਡੈਡੀ ਤਾਂ ਨਹੀਂ ਕਹਿੰਦਾ, ਨਾ ਪਾਪਾ ਹੀ ਕਹਿੰਦਾ, ਪਰ ਜਦੋਂ ਬੋਲਦਾ ਅਸੀਂ ਖੁਸ਼ ਹੁੰਦੇ ਹਾਂ ਵੀ ਸਾਡਾ ਬੱਚਾ ਬੋਲਣ ਲੱਗ ਪਿਆ। ਗੁਰੂ ਦੀ ਗੋਦ ਵਿੱਚ ਬਹਿ ਕੇ ਬਾਣੀ ਪੜ੍ਹਨੀ, ਗੁਰੂ ਨਾਲ ਗੱਲਾਂ ਕਰਨੀਆਂ, ਅਤੇ ਭਾਵੇਂ ਤੁਸੀਂ ਤੋਤਲੀ ਜ਼ਬਾਨ 'ਚ ਹੀ ਕਰੋਗੇ, ਇਹਨਾਂ 'ਤੇ ਮਾਲਕ ਕਿਰਪਾ ਕਰੇਗਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ ਹੀ ਆਉਣੀ ਆ। ਜੇ ਤੁਸੀਂ ਪੜ੍ਹੀ ਨਾ ਤਾਂ ਕਦੀ ਵੀ ਨਹੀਂ ਗੁਰਮੁਖ ਪਿਆਰੇ ਹੋ, ਇਹਨੂੰ ਪੜ੍ਹਨ ਦੇ ਨਾਲ ਜੇ ਆਸ ਕੀਤਾ ਜਾਣਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ ਦੇ ਵਿੱਚ ਪੋਥੀਆਂ ਆਉਣ, ਵਹਿਮ ਭਰਮ ਭੁਲੇਖੇ ਛੱਡ ਦਿਓ। ਸਾਡੇ ਤਾਂ ਇੱਥੋਂ ਦੇ ਵੀ, ਸਾਡੇ ਅੱਜ ਦੇ ਕਈ ਵਾਰ ਸਭ ਪ੍ਰਚਾਰ ਗ੍ਰੰਥੀ ਸਵੇ ਬਣ ਕੇ ਜਾਂ ਗੁਰਦੁਆਰਿਆਂ 'ਚ ਕਰ ਰਿਹਾ ਵੀ ਤੁਸੀਂ ਬੇਸਮੈਂਟ 'ਚ ਰਹਿੰਦੇ ਜੇ, ਅਤੇ ਜੇ ਬੇਸਮੈਂਟ ਰਹਿੰਦੇ ਤੁਸੀਂ ਪੋਥੀ ਨਹੀਂ ਖੜ ਸਕਦੇ। ਅਤੇ ਖਿਮਾ ਕਰਨਾ ਗੁਰਮੁਖ ਪਿਆਰਿਓ, ਉੱਤੇ ਤਾਂ ਪਤਾ ਨਹੀਂ ਕਿੰਨੀ ਕੁ ਦੁਨੀਆ ਸਾਡੇ ਤੋਂ ਵੱਧ ਤਾਂ ਉੱਤੇ ਉੱਡਣ ਡਈ ਆ। ਤੁਸੀਂ ਆਪ ਹੀ ਦੇਖ ਲਿਓ, ਕਿਸੇ ਦਿਨ ਜਾ ਕੇ ਗੂਗਲ 'ਤੇ ਜਾ ਕੇ ਵੇਖ ਲਿਓ ਵੀ ਕਿੰਨੇ ਪਲੇਨ ਉੱਪਰ ਉੱਡ ਰਹੇ ਆ, ਪਤਾ ਨਹੀਂ ਕਿੰਨੀ ਕੁ ਦੁਨੀਆ ਉੱਤੇ ਉੱਡ ਰਹੀ ਆ, ਕੀ ਕੁਛ ਉੱਤੇ ਉੱਡ ਰਹੇ ਆ। ਇਹ ਬੜੇ ਵਹਿਮ ਭਲੇ ਫੇਕੇ ਪਾ ਕੇ ਸਾਨੂੰ ਬਾਣੀ ਤੋਂ ਦੂਰ ਕੀਤਾ। ਬਾਣੀ ਨੂੰ ਤਰਨ ਦੀ ਲੋੜ ਨਹੀਂ, ਬਾਣੀ ਦੇ ਨਾਲ ਜੁੜਨ ਦੀ ਲੋੜ ਹੈ। ਹੁਣ ਰੁਮਾਲੇ ਦੇਣ ਦੀ ਲੋੜ ਨਹੀਂ, ਰੁਮਾਲੇ ਚੁੱਕ ਕੇ ਪੜ੍ਹਨ ਦੀ ਜ਼ਰੂਰਤ ਹੈ। ਅਸੀਂ ਇਹਨੂੰ ਪੜ੍ਹਨ ਦਾ ਯਤਨ ਕਰੀਏ। ਸਾਰਿਆਂ ਨੂੰ ਮੇਰੀ ਬੇਨਤੀ ਆ, ਬੱਚਿਓ ਇੱਕ ਹੋਬੀ ਬਣਾਓ ਆਪਣਾ ਕਿ ਆਪਾਂ ਇਹ ਪੜ੍ਹਨਾ ਹੀ ਪੜ੍ਹਨਾ, ਪੋਥੀਆਂ ਰੱਖੋ ਘਰ, ਕੋਸ਼ਿਸ਼ ਕਰੋ ਕਿ ਇੱਕ ਅੱਧਾ ਸ਼ਬਦ ਪੜ੍ਹ ਕੇ ਜ਼ਰੂਰ ਜਾਓ ਕੰਮ 'ਤੇ, ਗੁਰੂ ਦੀ ਅਸ਼ੀਰਵਾਦ ਲੈ ਕੇ ਜਾਓ, ਗੁਰੂ ਕਿਰਪਾ ਕਰੇ ਚੜ੍ਹਦੀ ਅੰਗਲਾ। ਆਓ ਭਾਈ ਬਲਬੀਰ ਸਿੰਘ ਜੀ ਬਿਆਰੀਪੁਰ ਵਾਲੇ ਢਾਡੀ ਜਿੱਥੇ ਪਾਸੋਂ ਢਾਡੀ ਵਾਰਾਂ 'ਤੇ ਆਸ਼ਰਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਫਖਰੇ ਮੌਜੂਦਾਤ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੋ ਸੱਜਣੋ, ਮਾਈ ਭਾਈ ਜਿਹੜੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਵਕਤ ਕੱਢ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਂਦੇ ਹੋ, ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ, ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਸਿੱਖੀ ਸਿੱਖੀ ਨਾਲ ਪਿਆਰ ਰੱਖਣ ਵਾਲੇ ਗੁਰੂ ਕੇ ਸਿੱਖ, ਸਿੱਖੀ ਦਾ ਮਜ਼ਬੂਨ ਕੀ ਹੈ? ਭਾਈ ਸਾਹਿਬ ਜੀ ਕਥਾ ਕਰਦੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਸਨ। ਦਰਅਸਲ ਸਿੱਖੀ ਕੀ ਹੈ? ਸਾਡੇ ਵਾਂਗ ਦਾੜਾ ਕੇਸ ਰੱਖ ਲਿਆ, ਉੱਪਰ ਦੀ ਗਾਤਰਾ ਪਾ ਲਿਆ, ਤੇ ਰੰਗ ਬਰੰਗੀਆਂ ਸੋਹਣੀਆਂ ਸੋਹਣੀਆਂ ਜੀਆਂ ਪੱਗਾਂ ਬੰਨ ਲਈਆਂ, ਤੇ ਕਈ ਵਾਰ ਬੰਦਾ ਆਮ ਨਾਲੋਂ ਜ਼ਿਆਦਾ ਚੌੜਾ ਹੋ ਕੇ ਤੁਰਿਆ ਫਿਰਦਾ ਵੀ ਮੈਂ ਹੀ ਸਿੱਖਿਆ ਕਰਿਆ, ਵੀ ਇਹ ਸਿੱਖੀ ਮੈਂ ਹੀ ਸਾਂਭੀ ਹੋਈ ਆ। ਦਰਅਸਲ ਗੁਰੂ ਪਿਆਰਿਓ ਇੰਨਾ, ਹਾਂ ਇਹ ਸਭ ਕੁਝ ਜ਼ਰੂਰੀ ਹੈ, ਦਾੜਾ ਪ੍ਰਕਾਸ਼ ਕਰਨਾ, ਖੰਡੇ ਦੀ ਪੌਲ ਛਕਣੀ, ਸ਼ਰੀਸਾ ਪਾਉਣਾ, ਦਸਤਾਰ ਬੰਨਣੀ, ਇਹ ਭਾਵੇਂ ਜ਼ਰੂਰੀ ਹੈ ਸਾਰਾ ਕੁਝ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਜਾਂਦੇ। ਫਿਰ ਸਿੱਖੀ ਕੀ ਹੈ? ਸਿੱਖੀ ਹੈ ਮਰ ਕੇ ਜ਼ਿੰਦਗੀ ਜੀਣਾ, ਨਹੀਂ ਕਿਸੇ ਨੂੰ ਡਰਾਉਣਾ ਤੇ ਨਹੀਂ ਕਿਸੇ ਤੋਂ ਡਰਨਾ, ਸਾਊਆਂ ਵਾਂਗ ਜੀਣਾ ਤੇ ਮਰਦਾਂ ਵਾਂਗ ਮਰਨਾ, ਇਹ ਸਿੱਖੀ ਦਾ ਅਸੂਲ ਹੈ। ਔਰ ਫਿਰ ਜਿਹੜੇ ਇਸ ਰਸਤੇ ਦੇ ਉੱਤੋਂ ਦੀ ਚੱਲਦੇ ਆ ਨਾ, ਉਹ ਦੁਨੀਆਂ ਦੇ ਸਾਹਮਣੇ ਅਨੋਖੇ ਕਾਰਨਾਮੇ ਕਰ ਜਾਂਦੇ, ਦੁਨੀਆਂ ਦੇ ਅੰਦਰ ਇਤਿਹਾਸ ਸਿਰਜ ਜਾਂਦੇ ਨੇ, ਨਵੇਕਲੀਆਂ ਜੀਆਂ ਗੱਲਾਂ ਕਰ ਜਾਂਦੇ ਨੇ। ਫਿਰ ਗੁਰੂ ਪਿਆਰਿਓ ਆਪਾਂ ਸਿੱਖ ਹੋਣ ਦੇ ਨਾਤੇ ਸਾਡੇ ਪੁਜਾਰੀਵਾਦ ਵੱਲੋਂ ਜ਼ਿਆਦਾ ਤੌਰ ਤੇ ਪਤਾ ਕੀ ਪ੍ਰਚਾਰਿਆ ਗਿਆ, ਵੀ ਜੇ ਗੁਰੂ ਕੇ ਸਿੱਖ ਆ ਇਹ ਭਾਂਡਿਆਂ ਦੀਆਂ ਸੇਵਾ ਕਰਦੇ ਨੇ, ਲੰਗਰਾਂ ਦੀ ਸੇਵਾ ਕਰਦੇ ਨੇ, ਔਰ ਜ਼ਿਆਦਾ ਬੰਦੇ ਦਾ ਧਿਆਨ ਵੀ ਜਦੋਂ ਨਾ ਆਉਂਦਾ ਗੁਰਦੁਆਰੇ ਆਉਂਦਾ ਬੰਦਾ ਰੁਟੀਨ ਨਾ ਆਉਣ ਵਾਲੇ, ਅਸੀਂ ਵੱਧ ਤੋਂ ਵੱਧ ਲੰਗਰਾਂ ਦੇ ਵਿੱਚ ਸੇਵਾ ਕਰੀਏ ਕਿਉਂਕਿ ਗੁਰੂ ਸਾਹਿਬ ਸੇਵਾ ਦੀ ਕਹਿ ਰਹੇ ਨੇ, ਅਸੀਂ ਭਾਂਡੇ ਮਾਂਜਣ ਦੀ ਸੇਵਾ ਕਰੀਏ, ਅਸੀਂ ਝਾੜੂ ਮਾਰਨ ਦੀ ਵਾਇਕੂ ਮਾਰਨ ਦੀ ਸੇਵਾ ਕਰੀਏ। ਸਤਸੰਗਤ ਜੀ ਦਰਅਸਲ ਇਹ ਮੁੱਖ ਸੇਵਾ ਨਹੀਂ ਹੈ। ਹੁਣ ਕੀਤਾ ਕੀ ਜਾਵੇ, ਪੁਜਾਰੀਵਾਦ ਨੇ ਇੱਦਾਂ ਦੀਆਂ ਸਾਖੀਆਂ ਘੜ ਘੜ ਕੇ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰ ਦਿੱਤੀਆਂ ਵੀ ਗੁਰੂ ਅਮਰਦਾਸ ਮਹਾਰਾਜ 12 ਸਾਲ ਪਾਣੀ ਢੋਂਦੇ ਰਹੇ। ਲਓ ਜੀ ਹੁਣ ਆਮ ਬੰਦਾ ਕਰੂ ਕੀ ਇੱਥੇ, ਵੀ ਸੇਵਾ ਜਿਹੜੀ ਹੈ ਪਾਣੀ ਢੋਣ ਦੀ ਹੈ, ਵੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਣੀ ਢੋਂਦੇ ਰਹੇ 12 ਸਾਲ। ਨਹੀਂ ਪਿਆਰਿਓ, 12 ਸਾਲ ਪਾਣੀ ਨਹੀਂ ਢੋਂਦੇ ਰਹੇ, ਜਦੋਂ ਕਿਤੇ ਵਕਤ ਮਿਲਦਾ ਸੀ ਪਾਣੀ ਲਿਆਉਂਦੇ ਸੀ, ਸਭ ਤੋਂ ਵੱਧ ਸਮਾਂ ਜਿਹੜਾ ਗੁਰੂ ਦਰਬਾਰ ਵਿੱਚ ਗੁਰੂ ਸ਼ਬਦ ਨੂੰ ਸੁਣਿਆ ਕਰਦੇ ਸਨ, ਪਾਣੀ ਵੀ ਲਿਆਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਵਿਹਲੇ ਹੋਣਾ, ਥੋੜਾ ਬਹੁਤੀ ਫੁਰਸ਼ਤ ਮਿਲਣੀ ਤੇ ਹੋਰ ਕੰਮਾਂ ਧੰਦਿਆਂ ਵੱਲ, ਲੰਗਰ ਦੀ ਵੀ ਸੇਵਾ ਕਰਨੀ, ਜਲ ਦੀ ਸੇਵਾ ਕਰਨੀ, ਝਾੜੂ ਦੀ ਸੇਵਾ, ਪਰ ਗੁਰੂ ਪਿਆਰਿਓ ਸਭ ਤੋਂ ਉੱਤਮ ਜਿਹੜੀ ਸੇਵਾ ਉਹ ਹੈ ਗੁਰੂ ਦਰਬਾਰ ਵਿੱਚ ਬੈਠ ਕੇ ਜਿੱਦਾਂ ਤੁਸੀਂ ਬੈਠੇ ਹੋ ਸਤਸੰਗ ਕਰਨਾ, ਗੁਰਬਾਣੀ ਸੁਣਨੀ, ਕਥਾ ਸੁਣਨੀ, ਗੁਰੂ ਕਾ ਇਤਿਹਾਸ ਸੁਣਨਾ, ਸਭ ਤੋਂ ਵੱਡੀ ਇਹ ਸੇਵਾ ਹੈ। ਹੁਣ ਸਾਡੇ ਸਿੱਖ ਇਤਿਹਾਸ ਦੇ ਵਿੱਚ ਸੇਵਾਦਾਰ ਆਏ, ਸਤਸੰਗ ਜੀ ਦਰਅਸਲ ਮਜ਼ਬੂਨ ਕਈ ਵਾਰ ਇਸ ਪਾਸੇ ਨੂੰ ਨਾ ਚਾਹੁੰਦੇ ਹੋਏ ਵੀ ਕਈ ਵਾਰ ਦੂਜੇ ਪਾਸੇ ਨੂੰ ਚਲੇ ਜਾਂਦਾ। ਹੁਣ ਸਾਡੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਜਿਹੜੀ ਹੈ ਨਾ ਸਾਡੀ, ਅਸੀਂ ਦੇਖਣ ਨੂੰ ਸਿੱਖ ਪਹਿਰਾਵੇ ਵਿੱਚ ਆਉਂਦੇ ਹਾਂ, ਦੇਖਣ ਨੂੰ ਸਾਡਾ ਲਿਬਾਸ ਸਿੱਖਾਂ ਵਾਲਾ, ਤੇ ਘਰ ਵੀ ਜੇ ਕੋਈ ਪੁੱਛੇ ਤੁਸੀਂ ਕੌਣ ਆ ਤੇ ਬੰਦਾ ਹੁੱਬ ਕੇ ਕਹਿੰਦਾ ਅਸੀਂ ਸਿੱਖ ਹਾਂ। ਤੇ ਜੇ ਸਿੱਖੀ ਦੇ ਹਾਲਾਤਾਂ ਦੇ ਬਾਰੇ ਦੇਖਿਆ ਜਾਵੇ ਵੀ ਕਿੱਥੇ ਤੇਰੀ ਸਿੱਖੀ ਰੜਕਦੀ ਆ, ਕਿੱਥੇ ਝਲਕਦੀ ਹੈ ਤੇਰੀ ਸਿੱਖੀ, ਨਹੀਂ ਜੀ ਅਸੀਂ ਗੁਰੂ ਘਰ ਜਾਂਦੇ ਹਾਂ, ਅਸੀਂ ਲੰਗਰਾਂ ਦੇ ਵਿੱਚ ਸੇਵਾ ਵੀ ਕਰਦੇ ਹਾਂ, ਹੋਰ ਵੀ ਜਿੱਥੇ ਕਿਤੇ ਪਤਾ ਲੱਗੇ ਪਿੰਡ ਵਿੱਚ ਖੰਡ ਪਾਠ ਹੋਵੇ ਉੱਥੇ ਵੀ 500 ਰੁਪਈਆ ਦਿੰਦੇ ਹਾਂ, ਇਹ ਸਿੱਖ ਨਹੀਂ ਗੁਰੂ ਪਿਆਰਿਓ, ਇਹ ਸਿੱਖੀ ਦੀ ਪਰਿਭਾਸ਼ਾ ਨਹੀਂ ਹੈ। ਹੁਣ ਇਹ ਸਭ ਕੁਝ ਕਰਨ ਵਾਲੇ ਮੜੀਆਂ ਤੇ ਵੀ ਜਾਂਦੇ ਆ, ਕਬਰਾਂ ਦੇ ਉੱਤੇ ਜਾ ਕੇ ਵੀ ਮੱਥੇ ਟੇਕਦੇ ਆ, ਗੁੱਗੇ ਵੀ ਪੂਜਦੇ ਫਿਰਦੇ ਆ, ਵਰਤ ਵੀ ਰੱਖਦੇ ਫਿਰਦੇ ਆ,
गुरु घर दे विच आउण वाले ये भी सब कुछ करते गाउण वालियां भी सद लैंदे आ कितें मुसलमानां दीआं कबरां दे उत्ते। हुण सतसंग जी ये सिख का यह काम तो नहीं सी ना। धन गुरु अर्जन देव जी महाराज जी के दरबार के विच इक सिख आया उहदा नां सी भाई मंझ हुशियारपुर के नेड़े उहदा पिंड सी कंग पिंड के रहण वाला सी। हुण इदां दी छोटी जी तुहाडे नाल साखी एक सांझी करा जिहड़े बंदे कहिंदे वी दोवें काज ठीक आ असीं कोई भी बाबा गुस्से नहीं होण देणा कोई नहीं तां क्यों आया बाबा जी कबरां ते भी जा आउने आ बथेरे लोग जांदे आ असीं जानना की हो जाना नहीं प्यारिओ। मैं इदां दी एक घटना तुहाडे नाल सांझी करा गुरु दरबार के विच धन गुरु अर्जन देव जी महाराज जी के कोल एक उस वेले सखी सरवर का पुजारी सी भाई मंझ मंझ उन्हां दा नाम सी। हुण प्यारिओ गुरु दरबार के विच आया तो सच्चे सतगुरां के चरण परसे ने ते बैठ गया। गुरु महाराज जी ने उन्हूं पुछया हाँ भाई तू अज हुण सतसंग जी जिहड़ा कोई गुरसिख पहली बार जांदा सी ना उहदे नाल गुरुदेव पातशाह इंट्रोडक्शन करिया करदे सन। इह नहीं भी आया तो चले गया कोई गल नहीं महीना आउंदा रहे नहीं जिहड़ा कोई नवा सिख आउंदा सी ना गुरु महाराज उहदे पिंड दे बारे पुछया करदे सी उहदा एड्रैस लिखणा। गुरु प्यारिओ तदे ही जदों कोई वड्डे पुरब हुंदे सी ना गुरदेव पातशाह उन्हां सिखां वल इह चिट्ठियां लै लै के पाया करदे सन। पता सी गुरदेव पातशाह नूं इस एरिया ही साडा आ सिख रहिंदा। हुण भाई मंझ आया उहनूं पुछया कित्थों आया जी मैं मेरा हुशियारपुर दे लागे कंग माई मेरा पिंड दा नां है और मेरा नाम मंझ है। अगे भी गुरु दरबार विच आया नहीं जी अगे तो नहीं कदी आया अगे मैं पिछों ही मुड़ जांदा हुंदा सी अगे पिछों कित्थों मुड़ जांदा सी। अज एक सखी सरवर के डेरे के उत्ते जाया करदा सां आ पखो के तरन तारण के बिल्कुल नेड़े नगर है पखो के और उत्थों की कहिंदा मैं मुड़ जांदा सी सखी सरवर दी और जिहनूं अज शेख फत्ता कहिंदे पंजाब वाले बड़े माण दे नाल उत्थे खीरां दीआं बाल्टियां लैके जांदे ते माण नाल शेख फत्ते दे जाके आए नाले चंगे चंगे सरदार गात्रे भी पाए हुंदे आ खैर इह साडी कौम दे हाल ते आ। भाई मंझ नूं पुछिया भी उत्थे की करन आउणा हुंना कि महाराज उत्थे भी दर्शन तारे करन वास्ते आई दे आ। कहिंदे अच्छा उधरला भी सिख आ तू कहिंदे हाँ महाराज उधर दा भी आ ते सच्चे सतगुरां ने आख दित्ता कहिंदे भाई मंझ सिखी ते सिखी नहीं टिकदी सिखी दे उत्ते सिखी नहीं टिकनी। हुण गुरु प्यारिओ की ये साखी कल्ले मंझ वास्ते सी भाई मंझ नूं ही इह उपदेश सी भी सिखी ते सिखी नहीं टिकनी भी एक पासे तू रोट भी चढ़ाया आ कर सखी सरवर ते भी जा आया कर ते कदी कदी आके गुरु महाराज जी दे कोल भी चरणा दे विच भी आ जाया कर। गुरु महाराज जी ने आख दिता भाई सिखी ते सिखी नहीं टिकनी। हुण साडे सिख ते सिक्खी टकाउण दा यतन करदा ना फिर की होया जाया करांगे जिथे भी कितें कोई मेला हुंदा उत्थे जाया उत्थे भी कितें किसे पीरां दे भी 100 रुपया 200 रुपया चढ़ा आंदा कितें वीरवार नूं तेल भी पा आंदा ते रोट भी चढ़ा आंदा कितें देवी माता दा जगराता भी हुंदा कोई गल नहीं उत्थे भी सेवा करे आंदी उत्थे भी मत्था टेक। गुरु प्यारिओ मुबारक जिन्हां दा धर्म है पर सिखा तेरी सिक्खी दे उत्ते सिक्खी नहीं टिकणी इह मैं नहीं कहिंदा धन गुरु अर्जन देव जी महाराज कहिंदे सन। हुण भाई मंझ कहिंदा हुण देखण नूं इह गल बड़ी औखी लगदी सी भी एकदम जिथे जांदा होवे बंदा एकदम छड्डना पै जावे ना ते इह बंदे दे वस दी गल नहीं दी ते सतगुरां दे चरणां जा के कहिंदा महाराज दसो मैं की करां। गुरु महाराज जी ने साफ कहता कहिंदे मंझ जिहड़ी घर दे विच चिराग बत्ती करदा ना उह छड्ड दे ते जिहड़ी जगह बना के बैठा उह वी तैनूं ढाउणी पऊगी। सत बजन आख के गुरु महाराज जी के आखे लाके जांदा है पिंड दा वह वैसे चौधरी सी मुसलमाना दा राज सी ते चौधरी सी पिंड दा क्योंकि गुरु प्यारिओ जिहड़े अद्धे एक लोग सखी सरवर नाल जिहड़े जुड़े सी ना वह एटोमैटिक अद्धे एक मुसलमान आपे बन जांदे हुंदे सी ते हौली हौली हौली हौली करदे और रिओर रीतां दे विच सहचे सहचे ये जिहड़े सखी सरवर वाले सी वह असलाम दे विच इन्हां लोकां नूं उस वेले हिंदू धर्म बहु गिणती जिहड़ी है ना ये सखी सरवर दे नाल जुड़ के ही असलाम दे विच गई सी। अपने घर दे विच चिराग बत्ती बंद कर दिंदा है और जिहड़ी जगह बनाई सी वह भी इट्टां चक के बाहर सैट दिंदा है। हुण पिंड दे लोकां नूं पता लग जांदा भी इह ते सखी सरवर नूं छड्ड दित्ता इहने उहदी चौधर खुस जांदी है।
ਔਰ ਗੁਰੂ ਮਹਾਰਾਜ ਪਰਖ ਕਰਦੇ ਨੇ ਆਪਣੇ ਸਿੱਖਾਂ ਦੀ, ਉਹਦੀ ਚੌਧਰ ਖੁੱਸ ਜਾਂਦੀ ਹੈ, ਇੱਥੋਂ ਤੱਕ ਕਿ ਹੋਰ ਮਾਲ ਡੰਗਰ ਦਾ ਵੀ ਨੁਕਸਾਨ ਹੋ ਜਾਂਦਾ, ਪਰ ਉਹਨੇ ਪਰਵਾਹ ਨਹੀਂ ਕੀਤੀ, ਗੁਰੂ ਸ਼ਹਿਨਸ਼ਾਹ ਦੇ ਸ਼ਬਦ ਦੇ ਨਾਲ ਆ ਕੇ ਜੁੜ ਗਿਆ। ਆਖਿਰ ਇੰਨੀ ਸੇਵਾ ਕਮਾਈ, ਇੰਨੀ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੀਤ ਬਣ ਗਈ ਤੇ ਸੱਚੇ ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਵਿੱਚੋਂ ਕਹਿ ਦਿੱਤਾ, ਮੰਝ ਪਿਆਰਾ ਗੁਰੂ ਕਾ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣਹਾਰਾ। ਐਸੀਆਂ ਬਰਕਤਾਂ ਗੁਰੂ ਪਿਆਰਿਓ, ਪਰ ਦੋਨਾਂ ਪਾਸਿਆਂ ਦੋਨਾਂ ਬੇੜੀਆਂ ਦੇ ਵਿੱਚ, ਇੱਕ ਕਹਾਵਤ ਹੀ ਹੈ ਨਾ ਵੀ ਦੋਨਾਂ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਬੰਦਾ ਡੁੱਬਦਾ ਹੀ ਹੁੰਦਾ, ਤੇ ਅਸੀਂ ਕਿੱਥੋਂ ਤਰ ਜਾਂਗੇ। ਬਸ ਇਹੀ ਇੱਕ ਭਾਵਨਾ ਮਨ ਦੇ ਵਿੱਚ ਰੱਖੀਏ ਕਿ ਇਕੱਲੇ ਲੰਗਰਾਂ ਦੀ ਸੇਵਾ ਨੂੰ ਸੇਵਾ ਨਹੀਂ ਆਖਿਆ ਜਾਂਦਾ, ਇਕੱਲੇ ਭਾਂਡੇ ਮਾਂਜਣ ਦੀ ਸੇਵਾ ਨੂੰ ਸੇਵਾ ਨਹੀਂ ਆਖਿਆ ਜਾਂਦਾ, ਕੱਲੀ ਭਾਰੀ ਫੇਰਨ ਵਾਲੀ ਉਹ ਸੇਵਾ ਨਹੀਂ, ਜਿੰਨਾ ਚਿਰ ਗੁਰੂ ਸ਼ਬਦ ਦੇ ਨਾਲ ਨਹੀਂ ਜੁੜਦੇ, ਬੈਠ ਕੇ ਗੁਰੂ ਪੰਡਾਲ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨਹੀਂ ਸਰਵਣ ਕਰਦੇ, ਕਥਾ ਨਹੀਂ ਸੁਣਦੇ, ਇਤਿਹਾਸ ਦੀਆਂ ਗੱਲਾਂ ਨਹੀਂ ਸੁਣਦੇ, ਤਦ ਤੱਕ ਗੁਰੂ ਪਿਆਰਿਓ ਗੁਰੂ ਮਹਾਰਾਜ ਉਸ ਸੇਵਾ ਨੂੰ, ਮੈਂ ਬੇਨਤੀ ਕਰਕੇ ਹਟਿਆ, ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਅਸੀਂ ਬਹੁਤ ਆਪਣੇ ਗੁਰਦੇਵ ਪਾਤਸ਼ਾਹ ਤੀਸਰੇ ਪਾਤਸ਼ਾਹ ਦੇ ਕੋਲੋਂ 12 ਸਾਲ ਪਾਣੀ ਢਵਾਈ ਗਿਆ, ਏਦਾਂ ਦੀ ਖੈਰ ਗੱਲ ਨਹੀਂ ਸੀ। ਗੁਰੂ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਜ਼ਿਕਰ ਕਰੀਏ ਨਾ, ਸਕੂਲੇ ਨਹੀਂ ਗਏ ਇੱਕ ਦਿਨ ਵੀ, ਮਾਈ ਬਾਪ ਬਚਪਨ ਦੇ ਵਿੱਚ ਅਕਾਲ ਚਲਣਾ ਕਰ ਜਾਂਦਾ, ਹੁਣ ਗੁਰੂ ਮਹਾਰਾਜ ਜੀ ਦੇ ਚਰਨਾਂ ਚੋਂ ਗਿਆਨ ਲਿਆ, ਗੁਰੂ ਦਰਬਾਰ ਦੇ ਵਿੱਚੋਂ ਆ ਕੇ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ, ਤੇ ਐਵੇਂ ਥੋੜੋ ਕਿਤੇ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੇ ਨਾਲ ਉਹਨਾਂ ਦੀ ਮੀਟਿੰਗ ਰੱਖੀ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਸੁਨੇਹਾ ਆਇਆ ਬਈ ਸਤਿਗੁਰੂ ਅਕਬਰ ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ, ਪਰ ਸੱਚੇ ਸਤਿਗੁਰ ਨਹੀਂ ਗਏ, ਆਪਣੇ ਜਵਾਈ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ। ਹੁਣ ਗੁਰੂ ਪਿਆਰਿਓ ਕਿੰਨੀ ਵਿਦਿਆ ਹੋਊਗੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਕੋਲ, ਹੁਣ ਏਡੀ ਵੱਡੀ ਹਿੰਦੁਸਤਾਨ ਦੀ, ਏਸ਼ੀਆ ਦੀ ਏਡੀ ਵੱਡੀ ਪਾਵਰ, ਕੋਈ ਅਨਪੜ੍ਹ ਬੰਦਾ ਥੋੜੋ ਕਿਤੇ ਜਾ ਕੇ ਉਹਦੇ ਨਾਲ ਕੋਈ ਗੱਲ ਕਰ ਸਕਦਾ ਸੀ, ਕਿੰਨੀਆਂ ਭਾਸ਼ਾਵਾਂ ਦਾ ਗਿਆਨ ਹੋਵੇਗਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ। ਗੁਰੂ ਪਿਆਰਿਓ ਇਹ ਕਿੱਥੋਂ, ਇਹ ਗੁਰੂ ਚਰਨਾਂ ਦੇ ਵਿੱਚ, ਗੁਰੂ ਦਰਬਾਰ, ਇਹ ਸ਼ਬਦ ਗੁਰੂ ਦੇ ਨਾਲ ਜੁੜ ਕੇ ਇਹ ਆਪਣੇ ਬੇੜੇ ਪਾਰ ਹੋਣੇ ਆ। ਮੁਬਾਰਕ ਸੇਵਾ ਕਰਨੀ, ਲੰਗਰਾਂ ਦੀ ਸੇਵਾ ਕਰਨੀ ਵੀ ਜ਼ਰੂਰੀ ਹੈ, ਉੱਥੇ ਭਾਂਡੇ ਮਾਂਜਣ ਦੀ ਸੇਵਾ ਵੀ ਬੜੀ ਜ਼ਰੂਰੀ ਹੈ, ਪਰ ਉੱਤੋਂ ਉੱਤਮ ਸੇਵਾ ਜਿਹੜੀ ਹੈ ਗੁਰੂ ਸ਼ਬਦ ਦੀ ਸੇਵਾ ਕਮਾਉਣੀ। ਸੋ ਗੁਰੂ ਮਹਾਰਾਜ ਰਹਿਮਤ ਕਰਨ, ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਦਿੱਲੀ ਗਏ, ਉੱਥੇ ਚੁਗਲ ਖੋਰਾਂ ਨੇ ਚੁਗਲੀਆਂ ਲਾਈਆਂ, ਪਹਿਲਾਂ ਚੁਗਲੀਆਂ ਲਾਈਆਂ ਸੀ ਵੀ ਉਸ ਤੋਂ ਬਾਅਦ ਇਹ ਵੀ ਬਾਦਸ਼ਾਹ ਨੂੰ ਭਰਮਾਉਣ ਦਾ ਯਤਨ ਕੀਤਾ ਕਿ ਜੇ ਤੁਹਾਡੀ ਖਾਤਰ ਗਵਾਲੀਅਰ ਦੇ ਕਿਲੇ ਦੇ ਵਿੱਚ ਕੋਈ ਮਹਾਂਪੁਰਸ਼, ਜਿਹਨੂੰ ਸਾਰੀ ਦੁਨੀਆਂ ਆਪਣਾ ਪੀਰ ਮੰਨਦੀ ਹੋਵੇ, ਗੁਰੂ ਮੰਨਦੀ ਹੋਵੇ, ਸਾਰੇ ਧਰਮਾਂ ਦੇ ਲੋਕ ਉਹਦਾ ਸਤਿਕਾਰ ਕਰਦੇ ਹੋਣ, ਤੇ ਤੁਹਾਡੀ ਖਾਤਰ ਉਹ 40 ਦਿਨ ਤਪ ਕਰੇ, ਔਰ ਉਹ ਵੀ ਕਿੱਥੇ, ਗਵਾਲੀਅਰ ਦੇ ਕਿਲੇ ਦੇ ਵਿੱਚ, ਔਰ ਤੇਰੀ ਸਾੜ ਸਤੀ ਦੂਰ ਹੋ ਸਕਦੀ ਹੈ। ਤੇ ਮੈਂ ਪੁੱਛਿਆ ਗਿਆ ਇਦਾਂ ਦਾ ਕੋਈ ਮਹਾਂਪੁਰਸ਼ ਹੈ ਹਿੰਦੁਸਤਾਨ ਦੇ ਵਿੱਚ, ਕਹਿੰਦੇ ਬਿਲਕੁਲ, ਆ ਜਿਹਨੂੰ ਬਾਦਸ਼ਾਹ ਤੁਸੀਂ ਰੋਜ਼ ਮਿਲਦੇ ਹੋ, ਹਰਗੋਬਿੰਦ ਪਾਤਸ਼ਾਹ ਜਿਹਨੂੰ ਤੁਸੀਂ ਰੋਜ਼ ਦਰਸ਼ਨ ਦਾਰੇ ਕਰਦੇ ਹੋ, ਜਿਹਨੂੰ ਦਿੱਲੀ ਬੁਲਾਇਆ ਹੋਇਆ, ਉਹ ਇਦਾਂ ਦਾ ਹੀ ਹੈ, ਉਹ ਪੀਰ ਔਰ ਸਭ ਔਲੀਏ ਉਹਦੇ ਚਰਨਾਂ ਦੇ ਵਿੱਚ ਝੁਕਦੇ ਨੇ, ਸਾਈ ਮੀਆਂ ਮੀਰ ਵਰਗੇ ਮੁਸਲਮਾਨ ਫਕੀਰ ਉਹਦੇ ਸ਼ਰਧਾਲੂ ਨੇ, ਔਰ ਸਿੱਖ ਤੇ ਹੈ ਹੀ ਹੈ, ਸਾਰੀ ਦੁਨੀਆਂ ਦੇ ਲੋਕ ਉਹਨੂੰ ਆਪਣਾ ਸੱਚਾ ਪਾਤਸ਼ਾਹ ਆਖਦੇ ਨੇ। ਤੇ ਗੁਰੂ ਮਹਾਰਾਜ ਜੀ ਨੂੰ ਸੱਦ ਕੇ ਫਿਰ ਸੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਮੇਰੇ ਉੱਤੇ ਸਾੜ ਸਤੀ ਆਈ ਹੈ, ਕਿਰਪਾ ਕਰਕੇ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚ ਮੇਰੀ ਖਾਤਰ 40 ਦਿਨ ਬੰਦਗੀ ਕਰ ਦਿਓ, ਤੁਹਾਡਾ ਪਰ ਉਪਕਾਰ ਇਹ ਮੈਂ ਰਹਿੰਦੀ ਹੈ ਦੁਨੀਆਂ ਤੱਕ ਭੁਲਾਵਾਂਗਾ ਨਹੀਂ। ਗੁਰਦੇਵ ਪਾਤਸ਼ਾਹ ਗੁਰੂ ਪਿਆਰਿਓ ਹੁਣ ਰਾਜੇ ਨੂੰ ਨਾਲੇ ਤੇ ਆਖ ਰਹੇ ਨੇ ਕਿ ਬਾਦਸ਼ਾਹ ਇਹ ਸਾੜ ਸਤੀ ਤੇਰੇ ਤੇ ਨਹੀਂ ਆਈ, ਦਰਅਸਲ ਇਹ ਜਿਹਦੇ ਉੱਤੇ ਆਈ ਹੈ ਉਸ ਪਾਪੀ ਨੂੰ ਹੁਣ ਦੁਨੀਆਂ ਦੇ ਉੱਤੋਂ ਲੈ ਕੇ ਜਾਵੇਗੀ। ਗੁਰਦੇਵ ਪਾਤਸ਼ਾਹ ਗੁਰੂ ਮਹਾਰਾਜ ਬਾਦਸ਼ਾਹ ਦੇ ਕਹਿਣ ਦੇ ਉੱਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਨੇ, ਤੇ ਫਿਰ ਉਸ ਵੇਲੇ ਜਦੋਂ 40 ਦਿਨ 50 ਦਿਨ ਕਈ ਦਿਨ ਬੀਤ ਜਾਂਦੇ ਤੇ ਫਿਰ ਸੰਗਤਾਂ ਦਾ ਕੀ ਹਾਲ ਹੁੰਦਾ ਅੰਮ੍ਰਿਤਸਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ, ਜਿੱਥੇ ਸੰਗਤਾਂ ਬੈਠੀਆਂ ਸੀ ਉਹ ਉਤਾਵਲੀਆਂ ਹੋ ਗਈਆਂ, ਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਤੋਂ ਵਾਂਝੀਆਂ ਸਨ, ਤੇ ਸਤਸੰਗ ਜੀ ਉਹਨਾਂ ਦੇ ਮਨ ਦੇ ਹਾਵ ਭਾਵ ਜਿੱਦਾਂ ਦੇ ਹੋਏ ਤੇ ਉਸ ਤਰ੍ਹਾਂ ਵੇਦ ਦੀਆਂ ਸਤਰਾਂ ਨੂੰ ਢਾਡੀ ਜੱਥਾ ਤੁਹਾਡੇ ਨਾਲ ਇਉਂ ਕਹਿਣ ਦਾ ਯਤਨ ਕਰਦਾ।

ਵੇਰਨਾ ਨਹੀਂ ਤਾਂ ਆਣ ਕੇ ਅਸਾਂ ਨੇ ਤੈਨੂੰ ਘੇਰਨਾ।

ਬੰਦੀ ਬਣ ਗਿਆ ਬੰਦੀਆਂ ਛੁਡਾਉਣ ਵਾਲਾ, ਜਿਹੜਾ ਬੰਦੀ ਛੋੜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਨੂੰ ਬੰਦੀ ਛੋੜ ਵੀ ਆਖਿਆ ਗਿਆ। ਔਰ ਇਹੀ ਇਤਿਹਾਸ ਕਿ ਕਿਵੇਂ ਉਹਨਾਂ ਨੇ ਬੰਦੀਆਂ ਛੁਡਾਈਆਂ, ਬੱਧਿਆ ਹੋਇਆਂ ਨੂੰ ਕਿਵੇਂ ਛੁਡਾਇਆ, ਇਹੀ ਅੱਜ ਦੇ ਮਜ਼ਬੂਨ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ।

ਸਤਿਗੁਰਾਂ ਨੂੰ ਜਦੋਂ ਗਵਾਲੀਅਰ ਦੇ ਕਿਲੇ ਭੇਜਿਆ ਗਿਆ ਨਾ, ਵਾਅਦਾ ਸੀ ਵੀ 40 ਕੁ ਦਿਨ ਤੁਸੀਂ ਤਪ ਕਰਨਾ। ਹੁਣ ਗੁਰੂ ਪਿਆਰਿਓ, ਗਵਾਲੀਅਰ ਦਾ ਕਿਲਾ ਇੱਕ ਏਦਾਂ ਦਾ ਕਿਲਾ ਸੀ ਭਾਰਤ ਦੇ ਵਿੱਚ ਕਿ ਜਿਹੜਾ ਵੀ ਕੋਈ ਹਿੰਦੂ ਰਾਜਾ ਮਾੜੀ ਮੋਟੀ 3-5 ਕਰਦਾ ਸੀ, ਬਗਾਵਤ ਕਰਦਾ ਸੀ ਅਕਬਰ ਦੇ ਟਾਈਮ ਤੋਂ ਹੀ, ਉਹਨਾਂ ਨੂੰ ਲਿਆ ਕੇ ਇਸ ਕਿਲੇ ਦੇ ਵਿੱਚ, ਗਵਾਲੀਅਰ ਦੇ ਵਿੱਚ ਕਿਲੇ ਦੇ ਅੰਦਰ ਡੱਕ ਦਿੰਦੇ ਸੀ, ਔਰ ਉਹਨਾਂ ਦੀ ਕੋਈ ਸਾਰ ਨਹੀਂ ਸੀ ਲਈ ਜਾਂਦੀ, ਔਰ ਉਹਨਾਂ ਨੂੰ ਆਪਣੇ ਨਿੱਤ ਦੇ ਖਾਣੇ ਦੇ ਵਿੱਚ ਸਲੋ ਪੋਇਜ਼ਨ ਦੇ ਕੇ ਉਹ ਜ਼ਹਿਰ ਜਿਹੜੀ ਹੌਲੀ ਹੌਲੀ ਅਸਰ ਕਰਦੀ ਹੈ। ਔਰ ਗੁਰੂ ਪਿਆਰਿਓ, ਇਹਨਾਂ ਦੇ ਸਰੀਰ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਕੋਈ ਵਿੱਚੋਂ ਕਈ ਮਰਦੇ ਜਾ ਰਹੇ ਸਨ, ਕਈਆਂ ਦੀ ਮੌਤ ਐਨ ਕੰਢੇ ਤੇ ਸੀ, ਤੇ ਕਈਆਂ ਨੇ 2-4 ਸਾਲਾਂ ਦੇ ਵਿੱਚ ਮਰ ਜਾਣਾ ਸੀ। ਬਾਹਰ ਇਹਨਾਂ ਚੋਂ ਕਿਸੇ ਨੂੰ ਨਾ ਕੱਢਿਆ ਸੀ ਤੇ ਨਾ ਅੱਜ ਤੱਕ ਇਹ ਕੋਈ ਬਾਹਰ ਜਾਣ ਵਾਸਤੇ ਇਹਨਾਂ ਨੇ ਕੋਈ ਜੱਦੋ ਜਹਿਦ ਇਹਨਾਂ ਦੇ ਬਾਹਰਲਿਆਂ ਨੇ ਕੀਤੀ ਸੀ। ਇਹ ਛੋਟੇ ਛੋਟੇ ਰਿਆਸਤਾਂ ਦੇ ਰਾਜੇ ਜਿੱਦਾਂ ਬਾਈਧਾਰ ਦੇ ਰਾਜੇ ਸਨ, ਜਾਂ ਫਿਰ ਰਾਜਸਥਾਨ ਦੇ ਵਿੱਚ ਕੁਝ ਰਾਜ ਇਹਨਾਂ ਰਾਜਪੂਤਾਂ ਦਾ ਰਾਜ ਸੀ, ਇਹ ਬਾਗੀ ਰਾਜੇ ਹੁੰਦੇ ਸੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ। ਇਹਨਾਂ ਦੀ ਹਾਲਤ ਵਿਚਾਰਿਆਂ ਦੀ ਨਰਕੋਂ ਵੀ ਪਤਲੀ ਸੀ। ਤੇ ਸਤਸੰਗ ਜੀ, ਇੱਧਰ 6ਵੇਂ ਪਾਤਸ਼ਾਹ 40 ਦਿਨ ਦਾ ਕਹਿ ਕੇ ਫਿਰ ਬਾਦਸ਼ਾਹ ਨੇ ਚੇਤਾ ਭੁਲਾ ਲਿਆ। ਹੁਣ ਇਹ ਚੁਗਲਖੋਰਾਂ ਚੰਦੂ ਵਰਗਿਆਂ ਦੇ ਮਨ ਵਿੱਚ ਇੱਕੋ ਹੀ ਸੀ ਵੀ ਜਿਹੜਾ ਵੀ ਗਵਾਲੀਅਰ ਦੇ ਵਿੱਚ ਗਿਆ ਉਹ ਵਾਪਸ ਨਹੀਂ ਆਉਂਦਾ ਹੁੰਦਾ। ਹੁਣ ਗੁਰੂ ਪਿਆਰਿਓ, ਬਾਦਸ਼ਾਹ ਆਪਣੇ ਕੰਮਾਂ ਦੇ ਵਿੱਚ ਰੁੱਝ ਗਿਆ ਤੇ ਗੁਰਦੇਵ ਪਾਤਸ਼ਾਹ ਜਦੋਂ ਗਏ ਸਨ ਤੇ ਉਹਨਾਂ ਨੂੰ 500 ਰੁਪਈਆ ਉਹਨੇ ਗੁਰਦੇਵ ਪਾਤਸ਼ਾਹ ਵਾਸਤੇ ਲੰਗਰ ਪਾਣੀ ਵਾਸਤੇ ਜਾਂ ਹੋਰ ਸੇਵਾ ਵਾਸਤੇ ਖਜ਼ਾਨੇ ਦੇ ਵਿੱਚੋਂ, ਸਰਕਾਰੀ ਖਜ਼ਾਨੇ ਦੇ ਵਿੱਚੋਂ 500 ਰੁਪਈਆ ਉਸ ਵੇਲੇ ਗੁਰਦੇਵ ਪਾਤਸ਼ਾਹ ਨੂੰ ਨਿੱਤ ਦਾ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦਾ ਸੀ। ਹੁਣ ਬਾਦਸ਼ਾਹ ਨੂੰ ਚੇਤਾ ਨਹੀਂ ਗੁਰੂ ਪਿਆਰਿਓ ਭੁੱਲਾ, ਤਾਰ ਅਸਲ ਚੇਤਾ ਨਹੀਂ ਭੁੱਲਾ, ਬਾਦਸ਼ਾਹ ਨੂੰ ਸਾਰਾ ਪਤਾ ਸੀ ਔਰ ਉਹਦੇ ਵਾਸਤੇ ਬੜਾ ਵਧੀਆ ਸਮਾਂ ਸੀ ਕਿਉਂਕਿ ਗੁਰਦੇਵ ਪਾਤਸ਼ਾਹ ਦੇ ਬਾਰੇ ਖਬਰਾਂ ਪੰਜਾਬ ਦੇ ਵਿੱਚੋਂ ਇਹੀ ਆਉਂਦੀਆਂ ਸਨ ਕਿ ਇਹਨਾਂ ਨੇ ਬਗਾਵਤ ਦਾ ਰਾਹ ਚੁਣ ਲਿਆ, ਇਹਨਾਂ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਤੇ ਗੁਰੂ ਪਿਆਰਿਓ, ਸ਼ਾਇਦ ਜਹਾਂਗੀਰ ਆਪਣੀਆਂ ਫੌਜਾਂ ਲੈ ਕੇ ਜਾਂਦਾ ਗੁਰਦੇਵ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ, ਪਤਾ ਨਹੀਂ ਫਿਰ ਵੀ ਗੁਰਦੇਵ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਸਕਦਾ ਕਿ ਨਾ ਕਰ ਸਕਦਾ। ਪਰ ਅੱਜ ਮੁਕਤ ਦੇ ਵਿੱਚ ਹੀ ਸਤਿਗੁਰਾਂ ਦੀ ਗ੍ਰਿਫਤਾਰੀ ਕਰ ਲੈਂਦਾ ਹੈ, ਮੁਕਤ ਵਿੱਚ ਹੀ ਇਹਦਾ ਸੂਤ ਆ ਗਿਆ। ਹੁਣ ਇਹਨੇ ਸੋਚਿਆ ਵੀ ਕੀ ਲੋੜ ਹੈ, ਪੰਜਾਬ ਦੇ ਹਾਲਾਤ ਵੀ ਸੁਧਰ ਜਾਣਗੇ ਤੇ ਮਾੜੀ ਮੋਟੀਆਂ ਜਿਹੜੀਆਂ ਉੱਥੇ ਬਗਾਵਤਾਂ ਸੀ ਉਹਦਾ ਡਰ ਵੀ ਚੁੱਕਿਆ ਗਿਆ। ਗੁਰਦੇਵ ਪਾਤਸ਼ਾਹ ਇਸ ਵੇਲੇ ਕੈਦ ਦੇ ਵਿੱਚ ਨੇ ਔਰ ਗਵਾਲੀਅਰ ਦੇ ਕਿਲੇ ਦੇ ਵਿੱਚ ਨੇ। ਸਤਸੰਗ ਜੀ, ਜਿਹੜੀਆਂ ਤੁਹਾਡੇ ਵਰਗੀਆਂ ਸੰਗਤਾਂ ਸਤਿਗੁਰਾਂ ਦੇ ਇੱਕ ਪਲ ਵੀ ਦਰਸ਼ਨ ਦਾਰਿਆਂ ਤੋਂ ਬਗੈਰ ਨਹੀਂ ਸੀ ਰਹਿ ਸਕਦੀਆਂ, ਉਹਨਾਂ ਦੇ ਹਾਵ ਭਾਵ ਦੇਖੇ ਨਹੀਂ ਜਾਂਦੇ। ਤਰਲਾ ਕੀਤਾ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਕੋਈ ਵਿਉਂਤ ਬੰਦੀ ਕਰੋ, ਕੋਈ ਯੁਕਤੀ ਕਰੋ ਕਿ ਆਪਾਂ ਗੁਰਦੇਵ ਪਾਤਸ਼ਾਹ ਇੱਥੇ ਆਉਣ ਔਰ ਸੰਗਤਾਂ ਉਹਨਾਂ ਦੇ ਦਰਸ਼ਨ ਦਾਰੇ ਕਰਨਾ ਚਾਹੁੰਦੀਆਂ। ਬਾਬਾ ਬੁੱਢਾ ਜੀ ਉੱਤੇ ਬੜੀ ਕਿਰਪਾ ਸੀ ਸਤਿਗੁਰਾਂ ਦੀ ਸਾਡਿਆਂ ਦੀ। ਗੁਰੂ ਨਾਨਕ ਮਹਾਰਾਜ ਜੀ ਦੇ ਵਕਤ ਦੇ ਵਿੱਚ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਏ ਸਨ ਔਰ ਸੇਵਾਵਾਂ ਨਿਭਾਈਆਂ, ਰੱਜ ਕੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਪੂਰਨ ਗੁਰਸਿੱਖ ਬਣੇ ਨੇ, ਪੂਰਨ ਗੁਰਸਿੱਖ। ਉਹਨਾਂ ਨੂੰ ਬ੍ਰਹਮ ਗਿਆਨੀ ਦਾ ਰੁਤਬਾ ਦਿੱਤਾ ਗਿਆ ਸਾਡੇ ਸਿੱਖ ਜਗ ਦੇ ਅੰਦਰ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ। ਔਰ ਇੱਥੋਂ ਤੱਕ ਕਿ 6ਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਬਚਨਾਂ ਦੁਆਰਾ ਹੁੰਦਾ ਹੈ। ਉਹਨਾਂ ਨੂੰ ਸਤਿਗੁਰਾਂ ਨੇ ਮਾਣ ਬਖਸ਼ਿਆ ਸੀ 5ਵੇਂ ਪਾਤਸ਼ਾਹ ਨੇ ਆਪਣੇ ਇੱਕ ਗੁਰਸਿੱਖ ਨੂੰ। ਔਰ ਗੁਰੂ ਪਿਆਰਿਓ, ਜਦੋਂ ਵੀ ਜਦੋਂ ਦੂਸਰੇ ਪਾਤਸ਼ਾਹ ਕੁਝ ਸਮੇਂ ਵਾਸਤੇ ਸੰਗਤਾਂ ਦੀਆਂ ਨਜ਼ਰਾਂ ਤੋਂ ਦੂਰ ਹੋਏ ਸਨ, ਰੂਪੋਸ਼ ਹੋਏ ਸਨ, ਗੁਪਤਵਾਸ ਵਿੱਚ ਗਏ ਸਨ, ਤੇ ਉਦੋਂ ਵੀ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਸੀ। ਜਦੋਂ ਤੀਸਰੇ ਪਾਤਸ਼ਾਹ ਗੁਪਤਵਾਸ ਹੋਏ ਉਦੋਂ ਵੀ ਬਾਬਾ ਬੁੱਢਾ ਜੀ ਅੱਗੇ ਸੰਗਤਾਂ ਨੇ ਬੇਨਤੀ ਕੀਤੀ। ਤੇ ਗੁਰੂ ਪਿਆਰਿਓ, ਸੇਵਾ ਦੇ ਮਹਾਨ ਪੁੰਜ ਸਨ। ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਸਰੋਵਰ ਦੀ ਸੇਵਾ ਹੋ ਰਹੀ ਸੀ, ਬਾਬਾ ਬੁੱਢਾ ਜੀ ਉਹ ਜਿਹੜੀ ਦਰਬਾਰ ਸਾਹਿਬ ਜਾਂਦੇ ਹੋ ਨਾ, ਦਰਬਾਰ ਸਾਹਿਬ ਜਦੋਂ ਜਾਂਦੇ ਹੋ ਪਰਿਕਰਮਾ ਕਰਦੇ ਹੋ ਤੇ ਘੰਟਾ ਘਰ ਵੱਲ ਦੇ ਪਾਸੇ ਇੱਕ ਬੇਰੀ ਹੈ, ਉਹਨੂੰ ਬਾਬਾ ਬੁੱਢਾ ਜੀ ਦੀ ਬੇਰ ਆਖਿਆ ਜਾਂਦਾ, ਬਾਬਾ ਬੁੱਢਾ ਜੀ ਦੀ ਬੇਰੀ। ਉਹ ਮਹਾਪੁਰਸ਼, ਭਲਾ ਪੁਰਸ਼ ਉਸ ਬੇਰੀ ਦੇ ਹੇਠਾਂ ਆ ਕੇ ਬੈਠ ਕੇ ਸੰਗਤਾਂ ਦੇ ਪਾਸੋਂ ਸੇਵਾ ਕਰਵਾਏ ਕਰਦੇ ਸਨ, ਬਜ਼ੁਰਗ ਅਵਸਥਾ ਹੋ ਚੁੱਕੀ ਸੀ। ਤੇ ਗੁਰੂ ਪਿਆਰਿਓ, ਜਦੋਂ ਦਰਬਾਰ ਸਾਹਿਬ ਜਾਂਦੇ ਹੋ ਨਾ, ਪਰਿਕਰਮਾ ਕਰਦੇ ਹੋ, ਘੰਟਾ ਘਰ ਵੱਲ ਦੇ ਪਾਸੇ ਆਉਂਦੇ ਹੋ,
ਬੇਰੀ ਦੇ ਲਾਗਿਓਂ ਦੀ ਕਿਤੇ ਛੇਤੀ ਛੇਤੀ ਨਾਲ ਲੰਘ ਜਾਇਆ ਕਰੀਏ। ਉਸ ਬੇਰੀ ਦੇ ਕੋਲ ਖੜੋ ਕੇ ਗੁਰੂ ਪਿਆਰਿਓ ਦੋਵੇਂ ਹੱਥ ਨਿਮਰਤਾ ਦੇ ਨਾਲ ਜੋੜ ਕੇ ਤੇ ਬੇਰੀ ਦੇ ਨਾਲ ਅੰਤਰੀ ਭਾਵ ਹੋ ਕੇ ਗੱਲਾਂ ਕਰਿਆ ਕਰੀਏ। ਬੇਰੀਏ ਤੂੰ ਦੱਸੀ, ਉਹ ਇੱਕ ਕੁਤਬੀ ਸਦਾਰਾ, ਇੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੇਰੇ ਕੋਲ ਬੈਠਿਆ ਕਰਦੇ ਸਨ, ਦੱਸੀ ਉਹਦਾ ਉਸ ਭਲੇ ਪੁਰਸ਼ ਦਾ ਜੀਵਨ ਕਿੱਦਾਂ ਦਾ ਸੀ। ਗੁਰੂ ਪਿਆਰਿਓ ਪੁੱਛ ਕੇ ਜਾਇਆ ਕਰੀਏ ਬੇਰੀ ਦੇ ਕੋਲੋਂ, ਔਰ ਕਿਤੇ ਅੰਤਰ ਭਾਵ ਹੋ ਕੇ ਪੁੱਛੀਏ ਤੇ ਬੇਰੀ ਵੀ ਦੱਸੇਗੀ ਕਿ ਸਿੱਖਾ ਤੂੰ ਤੇ ਐਵੇਂ ਫੜਾ ਮਾਰਦਾ ਫੜਾ ਬਾਲ ਮਾਰ ਕੇ ਸਿੱਖ ਬਣਿਆ ਫਿਰਦਾ, ਦਰ ਅਸਲ ਸਿੱਖੀ ਦੀ ਮੂਰਤ ਬਾਬਾ ਬੁੱਢਾ ਸੀ ਜਿਹੜੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ। ਤੇ ਸਤਸੰਗ ਜੀ, ਗੁਰੂ ਮਹਾਰਾਜ ਜਦੋਂ ਦੇ ਗਏ ਸਨ ਨਾ ਗਵਾਲੀਅਰ, ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਢੋਲਕੀਆਂ ਛੈਣੇ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਗੁਰੂ ਪਿਆਰਿਓ ਪ੍ਰਕਰਮਾ ਕਰਿਆ ਕਰਦੇ ਸਨ ਹਰਿਮੰਦਰ ਸਾਹਿਬ ਦੀਆਂ। ਔਰ ਜਦੋਂ ਛੇਵੇਂ ਪਾਤਸ਼ਾਹ ਬੰਦੀ ਖਾਨੇ ਚੋਂ ਰਿਹਾ ਹੋ ਕੇ ਆਏ ਸਨ, ਬਾਬਾ ਬੁੱਢਾ ਜੀ ਦੀ ਇਹ ਜਦੋਂ ਰੀਤ ਦੇਖੀ ਹੈ, ਸਤਿਗੁਰੂ ਬੜੇ ਖੁਸ਼ ਹੋਏ ਔਰ ਐਲਾਨ ਕਰਤਾ। ਉਦੋਂ ਕਹਿੰਦੇ ਬਾਬਾ ਜੀ, ਇਹ ਰੀਤ ਜਿਹੜੀ ਤੁਸੀਂ ਪਰੰਪਰਾ ਚਲਾਈ ਹੈ, ਇਹ ਇਸੇ ਹੀ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਚੱਲੇਗੀ। ਅੱਜ ਵੀ ਬਾਬਾ ਬੁੱਢਾ ਜੀ ਦੀ ਉਹ ਕੱਢੀ ਹੋਈ ਚੌਂਕੀ ਜਿਹੜੀ ਹੈ ਨਾ, ਜਦੋਂ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਹੈ, ਉਦੋਂ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਰੁਕ ਜਾਂਦਾ। ਏਡਾ ਮਾਣ ਬਖਸ਼ਿਆ ਬਾਬਾ ਬੁੱਢਾ ਜੀ ਨੂੰ। ਹੁਣ ਬਾਬਾ ਬੁੱਢਾ ਜੀ ਮੋਹਰੇ ਹੁੰਦੇ ਨੇ ਗੁਰੂ ਪਿਆਰਿਓ, 700-800 ਮੀਲਾਂ ਦਾ ਪੈਂਡਾ ਹੈ। ਸਾਡਾ ਇਤਿਹਾਸ ਕਹਿੰਦਾ ਨੰਗੇ ਪੈਰੀ ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਤੇ ਗਵਾਲੀਅਰ ਦੇ ਕਿਲੇ ਦੇ ਅੰਦਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਦੇ ਨੇ, ਐਡੀ ਕਿਰਪਾ। ਤੇ ਉਸ ਵੇਲੇ ਬਾਬਾ ਬੁੱਢਾ ਜੀ ਹੌਸਲਾ ਦਿੰਦੇ ਨੇ, ਬਾਬਾ ਜੀ ਤੁਸੀਂ ਜਾਓ ਸੰਗਤ ਨੂੰ ਲੈ ਕੇ, ਅਸੀਂ ਹੁਣ ਜ਼ਿਆਦਾ ਚਿਰ ਨਹੀਂ ਜਲਦੀ ਤੋਂ ਜਲਦੀ ਆਵਾਂਗੇ। ਹੁਣ ਇੱਧਰ ਕਈ ਮਹੀਨੇ ਹੋ ਗਏ ਸਨ ਸੱਚੇ ਸਤਿਗੁਰਾਂ ਨੂੰ ਇਸ ਕਿਲੇ ਦੇ ਵਿੱਚ ਡੱਕਿਆਂ, ਤੇ ਰਾਤ ਨੂੰ ਇੱਕ ਦਿਨ ਜਹਾਂਗੀਰ ਬਾਦਸ਼ਾਹ ਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਆ ਕੇ ਸ਼ੇਰਾਂ ਨੇ ਦਾ ਬਲਿਆ, ਤੇ ਨਾਲ ਇਹ ਗੁਰੂ ਪਿਆਰਿਓ ਸੁਪਨੇ ਦੇ ਵਿੱਚ ਹੀ ਸ਼ੇਰ ਕਹਿ ਰਹੇ ਨੇ, ਕਹਿੰਦੇ ਜਿਹਨਾਂ ਤੂੰ ਵਾਅਦਾ 40 ਦਿਨ ਦਾ ਕੀਤਾ ਸੀ ਔਰ ਕਿੰਨੇ ਦਿਨ ਹੋ ਗਏ, ਉਹਨੂੰ ਛੱਡਿਆ ਕਿਉਂ ਨਹੀਂ? ਗੁਰੂ ਪਿਆਰਿਓ ਤਰਲੇ ਕਰਦਾ, ਮੁੜਕੋ ਮੁੜਕੀ ਹੋ ਜਾਂਦਾ, ਸੀ ਤਾਂ ਸੁਪਨਾ ਨਾ ਸੀ ਸੁਪਨਾ, ਤਰਲੋ ਤਰਲੀ ਹੋ ਜਾਂਦਾ, ਤੂੰ ਅੱਖ ਖੁੱਲਦੀ ਆ ਪਸੀਨਾ ਆਇਆ ਹੋਇਆ, ਤਬ ਕੇ ਉੱਠ ਕੇ ਬੈਠਦਾ। ਹੁਣ ਦਿਨ ਕਦੋਂ ਚੜੇ ਇਹ ਉਡੀਕਾ ਕਰ ਰਿਹਾ ਸੀ, ਹੁਣ ਦਿਨ ਜਦੋਂ ਚੜਿਆ ਤੇ ਸਤਸੰਗ ਜੀ ਨੂੰ ਪਤਾ ਲੱਗਾ ਹੈ ਕਿ ਸਾਈਂ ਮੀਆਂ ਮੀਰ ਜੀ ਵੀ ਮਿਲਣ ਵਾਸਤੇ ਆਏ ਆ। ਦਰਬਾਰ ਵਿੱਚ ਪਹੁੰਚਾ ਸਾਈਂ ਮੀਆਂ ਮੀਰ ਦੇ ਚਰਨ ਪਰਸੇ ਔਰ ਸਾਰੀ ਗੱਲਬਾਤ ਦੱਸੀ ਹੈ ਕਿ ਸਾਈਂ ਜੀ ਮੇਰੇ ਨਾਲ ਰਾਤ ਏਦਾਂ ਹੋਈ ਹੈ। ਤੇ ਸਾਈਂ ਮੀਆਂ ਮੀਰ ਜੀ ਨੇ ਆਖਿਆ, ਵੇਖ ਬਾਦਸ਼ਾਹ ਜਹਾਂਗੀਰ, ਤੂੰ ਇੱਕ ਬਹੁਤ ਵੱਡੀ ਭੁੱਲ ਪਹਿਲਾਂ ਹੀ ਕਰ ਬੈਠਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਰੱਬੀ ਮੂਰਤ ਨੂੰ ਸ਼ਹੀਦ ਕਰਕੇ, ਤੇ ਉਦੋਂ ਵੀ ਵੱਡਾ ਗੁਨਾਹ ਤੂੰ ਉਹਨਾਂ ਦੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਡੱਕ ਕਰ ਲਿਆ ਔਰ ਤੈਨੂੰ ਇਹ ਸੰਗਤਾਂ ਦੀ ਹਾਹ ਲੱਗੇਗੀ ਔਰ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕਰ ਦੇ, ਇਹ ਸਾਈਂ ਮੀਆਂ ਮੀਰ ਜੀ ਕਹਿੰਦੇ ਨੇ। ਗੁਰੂ ਪਿਆਰੇ ਉਹ ਦਿਨ ਚੜਿਆ, ਬਾਦਸ਼ਾਹ ਨੇ ਹੁਕਮ ਕੀਤਾ ਹੈ ਆਪਣੇ ਵਜ਼ੀਰਾਂ ਨੂੰ, ਵਜ਼ੀਰ ਖਾਨ ਤੇ ਕਿੰਸ ਬੇਗ, ਇਹ ਦੋਵਾਂ ਵਜ਼ੀਰਾਂ ਨੂੰ ਭੇਜਿਆ ਕਿ ਜਾਓ ਜਲਦੀ ਤੋਂ ਜਲਦੀ ਗੁਰਦੇਵ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਲੈ ਕੇ ਤੇ ਦਿੱਲੀ ਲੈ ਕੇ ਆਓ, ਉਹਨਾਂ ਦੇ ਸਵਾਗਤ ਦੇ ਵਿੱਚ ਅਸੀਂ ਪ੍ਰਬੰਧ ਕਰਦੇ ਹਾਂ। ਸਤਸੰਗ ਜੀ, ਗਵਾਲੀਅਰ ਦੇ ਕਿਲੇ ਦੇ ਵਿੱਚ ਮੈਂ ਤੁਹਾਨੂੰ ਹੋਰ ਥੋੜਾ ਜਿਹਾ ਦੱਸਣ ਦਾ ਯਤਨ ਕਰਾਂ ਕਿ ਜਦੋਂ ਛੇਵੇਂ ਪਾਤਸ਼ਾਹ ਪਹੁੰਚੇ ਨਾ, ਇਹਨਾਂ ਰਾਜਿਆਂ ਦੀ ਜਦੋਂ ਹਾਲਤ ਦੇਖੀ ਹੈ, ਸੁੱਕ ਕੇ ਤੀਲਿਆਂ ਵਰਗੇ ਹੋਏ, ਖੁਸ਼ਕੀ ਦੇ ਮਾਰੇ ਹੋਏ, ਗੁਰੂ ਪਿਆਰਿਓ ਸੁੱਕੀਆਂ ਰੋਟੀਆਂ ਮਿਲਣੀਆਂ ਔਰ ਉਹ ਵੀ ਲੂਣ ਪਾ ਕੇ ਤੇ ਸਲੋ ਪੋਇਜ਼ਨ ਪਾ ਕੇ ਇਹਨਾਂ ਨੂੰ ਇਹ ਸਭ ਕੁਝ ਦਿੱਤਾ ਜਾਂਦਾ ਸੀ, ਮਰਨ ਵਰਗੀ ਇਹਨਾਂ ਦੀ ਹਾਲਤ ਹੋਈ ਪਈ ਸੀ। ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਇਹਨਾਂ ਵਾਸਤੇ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਉਣੀ, ਕੜਾਹ ਪ੍ਰਸ਼ਾਦ ਧਿਓਲੇ ਦਾ। ਹੁਣ ਸਤਸੰਗ ਜੀ, ਆਹ ਕੜਾਹ ਪ੍ਰਸ਼ਾਦ ਜਿੱਥੇ ਬੇਟੀਆਂ ਪ੍ਰਸ਼ਾਦ ਵੰਡਦੀ ਹੈ ਨਾ, ਇਹ ਸਾਡੇ ਗੁਰਦੇਵ ਪਾਤਸ਼ਾਹ ਇਹ ਪ੍ਰਸ਼ਾਦ, ਇਹਨੂੰ ਕਿਰਪਾ ਕਹਿੰਦੇ ਸੀ, ਪ੍ਰਸ਼ਾਦ ਗੁਰੂ ਪਿਆਰਿਓ ਇਹ ਕਿਰਪਾ ਦੇ ਨਾਲ ਮਿਲਦਾ ਔਰ ਇਹਨੂੰ ਲੈਣ ਲੱਗਿਆ ਨਾ, ਇਹਨੂੰ ਖਾਣ ਲੱਗਿਆ ਐਵੇਂ ਚੂੰਡੀਆਂ ਜੀਆਂ ਨਾ ਵੱਡਿਆ ਕਰੋ ਥੋੜਾ ਜਿਹਾ ਥੋੜਾ ਜਿਹਾ, ਇਹ ਸੱਚੇ ਸਤਿਗੁਰਾਂ ਦੀ ਕਿਰਪਾ ਹੈ। ਔਰ ਜੇ ਬਹਾਨੇ ਭਾਲੀਏ ਬਈ ਨਹੀਂ ਜੀ ਸਾਨੂੰ ਬਾਬਾ ਜੀ ਸ਼ੂਗਰ ਆ, ਇਹਦਾ ਕਰਕੇ ਘੱਟ ਲਈਦਾ, ਤੇ ਗੁਰੂ ਪਿਆਰਿਓ ਸ਼ੂਗਰ
ਇਹ ਕੜਾਹ ਪ੍ਰਸ਼ਾਦ ਦਾ ਸ਼ੂਗਰ ਆ ਤੇ ਜਦੋਂ ਪਕੌੜਿਆਂ ਦੀਆਂ ਦੋ ਦੋ ਪਲੇਟਾਂ ਅਸੀਂ ਖਾ ਜਾਂਦੇ ਉਦੋਂ ਸਾਡੀ ਸ਼ੂਗਰ ਜਾਂ ਬੀਪੀ ਕਿਸੇ ਦਾ ਨਹੀਂ ਵੱਧਦਾ ਫੁੱਦਾ। ਇਹ ਕਿਰਪਾ ਹੈ ਗੁਰੂ ਪਿਆਰਿਓ, ਵੱਧ ਤੋਂ ਵੱਧ ਗੁਰੂ ਕਾ ਇਹ ਕੜਾਹ ਪ੍ਰਸ਼ਾਦ ਛਕਿਆ ਕਰੀਏ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਰੋਜ਼ ਇਹਨਾਂ ਵਾਸਤੇ ਦੇਗ ਕਰਨੀ ਹੈ, ਧਿਓਲੇ ਦਾ ਕੜਾਹ ਪ੍ਰਸ਼ਾਦ ਬਣਾਉਣਾ ਤੇ ਇਹਨਾਂ ਨੂੰ ਰੱਜ ਰੱਜ ਕੇ ਛਕਾਉਣਾ ਤੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੀਆਂ ਸਿਹਤਾਂ ਦੇ ਉੱਤੇ ਪਾਣੀ ਫੈਰਾਇਆ, ਇਹਨਾਂ ਦੇ ਮਾੜਾ ਮੋਟਾ ਜਿਹੜੇ ਚਿਹਰਿਆਂ ਦੇ ਉੱਤੇ ਰੰਗਤ ਆ ਗਈ ਹੈ। ਤੇ ਹੁਣ ਇਹਨਾਂ ਇਹਨਾਂ ਨੂੰ ਪਹਿਲਾਂ ਸੰਗਲਾਂ ਦੇ ਨਾਲ ਬੰਨਿਆ ਹੁੰਦਾ ਸੀ ਤੇ ਅੰਦਰ ਬਾਹਰ ਲਿਜਾਣ ਵਾਸਤੇ ਉੱਥੇ ਜਿਹੜੇ ਸੱਜਣ ਸਨ, ਉੱਥੇ ਜਿਹੜੇ ਸਿਪਾਹੀ ਸਨ, ਇਹਨਾਂ ਨੂੰ ਫੇਰ ਲਿਜਾ ਕੇ ਤੇ ਫਿਰ ਇੱਥੇ ਸੰਗਲਾਂ ਦੇ ਨਾਲ ਬੰਨ ਦਿੰਦੇ ਸੀ। ਤੇ ਹੁਣ ਜਦੋਂ ਦੇ ਗੁਰਦੇਵ ਪਾਤਸ਼ਾਹ ਇੱਥੇ ਪਹੁੰਚੇ ਸਨ, ਇਹਨਾਂ ਦੀ ਹਾਲਤ ਜਿਹੜੀ ਇਹਨਾਂ ਪਹਿਲਾਂ ਨਾਲੋਂ ਸੁਧਰ ਚੁੱਕੀ ਸੀ। ਔਰ ਗੁਰਦੇਵ ਪਾਤਸ਼ਾਹ ਦਾ ਸੰਗ ਕਰਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਸਤਿਗੁਰਾਂ ਨੇ ਪਰਮਾਤਮਾ ਦੀਆਂ ਵਾਹਿਗੁਰੂ ਦੀਆਂ ਗੱਲਾਂ ਕਰਨੀਆਂ, ਉਹਨਾਂ ਦੇ ਨਾਲ ਸ਼ਬਦ ਦੀ ਸਾਂਝ ਪਾਉਣੀ। ਔਰ ਇਸ ਮਨੁੱਖਾ ਜੀਵਨ ਦਾ ਦਰਅਸਲ ਸਿਧਾਂਤ ਕੀ ਹੈ, ਅਸੀਂ ਕਾਹਦੇ ਵਾਸਤੇ ਇਸ ਦੁਨੀਆਂ ਦੇ ਉੱਤੇ ਆਏ, ਇਹੋ ਜਿਹੀਆਂ ਸੱਚੇ ਸਤਿਗੁਰਾਂ ਨੇ ਇਹਨਾਂ ਨੂੰ ਜੀਵਨ ਦਾ ਦੱਸਣਾ ਗੁਣ ਦੱਸਣੇ ਨੇ। ਹੁਣ ਵਜ਼ੀਰ ਗਏ ਨੇ ਗੁਰਦੇਵ ਪਾਤਸ਼ਾਹ ਦੇ ਅੱਗੇ, ਤਰਲਾ ਕੀਤਾ, ਸਤਿਗੁਰੂ ਤੁਹਾਨੂੰ ਜਹਾਂਗੀਰ ਬਾਦਸ਼ਾਹ ਬੁਲਾ ਰਿਹਾ ਹੈ, ਔਰ ਉੱਥੇ ਸਾਈ ਮੀਆਂ ਮੀਰ ਜੀ ਵੀ ਪਹੁੰਚੇ ਹੋਏ ਨੇ, ਕਿਰਪਾ ਕਰੋ ਤੁਸੀਂ ਦਿੱਲੀ ਦੀਆਂ ਸੰਗਤਾਂ ਨੂੰ ਜਿੱਥੇ ਦਰਸ਼ਨ ਦੇਣੇ ਆ ਉੱਥੇ ਬਾਦਸ਼ਾਹ ਜਹਾਂਗੀਰ ਤੁਹਾਡੇ ਦਰਸ਼ਨ ਕਰਨ ਵਾਸਤੇ ਉਤਾਵਲਾ ਹੋਇਆ। ਜਦੋਂ ਰਾਜਿਆਂ ਨੂੰ ਪਤਾ ਲੱਗਾ ਨਾ ਵੀ ਸੱਚੇ ਸਤਿਗੁਰੂ ਜਾ ਰਹੇ ਨੇ, ਬਾਦਸ਼ਾਹ ਦਾ ਬੇਨਤੀ ਆ ਗਈ ਹੈ, ਗੁਰਦੇਵ ਪਾਤਸ਼ਾਹ ਨੇ ਹੁਣ ਇੱਥੋਂ ਚਲੇ ਜਾਣਾ, ਤੇ ਸਤ ਸੰਗਤ ਜੀ ਉਹ ਸਾਰੇ ਬਾਈ ਧਾਰ ਦੇ ਰਾਜੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦੇ, ਦਾਤਾ ਸਾਨੂੰ ਛੱਡ ਕੇ ਨਾ ਜਾਵੀਂ, ਮਹਾਰਾਜ ਕਿਰਪਾ ਕਰੀ ਜਾਂ ਤੇ ਸਾਨੂੰ ਆਪਣੇ ਨਾਲ ਲੈ ਜਾ, ਨਹੀਂ ਤੇ ਦਾਤਾ ਸਾਨੂੰ ਕੋਈ ਏਦਾਂ ਦਾ ਕੋਈ ਏਦਾਂ ਦੀ ਚੀਜ਼ ਦੇ ਦੇ, ਸਾਨੂੰ ਏਦਾਂ ਦੀ ਜ਼ਹਿਰ ਦੇ ਦੇ, ਅਸੀਂ ਹੋਰ ਦੁੱਖ ਨਹੀਂ ਦੇਖਣਾ ਚਾਹੁੰਦੇ, ਆ ਤੇਰੇ ਤੇਰੇ ਜਾਂਦੇ ਤੇਰੇ ਦਰਸ਼ਨ ਕੀਤੇ ਦਾਤਾ ਸਾਨੂੰ ਸਵਰਗ ਵਰਗੀ ਜ਼ਿੰਦਗੀ ਮਿਲੀ ਹੈ, ਨਹੀਂ ਤੇ ਦਾਤਾ ਅਸੀਂ ਮਰ ਜਾਣ ਵਾਸਤੇ ਇੱਥੇ ਤਿਆਰ ਆ, ਨਹੀਂ ਤੇ ਸਾਨੂੰ ਲੈ ਕੇ ਨਾਲ ਚੱਲ। ਗੁਰੂ ਪਿਆਰਿਓ ਇਹ ਤਰਲਾ ਕਰਦੇ ਨੇ ਗੁਰਦੇਵ ਪਾਤਸ਼ਾਹ ਦੇ ਸਾਹਮਣੇ, ਕੀ ਕਹਿੰਦੇ ਨੇ ਢਾਡੀ ਜੱਥਾ ਉਸ ਕੁੜੀ ਦੀ ਕਵਿਤਾ ਦੀ ਵਨਗੀ ਤੁਹਾਡੇ ਸਾਹਮਣੇ ਇਉਂ ਪੇਸ਼ ਕਰਦਾ।

ਗਵਾਲੀਅਰ ਦੇ ਕਿਲੇ ਦਾ ਇੱਕ ਦਰੋਗਾ ਸੀ, ਉਹਦਾ ਨਾਂ ਸੀ ਹਰੀਦਾਸ। ਹਿੰਦੂ ਸੀ ਔਰ ਇਹ ਚੰਦੂ ਦਾ ਵੀ ਮਿੱਤਰ ਸੀ। ਹੁਣ ਗੁਰੂ ਪਿਆਰਿਓ, ਜਦੋਂ ਗੁਰਦੇਵ ਪਾਤਸ਼ਾਹ ਨੂੰ ਥੋੜਾ ਸਮਾਂ ਹੋਇਆ ਨਾ, ਗਵਾਲੀਅਰ ਦੇ ਕਿਲੇ ਦੇ ਵਿੱਚ ਗਿਆ ਤੇ ਚੰਦੂ ਇੱਕ ਪੱਤਰ ਲਿਖਦਾ ਇਸ ਹਰੀਦਾਸ ਦਰੋਗੇ ਨੂੰ। ਗੁਰੂ ਪਿਆਰਿਓ, ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਬਾਈ ਧਾਰ ਦੇ ਹਿੰਦੂ ਰਾਜੇ ਸਤਿਗੁਰਾਂ ਦੇ ਸ਼ਰਧਾਲੂ ਬਣ ਗਏ ਸੀ, ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆ ਗਿਆ, ਇੱਕ ਉਹਨਾਂ ਨੂੰ ਨਵਾਂ ਜੀਵਨ ਮਿਲ ਗਿਆ ਸੀ, ਇਸੇ ਤਰ੍ਹਾਂ ਇਹ ਦਰੋਗਾ ਹਰੀਦਾਸ ਵੀ ਗੁਰਦੇਵ ਪਾਤਸ਼ਾਹ ਦਾ ਪੱਕਾ ਸ਼ਰਧਾਲੂ ਬਣ ਗਿਆ। ਪਰ ਇਹ ਚੰਦੂ ਦਾ ਰਿਸ਼ਤੇਦਾਰ ਸੀ ਤੇ ਚੰਦੂ ਇਹਨੂੰ ਇੱਕ ਖਤ ਲਿਖਦਾ ਹੈ, ਕਹਿੰਦਾ ਹਰੀਦਾਸ ਜੀ, ਗੁਰੂ ਹਰਗੋਬਿੰਦ ਨੂੰ ਮੈਂ ਬੜੀ ਮੁਸ਼ਕਲ ਦੇ ਨਾਲ ਵਿਉਂਤਬੰਦੀ ਕਰਕੇ ਤੇਰੇ ਕੋਲ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਿਆ, ਔਰ ਮੇਰੀ ਉਹਦੇ ਨਾਲ ਦੁਸ਼ਮਣੀ ਹੈ ਕਿਉਂਕਿ ਮੇਰੀ ਲੜਕੀ ਦਾ ਉਹਨੇ ਰਿਸ਼ਤਾ ਛੱਡਿਆ ਸੀ। ਹਜੇ ਤੱਕ ਸਾਡੀ ਦੁਸ਼ਮਣੀ ਚੱਲਦੀ ਆਉਂਦੀ ਹੈ ਤੇ ਸੱਜਣਾ ਗਵਾਲੀਅਰ ਦੇ ਕਿਲੇ ਦੇ ਵਿੱਚ ਉਹ ਇਸ ਵੇਲੇ ਕੈਦ ਨੇ ਔਰ ਤੇਰੀ ਰੇਖ ਦੇਖਦੇ ਹੇਠਾਂ ਨੇ। ਤੂੰ ਕਿਸੇ ਨਾ ਕਿਸੇ ਤਰ੍ਹਾਂ ਹਰਗੋਬਿੰਦ ਪਾਤਸ਼ਾਹ ਨੂੰ ਕੋਈ ਜ਼ਹਿਰ ਦੇ ਕੇ ਮਰਵਾਉਣ ਦਾ ਯਤਨ ਕਰ, ਉਹਨੂੰ ਖਤਮ ਕਰ ਦੇ ਤੇ ਮੈਂ ਆਪਾਂ ਸੱਚਾ ਯਾਰ ਹੋਵੇਗਾ ਤੂੰ, ਮੈਂ ਆਖਾਂਗਾ ਕਿ ਮੇਰਾ ਤੂੰ ਪੱਕਾ ਮਿੱਤਰ ਸੀ, ਅੱਜ ਮਿੱਤਰਤਾ ਨਿਭਾ ਗਿਆ। ਹੁਣ ਗੁਰੂ ਪਿਆਰਿਓ, ਇਹ ਦਰੋਗਾ ਹਰੀਦਾਸ ਸੱਚੇ ਸਤਿਗੁਰਾਂ ਦਾ ਸ਼ਰਧਾਲੂ ਬਣ ਚੁੱਕਾ ਸੀ, ਉਹਨੇ ਚਿੱਠੀ ਪੜ੍ਹੀ ਹੈ ਤੇ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਲਿਜਾ ਕੇ ਰੱਖ ਦਿੱਤੀ ਹੈ। ਕਹਿੰਦਾ ਦਾਤਾ ਜੀ, ਆ ਇੱਕ ਚੰਦੂ ਪਾਪੀ ਦਾ ਖਤ ਆਇਆ, ਦੇਖੋ ਕੀ ਕਰਤੂਤਾਂ ਕਰਦਾ, ਕਿਹੋ ਜਿਹੀਆਂ ਗੱਲਾਂ ਲਿਖਦਾ ਉੱਤੇ। ਸੱਚੇ ਸਤਿਗੁਰ ਮੁਸਕਰਾ ਪਏ, ਨਾਲੇ ਚਿੱਠੀ ਪੜ੍ਹੀ ਹੈ, ਉਹ ਸਾਂਭ ਲਈ ਹੈ ਚਿੱਠੀ, ਆਪਣੇ ਬੋਝੇ ਦੇ ਵਿੱਚ ਪਾ ਲਈ ਹੈ। ਕੁਝ ਦਿਨਾਂ ਬਾਅਦ ਇਹ ਚੰਦੂ ਫਿਰ ਇੱਕ ਖਤ ਲਿਖਦਾ ਤੇ ਨਾਲ ਗੁਰੂ ਪਿਆਰੇ ਉਹ ਕੁਝ ਕੱਪੜੇ ਭੇਜਦਾ, ਕੱਪੜੇ, ਔਰ ਉਸ ਖਤ ਦੇ ਉੱਤੇ ਲਿਖਿਆ ਸੀ, ਐਤਕੀ ਖਤ ਦੇ ਉੱਤੇ ਲਿਖਿਆ, ਕਹਿੰਦਾ ਦਰੋਗਾ ਜੀ, ਹਰੀਦਾਸ ਜੀ, ਮੈਂ ਜਿਹੜੀ ਤੁਹਾਨੂੰ ਪਹਿਲਾਂ ਚਿੱਠੀ ਭੇਜੀ ਸੀ, ਹੋ ਸਕਦਾ ਹੈ ਤੁਸੀਂ ਉਹਦੇ ਉੱਤੇ ਅਮਲ ਕੀਤਾ ਹੋਵੇ, ਜੇ ਨਹੀਂ ਵੀ ਤੇ ਆਹ ਜਿਹੜੇ ਮੈਂ ਬਸਤਰ ਭੇਜ ਰਿਹਾ, ਇਹ ਇਹਨਾਂ ਬਸਤਰਾਂ ਦੇ ਵਿੱਚ ਤਾਰਾਂ ਇਦਾਂ ਦੀ ਕਢਾਈ ਕੀਤੀ ਹੋਈ ਆ ਕਿ ਉਹਨਾਂ ਦੇ ਵਿੱਚ ਜ਼ਹਿਰ ਭਰਿਆ ਹੋਇਆ, ਤੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਰਧਾ ਵਸ ਹੋ ਕੇ ਇਹ ਗੁਰਦੇਵ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਨੂੰ ਪਹਿਨਣ ਵਾਸਤੇ ਦੇ ਦੇ, ਤੇ ਜਦੋਂ ਉਹ ਪਹਿਨਣਗੇ ਇਹ ਜ਼ਹਿਰ ਸਰੀਰ ਦੇ ਉੱਤੇ ਸਹਿਜੇ ਸਹਿਜੇ ਅਸਰ ਕਰੇਗੀ ਤੇ ਉਹ ਆਪਣੇ ਆਪ ਖਤਮ ਹੋ ਜਾਣਗੇ, ਔਰ ਇਹ ਤੇਰਾ ਅਹਿਸਾਨ ਮੈਂ ਰਹਿੰਦੀ ਦੁਨੀਆਂ ਤੱਕ ਯਾਦ ਰੱਖਾਂਗਾ। ਹੁਣ ਗੁਰੂ ਪਿਆਰਿਓ, ਇਹ ਦੋਵੇਂ ਜਦੋਂ ਚੀਜ਼ਾਂ, ਖਤ ਵੀ ਪਹੁੰਚਿਆ ਤੇ ਉਹ ਬਸਤਰ ਵੀ ਪਹੁੰਚਿਆ, ਤੇ ਦਰੋਗਾ ਹਰੀਦਾਸ ਦੇ ਨੇਤਰਾਂ ਦੇ ਵਿੱਚ ਇਸ ਵੇਲੇ ਜਲ ਆ ਗਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਜਾ ਕੇ ਦੋਵੇਂ ਚੀਜ਼ਾਂ ਰੱਖ ਦਿੰਦਾ, ਨਾਲੇ ਖਤ ਗੁਰੂ ਮਹਾਰਾਜ ਜੀ ਨੂੰ ਪੜਾਤਾ ਤੇ ਮਹਾਰਾਜ ਆ ਦੇਖੋ, ਨਾਲ ਆਖ ਰਿਹਾ ਮਹਾਰਾਜ ਆ ਦੇਖੋ ਚੰਦੂ ਪਾਪੀ ਦੀ ਕਰਤੂਤ, ਇਹਨੂੰ ਖਤਮ ਕਿਉਂ ਨਹੀਂ ਕਰ ਦਿੰਦੇ ਸਤਿਗੁਰੂ ਤੁਸੀਂ? ਤੇ ਗੁਰੂ ਮਹਾਰਾਜ ਕਹਿੰਦੇ, ਕੋਈ ਨੀ ਦਰੋਗਾ ਜੀ, ਇਹ ਸਮਾਂ ਆਉਣ ਤੇ ਸਾਰਾ ਕੁਝ ਹੋਵੇਗਾ, ਤੁਸੀਂ ਚਿੰਤਾ ਨਾ ਕਰੋ। ਤੇ ਹੁਣ ਰਾਜੇ ਜਿਹੜੇ ਸੀ ਨਾ, ਇਹ ਵੀ ਸੱਚੇ ਸਤਿਗੁਰਾਂ ਨੇ ਬਸਤਰ ਵੀ ਸਾਂਭ ਕੇ ਰੱਖ ਲਿਆ ਤੇ ਇਹ ਚਿੱਠੀ ਫਿਰ ਸਾਂਭ ਕੇ ਰੱਖ ਲਈ ਹੈ ਦੂਸਰੀ ਵੀ। ਤੇ ਹੁਣ ਹਰਕਾਰੇ ਆਏ ਨੇ, ਗੁਰਦੇਵ ਪਾਤਸ਼ਾਹ ਨੂੰ ਆਖਿਆ, ਮਹਾਰਾਜ ਤੁਹਾਨੂੰ ਜਹਾਂਗੀਰ ਪਾਤਸ਼ਾਹ ਯਾਦ ਕਰ ਰਿਹਾ, ਦਿੱਲੀ ਦੇ ਵਿੱਚ ਤੁਹਾਡੀ ਆਓ ਭਗਤ ਵਾਸਤੇ ਪੂਰਾ ਇੰਤਜ਼ਾਮ ਕੀਤਾ ਹੋਇਆ, ਔਰ ਉੱਥੇ ਸਾਈ ਮੀਆਂ ਮੀਰ ਜੀ ਵੀ ਆਏ ਹੋਏ ਨੇ, ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਹੁਣ ਜਦੋਂ ਗੁਰਦੇਵ ਪਾਤਸ਼ਾਹ ਦੇ ਜਾਣ ਦਾ ਪਤਾ ਲੱਗਾ, ਰਾਜੇ ਬਿਲਕੁਲ ਉੱਟੇ ਕੁਰਲਾ ਉੱਟੇ, ਦਾਤਾ ਐਦਾਂ ਦਾ ਸਵਰਗ ਵਰਗਾ ਜੀਵਨ ਦੇ ਕੇ ਸਾਨੂੰ ਜਾਵੀ ਨਾ, ਨਹੀਂ ਤੇ ਪਹਿਲਾਂ ਹੀ ਸਾਨੂੰ ਗੱਲ ਨਾਲ ਨਹੀਂ ਸੀ ਲਾਉਣਾ ਤੇ ਜੇ ਛੱਡ ਕੇ ਜਾਣਾ ਸਤਿਗੁਰੂ ਐਦਾਂ ਦੀ ਇੱਕ ਜ਼ਿੰਦਗੀ ਬਖਸ਼ ਕੇ ਦੁਆਰਾ ਮੌਤ ਦੇ ਮੂੰਹ ਵਿੱਚ ਪਾ ਦੇਵੇ, ਹੁਣ ਨਹੀਂ ਸਾਡੇ ਕੋਲ ਪਿਆ ਜਾਣਾ। ਦਾਤਾ ਜਾਂ ਤੇ ਤੂੰ ਵੀ ਇੱਥੇ ਰਹਿ ਤੇ ਜਾਂ ਸਾਨੂੰ ਵੀ ਨਾਲ ਲੈ ਕੇ ਚੱਲ। ਹੁਣ ਰਾਜੇ ਕੁਰਲਾ ਉੱਠੇ ਤੇ ਗੁਰੂ ਪਿਆਰਿਓ, ਉਸ ਵੇਲੇ ਫਿਰ ਗੁਰੂ ਮਹਾਰਾਜ ਜੀ ਨੇ ਆਏ ਹੋਏ ਇਹਨਾਂ ਅਹਿਲਕਾਰਾਂ ਦੇ ਨਾਲ ਜਾਣ ਤੋਂ ਜਵਾਬ ਦੇ ਦਿੱਤਾ, ਕਹਿੰਦੇ ਜਾਓ ਬਾਦਸ਼ਾਹ ਨੂੰ ਕਹਿ ਦਿਓ ਅਸੀਂ ਨਿਗਾਹ ਆਉਣਾ। ਕਹਿੰਦੇ ਮਹਾਰਾਜ ਕਾਰਨ ਤੇ ਪੁੱਛੇ ਗਏ ਰਾਜਾ, ਵੀ ਕਾਰਨ ਕੀ ਦੱਸੀਏ, ਵੀ ਕਾਹਦੇ ਵਾਸਤੇ ਤੁਸੀਂ ਨਹੀਂ ਆਉਣਾ? ਕਹਿੰਦੇ ਜਾ ਕੇ ਕਹਿ ਦਿਓ ਕਿ ਜਿਹੜੇ ਬਾਈ ਧਾਰ ਦੇ ਹਿੰਦੂ ਰਾਜੇ ਗ੍ਰਿਫਤਾਰ ਕੀਤੇ ਆ, ਉਹ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ, ਔਰ ਉਹਨਾਂ ਨੂੰ ਜੇ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ, ਅਸੀਂ ਵੀ ਜਾਣ ਵਾਸਤੇ ਤਿਆਰ ਨਹੀਂ, ਹਾਂ
ਜੇ ਸਾਨੂੰ ਉਹ ਛੱਡਣਾ ਚਾਹੁੰਦਾ ਹੈ, ਮਿਲਣਾ ਚਾਹੁੰਦਾ ਹੈ, ਤੇ ਇਹ ਸਾਡੀ ਪਹਿਲੀ ਸ਼ਰਤ ਹੋਵੇਗੀ ਕਿ ਇਹਨਾਂ ਰਾਜਿਆਂ ਨੂੰ ਬਾਈ ਧਾਰ ਦੇ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਨੂੰ ਸਾਡੇ ਨਾਲ ਰਿਹਾ ਕਰਨਾ ਪਵੇਗਾ। ਗੱਲ ਵੱਡੀ ਸੀ, ਇਹ ਜਿਹੜੇ ਅਹਿਲਕਾਰ ਗਏ ਸੀ ਇਹ ਕੋਈ ਫੈਸਲਾ ਨਹੀਂ ਸੀ ਲੈ ਸਕਦੇ ਕਿਉਂਕਿ ਗੱਲ ਬੜੀ ਵੱਡੀ ਸੀ। ਇਹ ਇਹਨਾਂ ਰਾਜਿਆਂ ਨੂੰ ਛੱਡਣਾ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਇਹ ਵਾਪਸ ਫਿਰ ਦਿੱਲੀ ਆਉਂਦੇ ਨੇ, ਜਹਾਂਗੀਰ ਬਾਦਸ਼ਾਹ ਦੇ ਨਾਲ ਗੱਲਬਾਤ ਕੀਤੀ, ਪੁੱਛਿਆ ਵੀ ਆ ਗਿਆ ਗੁਰਦੇਵ ਪਾਤਸ਼ਾਹ ਆ ਰਹੇ? ਕਹਿੰਦੇ ਨਹੀਂ ਪਾਤਸ਼ਾਹ, ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੰਦੇ। ਕਹਿੰਦੇ ਕਾਰਨ? ਕਹਿੰਦੇ ਸੱਚੇ ਸਤਿਗੁਰਾਂ ਨੇ ਆਖ ਦਿੱਤਾ ਕਿ ਜਿੰਨਾ ਚਿਰ ਬਾਈ ਧਾਰ ਦੇ ਰਾਜਿਆਂ ਨੂੰ ਤੁਸੀਂ ਰਿਹਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਵੀ ਰਿਹਾ ਹੋਣ ਵਾਸਤੇ ਤਿਆਰ ਨਹੀਂ। ਬਸ ਇਹੀ ਸਾਡੀ ਸ਼ਰਤ ਹੈ, ਜੇ ਇਹਨਾਂ ਨੂੰ ਛੱਡੋਗੇ ਤੇ ਅਸੀਂ ਦਿੱਲੀ ਆਉਣ ਵਾਸਤੇ ਤਿਆਰ ਹੈ। ਔਰ ਬਾਦਸ਼ਾਹ ਜਹਾਂਗੀਰ ਸੋਚੀ ਪੈ ਗਿਆ ਬਈ ਇੰਨਾ ਖਰਚਾ ਕਰਕੇ, ਇੰਨੀਆਂ ਫੌਜਾਂ ਮਰਵਾ ਕੇ, ਇੰਨਾ ਨੁਕਸਾਨ ਕਰਾ ਕੇ ਇਹਨਾਂ ਬਾਗੀ ਰਾਜਿਆਂ ਨੂੰ ਮਸੀਂ ਕਿਤੇ ਜੇਲ੍ਹ ਦੇ ਵਿੱਚ ਲਿਆ ਕੇ ਡੱਕਿਆ, ਤੇ ਜੇ ਅੱਜ ਇਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਕੱਲ ਨੂੰ ਫਿਰ ਜਾ ਕੇ ਆਪਣੇ ਰਾਜ ਦੇ ਵਿੱਚ ਉਪੱਧਰ ਕਰਨਗੇ, ਬਗਾਵਤ ਕਰਨਗੇ, ਇਹ ਤੇ ਬੜਾ ਮੁਸ਼ਕਲ ਹੋ ਗਿਆ। ਤੇ ਗੁਰੂ ਪਿਆਰਿਓ, ਫਿਰ ਬਾਦਸ਼ਾਹ ਜਹਾਂਗੀਰ ਉਹਦੇ ਮਨ ਦੇ ਵਿੱਚ ਆਉਂਦਾ ਵੀ ਹੁਣ ਗੁਰਦੇਵ ਪਾਤਸ਼ਾਹ ਨੇ ਜਦੋਂ ਸ਼ਰਤ ਹੀ ਰੱਖ ਦਿੱਤੀ ਹੈ ਤੇ ਹੁਣ ਫਿਰ ਕਿੱਦਾਂ ਪੂਰੀ ਤੇ ਕਰਨੀ ਪਵੇਗੀ। ਉਹਨੇ ਫਿਰ ਇੱਕ ਖਤ ਲਿਖਿਆ, ਗੁਰਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਦਾਤਾ, ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਇਹ ਬਾਗੀ ਨੇ, ਇਹ ਰਾਜ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਦੇ ਨੇ, ਤੇ ਮਹਾਰਾਜ ਇਹਨਾਂ ਨੂੰ ਛੱਡਣਾ ਸਾਡੇ ਵਾਸਤੇ ਮੁਸ਼ਕਲ ਹੈ, ਪਰ ਸਤਿਗੁਰੂ ਤੁਹਾਡੇ ਵੀ ਬਚਨਾਂ ਨੂੰ ਅਸੀਂ ਮੋੜ ਨਹੀਂ ਸਕਦੇ। ਇੱਕ ਬੇਨਤੀ ਕਹਿੰਦਾ ਮੇਰੀ ਹੈ ਕਿ ਦਾਤਾ ਜੀ, ਜੇ ਤੇ ਤੁਸੀਂ ਇਹਨਾਂ ਦੇ ਜਾਮਨ ਬਣ ਜਾਂਦੇ ਆ, ਜੇ ਤੇ ਤੁਸੀਂ ਇਸ ਗੱਲ ਦੀ ਅਗਾਈ ਭਰਦੇ ਆ ਵੀ ਇਹ ਆਪੋ ਆਪਣੇ ਰਾਜ ਦੇ ਵਿੱਚ ਜਾ ਕੇ ਦੁਬਾਰਾ ਕੋਈ ਅਪੱਧਰ ਨਹੀਂ ਕਰਨਗੇ, ਕੋਈ ਬਗਾਵਤ ਨਹੀਂ ਕਰਨਗੇ, ਤੇ ਸਤਿਗੁਰੂ ਇੱਕ ਸਾਡੀ ਸ਼ਰਤ ਹੈ ਫੇਰ ਅਸੀਂ ਛੱਡ ਸਕਦੇ ਹਾਂ, ਤੇ ਦੂਜੀ ਸ਼ਰਤ ਇਹ ਹੈ ਕਿ ਦਾਤਾ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਜਿਹਨਾਂ ਨੇ ਹੋਣਾ ਔਰ ਜਿਹਨਾਂ ਨੂੰ ਤੁਸੀਂ ਰਿਹਾ ਕਰਵਾਉਣਾ ਚਾਹੁੰਦੇ ਹੋ, ਸਾਡੀ ਇੱਕ ਬੇਨਤੀ ਹੈ ਕਿ ਤੁਹਾਡਾ ਪੱਲਾ ਫੜ ਕੇ ਜਿੰਨੇ ਰਾਜੇ ਬਾਹਰ ਆ ਜਾਣ ਉਹਨਿਆਂ ਨੂੰ ਅਸੀਂ ਰਿਹਾ ਕਰ ਦੇਵਾਂਗੇ, ਬਾਕੀਆਂ ਨੂੰ ਵਰਨਾ ਅਸੀਂ ਨਹੀਂ ਛੱਡ ਸਕਦੇ। ਫੇਰ ਸ਼ਰਤ ਸੁਣਨ ਦਾ ਯਤਨ ਕਰਨਾ ਕਿ ਮਹਾਰਾਜ, ਇੱਕ ਤੇ ਤੁਸੀਂ ਇਹਨਾਂ ਦੇ ਜਾਮਨ ਬਣੋ ਬਈ ਇਹ ਆਪੋ ਆਪਣੇ ਰਾਜ ਦੇ ਵਿੱਚ ਆ ਕੇ ਕੋਈ ਵੀ ਬਗਾਵਤ ਨਹੀਂ ਕਰਨਗੇ, ਤੇ ਦੂਸਰਾ ਇਹਨਾਂ ਰਾਜਿਆਂ ਦੇ ਵਿੱਚੋਂ ਜਿਹੜਾ ਰਾਜਾ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਆਵੇਗਾ ਉਸ ਨੂੰ ਅਸੀਂ ਛੱਡਣ ਵਾਸਤੇ ਤਿਆਰ ਹਾਂ, ਸਾਰਿਆਂ ਨੂੰ ਛੱਡਣਾ ਸਾਡੇ ਵਾਸਤੇ ਵੀ ਮੁਸ਼ਕਲ ਹੈ। ਹੁਣ ਗੁਰੂ ਪਿਆਰਿਓ ਸੱਚੇ ਸਤਿਗੁਰੂ ਮੰਨ ਕੇ ਕਹਿੰਦੇ ਠੀਕ ਹੈ, ਰਾਜਿਆਂ ਨਾਲ ਗੱਲਬਾਤ ਕੀਤੀ ਵੀ ਭਾਈ ਇਹ ਸ਼ਰਤ ਹੈ ਬਾਦਸ਼ਾਹ ਦੀ ਕਿ ਤੁਸੀਂ ਆਪੋ ਆਪਣੇ ਰਾਜ ਵਿੱਚ ਜਾ ਕੇ ਬਾਦਸ਼ਾਹ ਦੀ ਅਧੀਨਗੀ ਮੰਨੋਗੇ, ਕੋਈ ਵੀ ਜਾ ਕੇ ਬਗਾਵਤ ਨਹੀਂ ਕਰੇਗਾ। ਮੰਨ ਗਿਆ ਕਹਿੰਦੇ ਸਤਿਗੁਰੂ ਬਿਲਕੁਲ ਨਹੀਂ, ਅਸੀਂ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਕਰਾਂਗੇ, ਤੁਸੀਂ ਇਸ ਜਗ੍ਹਾ ਤੇ ਵਿੱਚੋਂ ਇਸ ਮੌਤ ਦੇ ਖੂਹ ਦੇ ਵਿੱਚੋਂ ਇੱਕ ਵਾਰ ਸਾਨੂੰ ਬਾਹਰ ਤੇ ਕੱਢੋ, ਅਸੀਂ ਕਦੀ ਵੀ ਬਗਾਵਤ ਨਹੀਂ ਕਰਾਂਗੇ। ਸਤਿਗੁਰੂ ਕਹਿੰਦੇ ਠੀਕ ਹੈ। ਤੇ ਗੁਰੂ ਮਹਾਰਾਜ ਜੀ ਨੇ ਜਿਹੜੀ ਦੂਸਰੀ ਸ਼ਰਤ ਪੂਰੀ ਕਰਨ ਵਾਸਤੇ, ਸਾਡਾ ਇਤਿਹਾਸ ਕਹਿੰਦਾ ਹੈ ਔਰ ਇਹਨਾਂ ਦੀ ਗਿਣਤੀ ਕੀਤੀ ਹੈ ਰਾਜੇ ਹੈਗੇ ਕਿੰਨੇ ਆ, ਗਿਣਤੀ ਕਰਨ ਤੇ ਪਤਾ ਲੱਗਾ ਇਹਨਾਂ ਦੀ ਗਿਣਤੀ 52 ਹੈ, 50 ਤੋਂ 52 ਇਹਨਾਂ ਦੀ ਗਿਣਤੀ ਹੈ। ਹੁਣ ਸੱਚੇ ਸਤਿਗੁਰੂ ਉਹ ਦੀਨ ਦੁਨੀ ਦੇ ਮਾਲਕ ਇੱਕ ਯੁਗਤੀ ਵਰਤਦੇ ਨੇ। ਬਾਦਸ਼ਾਹ ਨੇ ਕੀ ਆਖਿਆ ਸੀ, ਮਹਾਰਾਜ ਜਿਹੜਾ ਤੁਹਾਡੇ ਕੋਈ ਚੋਲੇ ਦਾ ਪੱਲਾ ਫੜ ਕੇ ਨਿਕਲ ਆਵੇਗਾ ਉਹਨੂੰ ਛੱਡਣ ਵਾਸਤੇ ਤਿਆਰ ਆ, ਤੇ 52 ਬੰਦੇ ਤੇ ਇੱਦਾਂ ਇੱਕ ਨੇੜੇ ਨੇੜੇ ਹੋ ਕੇ ਇੱਕ ਆਦਮੀ ਦੇ ਇੱਦਾਂ ਤੇ ਫੜ ਨਹੀਂ ਸਕਦੇ, 52 ਜਾਣੇ ਗੁਰੂ ਮਹਾਰਾਜ ਜੀ ਦਾ ਚੋਲਾ ਫੜ ਲੈਣਾ ਇਹ ਅਸੰਭਵ ਸੀ, ਇੱਦਾਂ ਨਹੀਂ ਸੀ ਹੋ ਸਕਦਾ। ਹੁਣ ਗੁਰਦੇਵ ਪਾਤਸ਼ਾਹ ਨੇ ਯੁਗਤੀ ਕੀ ਬੰਦੀਆਂ, ਇੱਕ ਨਵਾਂ ਚੋਲਾ ਸਵਾਇਆ ਔਰ ਉਸ ਚੋਲੇ ਦੀਆਂ ਲੰਬੀਆਂ ਲੰਬੀਆਂ ਤਣੀਆਂ ਬਣਾ ਲਈਆਂ ਔਰ 52 ਤਰੀਆਂ ਉਹ 52 ਤਣੀਆਂ ਵਾਲਾ ਉਹ ਚੋਲਾ ਪਹਿਨ ਕੇ ਗੁਰਦੇਵ ਪਾਤਸ਼ਾਹ ਨੇ ਕੱਲੇ ਕੱਲੇ ਰਾਜੇ ਨੂੰ ਫੜਾ ਕੇ ਤੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਵੇਂ ਰਿਹਾ ਕਰਵਾਇਆ ਉਸ ਕਵੇਲੇ ਦੀਆਂ ਸਤਰਾਂ ਢਾਡੀ ਜਦਾਂ ਇਉਂ ਕਹਿੰਦਾ।

0: ਹਰ ਗੋਬਿੰਦ ਪਾਤਸ਼ਾਹ ਬੰਦੀ ਛੋੜ ਬਣੇ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਉਸ ਦਿਨ ਤੋਂ ਹਰ ਗੋਬਿੰਦ ਪਾਤਸ਼ਾਹ ਨੂੰ ਬੰਦੀ ਛੋੜ ਦਾਤਾ ਆਖਿਆ ਗਿਆ। ਇਹ ਦਾਤਾ ਬੰਦੀ ਛੋੜ ਹੈ, ਭਾਵ ਬੰਦ ਖਲਾਸੀ। ਕੱਲੀਆਂ ਜੇਲ੍ਹਾਂ ਦੀਆਂ ਬੰਦ ਖਲਾਸੀਆਂ ਨੇ ਗੁਰੂ ਪਿਆਰਿਓ, ਇਹ ਭਵ ਸਾਗਰ ਦੇ ਵਿੱਚੋਂ ਵੀ ਇਹ ਬੰਦੀ ਛੋੜ ਹੈ, ਭਵ ਸਾਗਰ ਦੇ ਵਿੱਚੋਂ ਵੀ ਸਾਨੂੰ ਉਤਾਰ ਦਿੰਦਾ ਹੈ। ਐਸੇ ਸੱਚੇ ਸਤਿਗੁਰ ਦੀਨ ਦਿਆਲ ਹਰਗੋਬਿੰਦ ਪਾਤਸ਼ਾਹ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਔਰ ਗੁਰੂ ਮਹਾਰਾਜ ਇਹਨਾਂ 22 ਧਾਰ ਦੇ ਹਿੰਦੂ ਰਾਜਿਆਂ ਨੂੰ ਨਾਲ ਲੈ ਕੇ ਗਵਾਲੀਅਰ ਚੋਂ ਤੇ ਫਿਰ ਦਿੱਲੀ ਆਉਂਦੇ ਨੇ, ਤੇ ਦਿੱਲੀ ਦੇ ਵਿੱਚ ਇਹਨਾਂ ਨੂੰ ਬਾਦਸ਼ਾਹ ਦੇ ਸਾਹਮਣੇ ਬੈਠ ਕੇ ਗੁਰੂ ਮਹਾਰਾਜ ਇਹਨਾਂ ਦੀ ਜਾਮਨੀ ਭਰਦੇ ਨੇ। ਸਤਿਗੁਰੂ ਆਖਦੇ ਭਾਈ ਸਾਡੀ ਜਾਮਨੀ ਦੇ ਉੱਤੇ ਬਾਦਸ਼ਾਹ ਤੁਹਾਨੂੰ ਛੱਡ ਰਿਹਾ, ਔਰ ਕਿਸੇ ਤਰ੍ਹਾਂ ਦੀ ਵੀ ਕੋਈ ਤੁਸੀਂ ਬਗਾਵਤ ਨਹੀਂ ਕਰਨੀ। ਹੁਣ ਗੁਰੂ ਪਿਆਰਿਓ ਇੱਥੇ ਗੱਲ ਬਸ ਨਹੀਂ, ਇਸ ਜਗ੍ਹਾ ਦੇ ਉੱਤੇ ਇੱਕ ਹੋਰ ਕੌਤਕ ਹੁੰਦਾ ਹੈ। ਆਉਣ ਵਾਲੇ ਦੀਵਾਨ ਦੇ ਵਿੱਚ ਕੱਲ ਦੇ ਟਾਈਮ ਦੇ ਵਿੱਚ ਤੁਹਾਡੇ ਨਾਲ ਉਹ ਸਾਂਝਾ ਕਰਨ ਦਾ ਯਤਨ ਕਰਾਂਗੇ ਕਿ ਉਸ ਚੰਦੂ ਪਾਪੀ ਦੀ ਹੁਣ ਸ਼ਾਮਤ ਕਿਵੇਂ ਆਉਂਦੀ ਹੈ, ਜਿਹੜਾ ਗਵਾਲੀਅਰ ਦੇ ਕਿਲੇ ਤੱਕ ਗੁਰੂ ਮਹਾਰਾਜ ਜੀ ਦਾ ਪਿੱਛਾ ਕਰਦਾ ਰਿਹਾ, ਸਤਿਗੁਰਾਂ ਨੂੰ ਮਰਵਾਉਣ ਦਾ ਯਤਨ ਕਰਦਾ ਰਿਹਾ। ਹੁਣ ਉਹਦੀ ਵਾਰੀ ਆਉਣੀ ਆ, ਉਹ ਕਿਵੇਂ ਆਉਣੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਖਤ ਬਖਸ਼ ਚੋ ਯੋਗ ਹੈ, ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇਂਡਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਗਏ ਅਸਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਤ੍ਰਿਮਣੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤੇ ਰਾਖੇ। ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤੌਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਦਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਨੇ, ਉਲਟਿਆਂ ਦੀ ਔੜ ਨੇ, ਆਸਰਿਆਂ ਦੇ ਆਸਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਸਰਕਾਰ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹਰ ਜਸ ਹੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਅਤੇ ਆਸ ਦੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਦੇਣੀਆਂ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾ ਰਸਤਾ ਬਸਤਰ ਆਦਿ ਕਾਪੜੇ ਦਰ ਤੇ ਪ੍ਰਵਾਨ ਕਰਨੇ। ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਬੜੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ। ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ। ਸਰਬੱਤ ਦੇ ਕਾਰ ਅਰਦਾਸ ਕਰਨੇ। ਪੰਨ ਦੇ ਸਿਰ ਤੇ ਮਿਹਰ ਭਰਿਆ ਥਕਣਾ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਰ ਪ੍ਰਵਾਨ ਕਰਨੀ। ਦਾਤਾ ਜੀ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ। ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਹੋਈਆਂ ਪੁੱਲਾਂ ਬਖਸ਼ ਲੈਣੀਆਂ। ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਪਾਗੀ ਪਾਏ, ਕੋੜ ਜਨਮ ਕੇ ਕਿਲ ਵੇਖਣਾ ਸਹਿ, ਹਰ ਚਰਨੀ ਚਿਤ ਲਾਏ। ਉਸਤਿਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਾ ਪੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਘਨ ਬਿਨਾਸਨ ਥਾ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ। ਖੋਏ ਪਾਪ ਪੈ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ। ਸੁਖੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ। ਆ ਗੈ ਸੁਖ ਮਿਰ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੂੰ ਨਾਈ। ਆ ਗੈ ਸੁਖ ਮਿਰ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੂੰ ਨਾਈ। ਸਾਚੇ ਸਾਹਿਬ ਸਿਉ ਮਨ ਮੰਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਬ੍ਰਦਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਤਾ ਦੇ ਯੋਗ ਹੋ, ਸਤਿਗੁਰ ਨੇ ਕਿਰਪਾ ਕੀਤੀ, ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਔਰ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਭਾਈ ਸਾਹਿਬ ਦੇ ਜਥੇ ਪਾਸੋਂ ਢਾਡੀ ਵਾਰਾਂ 'ਤੇ ਆਸ਼ਰਮ ਕੀਤੇ, ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਦਾ ਵੀ ਧੰਨਵਾਦ, ਬੈਠ ਕੇ ਸਰਵਣ ਕੀਤਾ, ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਪਵਿੱਤਰ ਹੁਕਮਨਾਮੇ ਸਰਗੁਣ ਨੇ ਬਖਸ਼ ਕੀਤੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਣ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਪੁੱਜ ਬਾਣੀ ਅਤੇ ਬੋਧ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਉਚਾਰਨ ਕੀਤਾ ਹੈ ਮੁਬਾਰਕ ਸ਼ਬਦ ਸੋਰਠ ਰਾੜ ਵਿੱਚ। ਸਤਿਗੁਰ ਨੇ ਇੱਥੇ ਇੱਕ ਸੁੱਖ ਦੀ ਗੱਲ ਕੀਤੀ ਹੈ। ਵੈਸੇ ਸੁੱਖ ਹੀ ਸੁੱਖ ਹੈ ਗੁਰਮੁਖ ਪਿਆਰੋ, ਦੁੱਖ ਕੋਈ ਨਹੀਂ, ਦੁੱਖ ਸਾਡੇ ਆਪਣੇ ਸੇੜੇ ਹੋਏ ਨੇ। ਪਰਮਾਤਮਾ ਨੇ ਕਿਸੇ ਨੂੰ ਵੀ ਦੁੱਖ ਦੇਣ ਵਾਸਤੇ ਨਹੀਂ ਪੈਦਾ ਕੀਤਾ। ਪਾਤਸ਼ਾਹ ਕਹਿੰਦੇ ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਤਿਸ ਕਾ ਬੁਰਾ ਕਿਉਂ ਹੋਏ। ਤੁਸੀਂ ਆਪ ਹੀ ਜਾਣੇ ਹੋ, ਸੁੱਖ ਜਿੰਨੇ ਨੇ ਸੁੱਖ ਤਾਂ ਸਦਾ ਹੀ ਹੈ, ਮਨ ਦੇ ਮੰਨਣ ਦੀ ਗੱਲ ਹੈ। ਜਿਹੜਾ ਮਨ ਨੇ ਮੰਨ ਲਿਆ ਤਾਂ ਸੁੱਖ ਹੀ ਸੁੱਖ ਹੈ। ਤਤੀਆ ਲੋਹਾਂ 'ਤੇ ਬੈਠਾ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਗਿਆ। ਬੰਦ ਬੰਦ ਕਟਵਾਉਣ ਵਾਲਾ ਵੀ ਕਹਿੰਦਾ ਮੇਰੇ 'ਤੇ ਤਾਂ ਬੜੀ ਕਿਰਪਾ ਹੈ। ਇਸ ਕਰਕੇ ਪਾਤਸ਼ਾਹ ਨੇ ਅੱਜ ਦੇ ਭਜਨ ਦੇ ਜਿਹੜੀ ਦਹਾਓ ਦੀ ਪੰਕਤੀ 'ਚ ਉਹਦੇ 'ਚ ਇੱਕ ਬਖਸ਼ਿਸ਼ ਕੀਤੀ ਆ ਕਿ ਮੈਂ ਸਤਿਗੁਰ ਸਿਉ ਜ ਮਾਰ ਕਹਿੰਦੇ ਨੇ ਕਿ ਪਾਤਸ਼ਾਹ ਬਖਸ਼ ਕਰਦੇ ਨੇ ਸਾਚੇ ਸਾਹਿਬ ਸਿਉ ਮਨ ਮਾਨੇ। ਮਨ ਮਨ ਦਾ ਪਤੀਜ ਜਾਣਾ, ਕਹਿਣ ਤੋਂ ਭਾਵ ਹੈ ਇਹ ਪੂਰਨ ਵਿਸ਼ਵਾਸ ਹੋ ਜਾਣਾ ਕਿ ਜੋ ਕੁਛ ਹੋ ਜਾ ਉਹ ਪ੍ਰਮਾਤਮਾ ਦੇ ਹੁਕਮ 'ਚ ਹੋ ਰਿਹਾ। ਜੇ ਦੁੱਖ ਦਿੱਤਾ ਤਾਂ ਉਹਦਾ, ਜੇ ਸੁੱਖ ਦਿੱਤਾ ਤਾਂ ਉਹਦਾ। ਹੁੰਦਾ ਕੀ ਆ, ਸੁੱਖ ਵਿੱਚ ਗੁਰਮੁਖ ਪਿਆਰੋ ਆਪਾਂ ਰੱਬ ਨੂੰ ਭੁੱਲ ਜਾਂਦੇ ਹਾਂ। ਪਾਤਸ਼ਾਹ ਨੇ ਗੁਰਬਾਣੀ ਵਿੱਚ ਬੜਾ ਸੁੰਦਰ ਬਚਨ ਕੀਤਾ, ਪਾਤਸ਼ਾਹ ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਦਾਰੂ ਕਿਉਂ ਆ, ਕਿ ਦੁੱਖ ਦੇ ਵਿੱਚ ਮਨੁੱਖ ਪਰਮਾਤਮਾ ਨੂੰ ਚੇਤੇ ਕਰਦਾ। ਥੋੜ੍ਹੇ ਦਿਨਾਂ ਦੀ ਗੱਲ ਹੈ, ਵੈਸੇ ਉਹ ਪ੍ਰਾਣੀ ਦੀ ਮੌਤ ਹੋ ਚੁੱਕੀ ਹੈ,
ਐਕਸੀਡੈਂਟ ਹੋ ਗਿਆ ਉਹਦਾ, ਤੇ ਖਿਮਾ ਕਰਨਾ, ਰੋਜ਼ ਪਰਿਵਾਰ ਆਉਂਦੇ ਰਹੇ, ਅਰਦਾਸਾਂ ਬੇਨਤੀਆਂ ਕਰਦੇ ਰਹੇ, ਪਰ ਜੀਵਨ ਫਿਰ ਵੀ ਨਹੀਂ ਮਿਲਿਆ। ਪਰ ਜਿਹਨੂੰ ਅਰਦਾਸਾਂ ਕਰਦੇ ਉਹ ਤਾਂ ਸਭ ਕੁਝ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ। ਉਹਨਾਂ ਨੇ ਮੁਰਦਿਆਂ ਦੀ ਅਰਦਾਸ ਕੀਤੀ ਤੇ ਉਹ ਤੇ ਐਕਸੀਡੈਂਟ ਨਾ, ਤੇ ਸਾਡੇ ਪਾਤਸ਼ਾਹ ਦੇ ਸਾਹਮਣੇ ਗੁਰਮੁਖ ਪਿਆਰੇ ਜੰਗ ਚ ਲੜਦਿਆਂ ਦੋ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਹੁੰਦੇ ਆ ਨਾ, ਤੇ ਦੋ ਨੀਹਾਂ ਚ ਚੜਾਏ ਜਾਂਦੇ ਨੇ, ਪਰਿਵਾਰ ਸਾਰਾ ਹੀ ਖੇਰੂ ਖਰੂ ਹੋ ਜਾਂਦਾ। ਕਿੰਨੀਆਂ ਕੁ ਉਮਰਾਂ ਸੀ? ਕਹਿਣ ਤੋਂ ਭਾਵ ਆ ਕਿ ਦੁੱਖ ਮਹਿਸੂਸ ਕਰੀਏ ਤੇ ਦੁੱਖ ਜੇ ਨਾ ਕਰੀਏ ਤੇ ਕੁਛ ਵੀ ਨਹੀਂ ਆ। ਪਾਤਸ਼ਾਹ ਨੇ ਇੱਥੇ ਕਿ ਜਿਹਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਪਤੀਜ ਜਾਂਦਾ, ਉਹ ਹਰ ਇੱਕ ਥਾਂ ਤੇ ਉਹ ਪਰਮਾਤਮਾ ਹੀ ਉਹਨੂੰ ਬਖਸ਼ਿਸ਼ ਹੁੰਦੀ, ਹਰ ਥਾਂ ਤੇ ਸੁਖੀ ਹੈ, ਹਰ ਸਰਬ ਨਿਰੰਤਰ ਹਰ ਵਿੱਚ ਇੱਕ ਰਸ ਉਹਨੇ ਪਰਮਾਤਮਾ ਨੂੰ ਜਾਣ ਲਿਆ ਕਿ ਹਰ ਇੱਕ ਵਿੱਚ ਰਸ ਪਰਮਾਤਮਾ, ਕੋਈ ਦੁੱਖ ਦੇਣ ਵਾਲਾ ਨਹੀਂ, ਸਭ ਸੁਖੀ ਸੁਖ ਹੈ। ਫਿਰ ਹੁੰਦਾ ਕਿ ਆਗੇ ਸੁਖ ਮੇਰੇ ਬੀਤਾ, ਉਹਨੇ ਬਣਾਈ ਸੁਖ ਬਣਾ ਦਿੱਤਾ। ਤੇ ਖਿਮਾ ਕਰਨਾ ਜਿਹਦੇ ਮਨ 'ਚ ਸੁੱਖ ਬਣਿਆ ਉਹਦੇ ਪਿੱਛੇ ਵੀ ਸੁੱਖ ਸੀ, ਉਹਦੇ ਪਿੱਛੇ ਵੀ ਸੁੱਖ ਸੀ, ਉਹ ਸੁਖੀ ਸੀ, ਹਮੇਸ਼ਾ ਹੀ ਸੁਖੀ ਸੀ। ਕਿਉਂ? ਜਿਹਦੇ ਮਨ ਵਿੱਚ ਇਹ ਪਰਮਾਤਮਾ ਨੇ ਜੀਵਨ ਦੀ ਇਹ ਵਿਉਂਤ ਬਣਾ ਦਿੱਤੀ ਨਾ ਵੀ ਹਰ ਇੱਕ ਥਾਂ 'ਤੇ ਹੀ ਸੁੱਖ ਹੈ, ਹਰ ਇੱਕ ਕਰਮ 'ਚ ਹੀ ਸੁੱਖ ਹੈ, ਜੇ ਦੁੱਖ ਦਿੱਤਾ ਤਾਂ ਤਾਂ ਵੀ ਸੁੱਖ ਹੈ, ਕਿਉਂਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਜਿਹੜਾ ਦੁੱਖ 'ਚ ਦੁੱਖ ਮਹਿਸੂਸ ਨਾ ਕਰੇ। ਸੁੱਖ ਨੇ ਉਹਦੇ ਭੈਰੀ ਜਾ ਕੇ ਕੰਚੜ ਮਾਟੀ ਮਾਨੇ, ਸੁੱਖ 'ਚ ਬਹੁਤਾ ਖੁਸ਼ੀ ਨਾ ਹੋਵੇ ਅਤੇ ਕਿਸੇ ਦਾ ਉਹਨੂੰ ਡਰ ਨਾ ਹੋਵੇ, ਅਤੇ ਸੋਨੇ ਨੂੰ ਹੀ ਕਹਿਣ ਤੋਂ ਉਹਦੀਆਂ ਬਖਸ਼ੀਆਂ ਦਾਤਾਂ ਨੂੰ ਮਿੱਟੀ ਦੇ ਬਰਾਬਰ ਜਾਣੇ, ਕਿਉਂਕਿ ਮੋਹ ਜਿਹੜਾ ਸਾਰਾ ਦੋਹੀ ਕਰਦਾ। ਗੁਰਮੁਖ ਪਿਆਰੋ, ਆਪਾਂ ਜਦੋਂ ਪਰਮਾਤਮਾ ਦੇ ਕੋਲੋਂ ਸਾਡਾ ਪ੍ਰਾਣੀ ਕੋਈ ਸਾਡਾ ਚਲੇ ਜਾਂਦਾ ਤਾਂ ਸਾਨੂੰ ਦੁੱਖ ਕਾਹਦਾ? ਉਹਦੇ ਮੋਹ ਦਾ ਹੁੰਦਾ। ਸਾਡੇ ਕੋਲ ਗੱਡੀ ਆ ਚੰਗੀ, ਸਾਡੇ ਕੋਲ ਸੋਨਾ ਜ਼ਿਆਦਾ, ਸਾਡੇ ਕੋਲ ਪੈਸਾ ਜ਼ਿਆਦਾ, ਉਂਝ ਤਾਂ ਸੁੱਖ ਵਾ, ਪਰ ਜਦੋਂ ਕਿਸੇ ਨੇ ਖੋਹ ਲਿਆ ਜਾਂ ਲੁੱਟ ਲਿਆ ਬੰਦਾ ਦੁਖੀ ਹੈ। ਪਰ ਉਹ ਜੇ ਕਵੇ ਕਿ ਇਹ ਵੀ ਦਾਤ ਤੇਰੀ ਦਾਤਾ, ਜੇ ਦੁੱਖ ਦਿੱਤਾ ਤਾਂ ਤੇਰਾ ਹੀ ਹੈ, ਜੇ ਸੁੱਖ ਦਿੱਤਾ ਤਾਂ ਤੇਰਾ ਹੀ ਹੈ। ਪਰ ਖਿਮਾ ਕਰਨਾ ਜਿਹੜਾ ਸੁੱਖ ਦੁੱਖ ਨੂੰ ਇੱਕ ਬਰਾਬਰ ਸਮਝਦਾ ਨਾ, ਪਾਤਸ਼ਾਹ ਕਹਿੰਦੇ ਪਰਮੇਸ਼ੁਰ ਉਹਦੇ ਹਿਰਦੇ 'ਚ ਵੱਸਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਇਹ ਪਰਮੇਸ਼ੁਰ ਨੇ ਇਹ ਬਣਤ ਬਣਾ ਦਿੱਤੀ ਤਾਂ ਫਿਰ ਡੋਲ ਤੋਂ ਕਦੀ ਬੰਦਾ ਡੋਲਦਾ ਨਹੀਂ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਹਮੇਸ਼ਾ ਹੀ ਕਾਇਮ ਰਹਿੰਦਾ। ਆਪਾਂ ਇੱਥੇ ਨਿੱਕੀ ਨਿੱਕੀ ਗੱਲਾਂ ਤੋਂ ਡੋਲ ਜਾਂਦੇ ਹਾਂ ਨਾ, ਪਰ ਕਹਿੰਦਾ ਗੁਰਮੁਖ ਪਿਆਰਾ ਨਹੀਂ, ਸਮਾਂ ਕਦੀ ਇੱਕੋ ਜਿਹਾ ਨਹੀਂ ਹੁੰਦਾ। ਜਿਹੜੇ ਬਹੁਤ ਅਮੀਰ ਸੀ ਉਹ ਗਰੀਬ ਵੀ ਹੋ ਗਏ, ਜਿਹੜੇ ਬੜੇ ਗਰੀਬ ਸੀ ਉਹ ਅਮੀਰ ਵੀ ਹੋ ਗਏ। ਸਮੇਂ ਦੀ ਕੋਈ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਣਾ, ਪਰ ਇੱਕ ਜਿਹੜਾ ਸਮਾਂ ਚੱਲ ਰਿਹਾ ਉਹਨੂੰ ਇਹ ਸਮਝ ਲਓ ਵੀ ਉਹਦੇ ਹੁਕਮ 'ਚ ਰਲ ਰਿਹਾ। ਇਸੇ ਕਰਕੇ ਕਹਿੰਦੇ ਨੇ ਪਾਤਸ਼ਾਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ, ਉਹਦੇ ਹੁਕਮ 'ਚ। ਕਿਉਂਕਿ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਉਹਨੂੰ ਪਾਕਸ਼ਿਸ਼ ਪ੍ਰਾਪਤ ਕਰਨ ਵਾਸਤੇ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ, ਕਿਵੇਂ ਅਸੀਂ ਉਹਦੇ ਦਰਬਾਰ 'ਤੇ ਖੁਸ਼ ਰਹਿ ਸਕਦੇ, ਸੱਚੇ ਹੋ ਸਕਦੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਉਹਦੇ ਹੁਕਮ। ਦੇਖੋ ਆਪਾਂ ਇੱਥੇ ਆਪਣੀ ਮਰਜ਼ੀ ਨਾ ਆਏ ਹਾਂ ਨਾ, ਸਾਨੂੰ ਕਿਸੇ ਨੇ ਫੋਰਸ ਨਹੀਂ ਕੀਤਾ ਕੈਨੇਡਾ 'ਚ ਆਉਣ ਦਾ, ਪਰ ਜੇ ਇੱਥੇ ਆਣ ਕੇ ਗੁਰਮੁਖ ਪਿਆਰੇ ਨਵੇਂ ਥਾਂ 'ਤੇ ਕੋਈ ਦੁੱਖ ਆਉਂਦਾ ਤਾਂ ਇਹਦਾ ਮਤਲਬ ਮੈਨੂੰ ਰੱਬ ਨੇ ਦਿੱਤਾ ਨਹੀਂ, ਕਿਉਂਕਿ ਸਾਨੂੰ ਨਵੇਂ ਥਾਂ ਐਡਜਸਟ ਹੋਣਾ ਪੈਣਾ, ਨਵੇਂ ਥਾਂ ਰਹਿਣਾ ਪੈਣਾ। ਤੋ ਪਾਤਸ਼ਾਹ ਕਹਿੰਦੇ ਨੇ ਜਿਹਨੇ ਇਹ ਬਣਾਇਆ ਸ਼੍ਰੀ ਵੀ ਉਹ ਤਾਂ ਫਿਰ ਸਦਾ ਹੀ ਸੁੱਖ ਆ, ਫਿਰ ਸਭ ਜੀ ਤੇਰੇ ਦਿਆਲਾ ਸਾਰੇ ਉਹਦੇ ਨੇ, ਪਰ ਆਪਣੇ ਭਗਤ ਕਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਦੀ ਹਮੇਸ਼ਾ ਹੀ ਪ੍ਰਤਪਾਲਣਾ ਕਰਦਾ, ਸੇਵਾ ਕਰਦਾ। ਅਚਾਰੀ ਤੇਰੀ ਵਿਦਾਈ ਦਾਦਾ, ਤੇਰੇ ਕੌਤਕ ਹੈਰਾਨ ਕਰਨ ਵਾਲੇ ਨੇ। ਅਤੇ ਕਿਹੜੇ ਨੇ? ਕਦੀ ਦੁੱਖ, ਕਦੀ ਸੁੱਖ, ਕਦੀ ਕੁਛ, ਕਦੀ ਕੁਛ, ਮਹਾਰਾਜ ਕਿਰਪਾ ਕਰਦਾ। ਅਤੇ ਪਾਤਸ਼ਾਹ ਕਹਿੰਦਾ ਨੇ ਨਿੱਤ ਨਾਨਕ ਨਾਮ ਧਿਆਈ, ਹਰ ਸਮੇਂ ਪਰਮਾਤਮਾ ਨੂੰ ਚੇਤੇ ਰੱਖ। ਜਦੋਂ ਤੂੰ ਪਰਮਾਤਮਾ ਨੂੰ ਚੇਤੇ ਰੱਖੇਗਾ ਫਿਰ ਦੁੱਖ ਵੀ ਨਹੀਂ ਆ ਅਤੇ ਸੁੱਖ ਵੀ ਨਹੀਂ, ਫਿਰ ਸਾਰੀਆਂ ਚੀਜ਼ਾਂ ਤੈਨੂੰ ਇੱਕੋ ਜਿਹਾ ਮਿਲ ਗਿਆ। ਪਰ ਹੁੰਦਾ ਕੀ ਆ? ਜਬ ਕਿਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਜਦੋਂ ਮਿਲਦਾ ਉਦੋਂ ਖੁਸ਼ ਹੁੰਦਾ, ਫਿਰ ਬਾਬੇ ਦਾ ਘਰ ਵੀ ਭੁੱਲ ਜਾਂਦਾ, ਫਿਰ ਆਪਣੇ ਆਪ ਜੀ ਮਸਤ ਹੋ ਜਾਂਦਾ, ਅਤੇ ਫਿਰ ਜਦੋਂ ਜਾਂਦਾ ਫਿਰ ਕਹਿੰਦਾ ਹੁਣ ਚੱਲੀਏ ਕੋਈ ਅਰਦਾਸ ਵਗੈਰਾ ਹੀ ਕਰਾਈਏ। ਨਹੀਂ, ਹਮੇਸ਼ਾ ਹੀ ਗੁਰੂ ਦੇ ਨਾਲ ਜੁੜਨਾ, ਹਮੇਸ਼ਾ ਹੀ ਪਰਮੇਸ਼ਰ ਨਾਲ ਜੁੜਨਾ, ਹਮੇਸ਼ਾ ਕਹਿਣਾ ਕਿ ਜੋ ਕੁਛ ਕਰ ਰਿਹਾ ਉਹਦੇ ਹੁਕਮ 'ਚ ਹੋ ਰਿਹਾ। ਅਤੇ ਜਦੋਂ ਅਸੀਂ ਉਹਦੇ ਹੁਕਮ 'ਚ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਗੁਰਮੁਖ ਪਿਆਰੇ ਨਾ ਦੁੱਖ ਹੈ ਨਾ ਸੁੱਖ ਹੈ, ਫਿਰ ਇੱਕੋ ਜਿਹਾ ਹੀ ਜੀਵਨ ਬਤੀਤ ਹੋਏਗਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ। ਆਓ ਸੋਲੇ ਦੇ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਸਾਰੇ ਸ਼ੁਰੂ ਕਰੋ ਜੀ। ਸਤਨਾਮ ਸ੍ਰੀ ਵਾਹਿ ਸੋਹਿਲਾ, ਰਾਗੋੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ
ਕਰਤੇ ਕਾ ਹੋਏ ਬਚਾਰੂ, ਤਿਤਕਰ ਗਾਵੋ ਸੋ ਹੇਲਾ, ਸਿਮਰਿਓ ਸਿੰਜਣਹਾਰੂ, ਤੁਮ ਗਾਵੋ ਮੈਂ ਨਿਰਭਉ ਕਾ ਸੋ ਹੇਲਾ, ਓਂ ਵਾਰੀ ਜੇ ਸੋਹਲੇ ਸਦਾ ਸੁਖੋਏ ਰਹਾਓ, ਨੇਤਨੇ ਜੀੜੇ ਸੰਭਾਲੀਨ ਦੇਖੇਗਾ ਦੇਹਣਹਾਰ, ਤੇਰੇ ਦਾਨੇ ਕੀਮਤ ਨਾ ਪੋਵੈ, ਫਿਰ ਦਾਤੇ ਕੰਮ ਸੰਭਾਰ, ਸਮਝ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਸੀ ਸਣੀਆ, ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸੱਜਣਹਾਰਾ ਸਿਮਰੀਐ ਨਾਨ ਸੇਵਾ ਸਾਮਣ ਲਾ ਪਹਿਲਾ, ਛੇ ਗਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਾਨੇ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਾਰਾ ਵਡਾਈ ਤੋਏ ਰਹਾਏ, ਵਿਸਿਆ ਸਿਆ ਕੜੀਆ ਪੈਰਾ ਤਿੱਥੀ ਵਾਰੀ ਮਾਉ ਹੋਆ, ਸੂਰਜੇ ਕੋਰੋ ਤਨ ਏਕ ਨਾਨਕ ਕਰਤੇ ਕੇਤੇ ਵੇ, ਰਾਤ ਰਾਸੀ ਮਨ ਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰ ਕਾ ਮੰਡਲ ਜਨਕ ਮੋਤੀ, ਧੋ ਮਲਿਆ ਨੂੰ ਪਹੁੰਚਾਉ ਰੋਈ ਕਰਾਏ, ਸਗਰ ਬਣਾਏ ਫਲਨ ਜੋਤੀ, ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਮ ਤੇਰੀ ਰਹਾਉ, ਸੈਸ ਤਵ ਨੈਣਨਾ ਨੈਣ ਤੋਹੇ ਕਹੋ, ਸੈਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਏਕ ਪਾਦ ਗੰਧ ਬਿਨ, ਸਹਿਸ ਤਵ ਗੰਧ ਵਿੱਚ ਚਲ ਤਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤੇਰੇ ਚਰਨ ਸਭ ਮੈਂ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਗ ਹੈ ਸੋ ਆਰਤੀ ਹੋਏ, ਹਰ ਚਰਨ ਕਾ ਮਗਰਾਂ ਲੋਭਤ ਮਨੰਦ ਨੂੰ ਮੋਹਿਆ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋ ਜਾਤੇ ਤੇਰੇ ਨਾਂ ਵਾਸਾ, ਰਾਹ ਗੌੜੀ ਪੂਰਵੀ ਮੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਕਨ ਲਖੰਡਾਹੇ, ਪੂਰਬ ਲਿਤਲੇ ਗੁਰ ਪਾਇਆ, ਮਨ ਹਾਲੇ ਮੰਡਲ ਮੰਡਾਹੇ, ਕਰ ਸਾਧੂ ਲਿਪਨ ਵੱਡਾ ਹੈ, ਕਾਢ ਨਹੋਤ ਪੁਨ ਵੱਡਾ ਹੈ ਰਹਾਓ, ਸਾਗ ਤਾਰਾ ਸਾਧ ਨਾ ਜਾਣਿਆ, ਤਿਨੇ ਅੰਤਰ ਹੋਂ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਵੇ ਦੋ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰਾ ਨਾਮ ਸਮਾਣੇ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਸ ਪਿਆਸੀ ਪਿਰ ਕੈ ਤਾਈ ਜਿਉਂ ਚਾਤਰਕ ਬੂੰਦੇ ਰੇ ਕਹੋ ਨਾਨਕ ਜੀ ਅੜਾ ਬਲਿਹਾਰੀ ਤੇਹੋ ਦਰਸ ਪ੍ਰਭ ਮੇਰੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕਾ ਤਬ ਹੋਏ ਨਿਹਾਲ ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ ਪਾਣੀ ਪੱਖਾ ਪੀਸ ਦਾਸ ਕਾ ਤਬ ਹੋਏ ਨਿਹਾਲ ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਸ਼ਤਰ ਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ ਸਾਕਤ ਸਿਉ ਮੁਖ ਚੂਰਿਆ ਅਧ ਵਿਚੋਂ ਟੂਟਾ ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹ ਛੂਟਾ ਸਭ

नानक गुण गाई सब किश तुम ही ते हुआ आप बनत बनाई दर्शन भेट साधका नानक गुण गाई वाहिगुरु जी का खालसा वाहिगुरु जी की फतेह। बिलावल महला पंजवा पानी पखा पीस दास का तब हुए निहाल राज मिलख सिकदारिया अग्नि महजाल अंग 811 ते सुशोभित वाहिगुरु जी का खालसा वाहिगुरु जी की फतेह। सतनाम श्री वाहिगुरु साहिब जी। तिलंग महला पहला कर तीजा एक ओंकार सतगुर प्रसाद एह तन माया पाहिया प्यारे लीतड़ा लब रंगाए मेरा कंत ना पावै चोलड़ा प्यारे क्यों तन सेजा जाए हों कुर्बाना जाओ मेहरबाना हों कुर्बाना जाओ हों कुर्बाना जाओ तना का लैन जो तेरा नाओ लैन जो तेरा नाओ तना का हों सद कुर्बाना जाओ रहाओ काया रंगन जे थिया प्यारे पाया नाओ मजीठ रंगन वाला जे रंग साहिब ऐसा रंग ना डीठ जिनके चोले रतड़े प्यारे कंत तना का पास तूड़ तना की जे मिले जी कहो नानक की अरदास आपे साजे आपे रंगे आपे नदर करे नानक कामन कंता पावा आपे ही रावे। तिलंग महला पहला ए अनड़िए मानड़ा काय करे अपनड़ कर हर रंगो की ना माने सो नेड़ा तन कमलिए बाहर क्या ढूंढे पैकियां देह सलाइया नैनी भाव ककर सिंगारो ता सुहागण जानिय लागी जा सो धरे प्यारो एणी बाली क्या करे जा तन कंत न पावा करन पलाह करे बहु तेरे सा तन महल ना पावा विन कर्मा किश पाइय नाही जे बहु तेरा तावा लब लोभ अहंकार की माती माया माह समाणी इनी बाती सह पाइय नाही पई कामन ए आनी जाए पुछो सुहागनी वाहा किनी बाती सह पाइय जो किश करे सो भला कर मानिया हिकमत हुकम चुकाइय जाका प्रेम पदार्थ पाइय तो चरणी चित लाइय सो कह सो कीज तन मनो दीज ऐसा परमल लाइय एव कह सो हगनि पैने इनी बाती सोह पाइय आप गवाइय ता सोह पाइय और कैसी चतुराई सोह नदर कर देख सोदन लेख कामन नौ निध पाई अपने कंत प्यारी सा सुहागन नानक सा सभराई ऐसे रंग राती सहज किमती अहनस पाए समानी सुंदर साए स्वरूप बिचखन कहिया सा सियाणी। तिलंग महला पहला जैसी मैं आवै खसम की बाणी तैसड़ा करी ज्ञान वे लालो पाप की जंज लै काबल हुंताया जोरी मंगा दान वे लालो शर्म धर्म दोए छप खुलोए कूड़ फिरै प्रधान वे लालो काजियां बामना की गल थकी अगद पड़े सैतान वे लालो मुसलमानियां पढ़े कतेबा
ਕਸ਼ਟ ਮਹਿ ਕਰਹਿ ਖੁਦਾਇ ਵੇ ਲਾਲੋ, ਜਾਤ ਸਨਾਤੀ ਹੁਰ ਹਿਦਵਾਣੀਆਂ, ਇਹ ਪੀ ਲੇਖ ਲਾਇ ਵੇ ਲਾਲੋ। ਖੂਨ ਕੇ ਸੁਹਿਲੇ ਗਾਵੀ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਸਾਹਿਬ ਕੇ ਗੁਣ ਨਾਨਕ ਗਾਵਾ, ਮਾਸਪੁਰੀ ਵਿੱਚ ਅੱਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖ ਵੱਖ ਅਕੇਲਾ। ਸਚਾ ਸੋ ਸਾਹਿਬ ਸਚਤ ਪਾਵਸ, ਸਚੜਾ ਨਿਉ ਕਰੇਗ ਮਸੋਲਾ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਆਵਨ 78 ਜਾਨ 97, ਹੋਰ ਪੀ ਉਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਿਲੰਗ ਮਹੱਲਾ ਚੌਥਾ ਕਰ ਦੂਜਾ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਸਭ ਆਏ ਹੁਕਮ ਖਸਮਾਹ, ਹੁਕਮ ਸਭ ਵਰਤਨੀ, ਸੱਚ ਸਾਹਿਬ ਸੱਚਾ ਖੇਲ ਸਭ ਹਰ ਧਨੀ। ਸਾ ਲਾਹਿਓ ਸੱਚ ਸਭ ਉੱਪਰ ਹਰ ਧਨੀ, ਜਿਸ ਨਾਹੀ ਕੋਈ ਸਰੀਖ, ਕਿਸ ਲਿਖ ਹੋ ਗਨੀ ਰਹਾਓ। ਪੌਣ ਪਾਣੀ ਧਰਤੀ ਆਕਾਸ਼, ਕਰ ਮੰਦਰ ਹਰ ਬਨੀ, ਵਿੱਚ ਵਰਤ ਨਾਨਕ ਆਪ, ਝੂਠ ਕਹੋ ਕਿਆ ਗਣੀ। ਤਿਲੰਗ ਮਹੱਲਾ ਚੌਥਾ। ਨਿਤ ਨਿਫਲ ਕਰਮ ਕਮਾਏ, ਵਫਾਵਾ ਦੁਰਮਤੀਆ, ਜਬ ਆਣਾ ਬਲਵੰਚ ਕਰ ਝੂਠ, ਤਬ ਜਾਣਾ ਜਗ ਜਿੱਤੀਆ। ਐਸਾ ਬਾਜੀ ਸੰਸਾਰ, ਨਾ ਚਿੱਤ ਹਰਨਾਮਾ, ਖਿਨ ਮੈਂ ਬਿਨਸ ਸਭ ਝੂਠ, ਮੇਰੇ ਮਨ ਧਿਆਏ ਰਾਮਾ ਰਹਾਉ। ਸਾ ਵੇਲਾ ਚਿੱਤ ਨ ਆਵੈ, ਜਿਤ ਆਏ ਕੰਟਕ ਕਾਲ ਗ੍ਰਸਾ, ਤਿਸ ਨਾਨਕ ਲੈ ਛਡਾਏ, ਜਿਸ ਕਿਰਪਾ ਕਰ ਹਿਰਦਾ ਵਸਾ। ਤਿਲੰਗ ਮਹੱਲਾ ਪੰਜਵਾ ਕਰ ਪਹਿਲਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਖਾਕ ਨੂਰ ਕਰਦਮ ਆਲਮ ਦੁਨਿਆਏ, ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਏ। ਬੰਦੇ ਚਸਮ ਦੀਦੰ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ। ਗੈਬਾਨ ਹੈਵਾਨ ਹਰਾਮ ਕੁਸਤਨੀ, ਮੁਰਦਾਰ ਬਖੋ ਰਾਏ, ਦਿਲ ਕਬਜ ਕਬਜਾ ਕਦਰੋ ਦੁਜਕ ਸਜਾਏ। ਵਲੀ ਨਿਆਮਤ ਬਿਰਾਦਰਾਂ, ਦਰਬਾਰ ਮਿਲਕ ਖਾਨਾਏ, ਜਬਰਾ ਅਜਰਾਈਲ ਬਸਤਨੀ, ਤਬ ਚੇਕਾਰੇ ਵਿਦਾਏ। ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਬੁੱਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ। ਤਿਲੰਗ ਕਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉੱਪਰ ਪਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੈ ਤੂੰ ਹੋ ਬਨਹਾਰ, ਅਗਮ ਅਗਾਧ ਊਚੇ ਅਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰਾ ਸੰਸਾਰ। ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ। ਤਿਲੰਗ ਮਹੱਲਾ ਪੰਜਵਾ ਕਰ ਤੀਜਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕਉ ਦੇ ਦਾਨ ਰਹਾਉ। ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੈ ਗਾ ਸਿਰਜਨਹਾਰ। ਜਿਨ ਪੈਦਾਇਸ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਤਿਲੰਗ ਮਹੱਲਾ ਪੰਜਵਾ ਕਰ ਤੀਜਾ, ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ।
ਸਭ ਖਲਕ ਹੀ ਤੇ ਪਾਕ ਰਹਾਉ, ਖਿਨ ਮਾਹੇ ਥਪ ਥਪਦਾ ਅਚਰਜ ਤੇਰੇ ਰੂਪ, ਕੌਣ ਜਾਣਾ ਚਲਤ ਤੇਰੇ ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ ਅੱਲਾ, ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਦ ਆਰਾਧੇ, ਸੋ ਕਿਉਂ ਦੋ ਜਿਕ ਜਾਏ ਅਜਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ ਗੁਨਾਹ ਹੁਸਕੇ ਸਗਲ ਆਫੂ, ਤੇਰੇ ਜਨ ਦੇਖਹਿ ਦੀਦਾਰ ਦੁਨੀਆਂ ਚੀਜ਼ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੁਝਿਆ, ਸਦਾ ਏਕ ਸਗਾਉ ਤਿਲੰਗ ਮਹੱਲਾ ਪੰਜਵਾ, ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬੱਸਾ, ਸੱਚ ਸ਼ਾਹ ਬੰਦੀ ਮੋਚ ਰਹਾਉ ਦੀਦਨੇ ਦੀਦਾਰ ਸਾਹਿਬ, ਕਸ਼ਨੀ ਉਸਕਾ ਮੋਲ ਪਾਕ ਪਾਰਵਦਗਾਰ, ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਲਕ, ਨਾਨਕ ਤੇਰੀ ਟੇਕ। ਤਿਲੰਗ ਮਹੱਲਾ ਪਹਿਲਾ ਕਰ ਦੂਜਾ ਏਕੋ ਅੰਕਾਰ, ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ ਆਪੇ ਜਾਣੈ ਕਰੇ ਆਪ, ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ, ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ, ਸਾਹ ਪੱਛੋ ਰੇ ਤਾਣੀ ਹਾਥ ਪਛੋੜਾ ਸਿਰ ਧੁਨਾ, ਜਬ ਰੈਨ ਵਿਹਾਣੀ ਪੱਛੋ ਤਾਵਾ ਨਾ ਮਿਲਾ, ਜਬ ਚੁੱਕੈ ਗੀਸਾਰੀ ਤਾਂ ਫਿਰ ਪਿਆਰਾ ਰਾਵੀਐ, ਜਬ ਆਵੈ ਗੀਵਾਰੀ ਕੰਤ ਲਿਆ ਸੁਹਗਨੀ, ਮੈਂ ਤੇ ਵਦਵੀਏ ਸੇ ਗੁਣ ਮੁਝੈ ਨਾ ਆਵਨੀ, ਕਹਿ ਜੀ ਦੋਸਤ ਰੇ ਜਿਨੀ ਸਖੀ ਸੋ ਰਾਵਿਆ, ਤਿਨ ਪੁੱਛੋ ਕੀ ਜਾਏ ਪਾਏ ਲੱਗੋ ਬੇਨਤੀ ਕਰੋ, ਲਿਓ ਕੀ ਪੰਥ ਬਤਾਏ ਹੁਕਮ ਪਛਾਣਾ ਨਾਨਕਾ, ਪਹੁ ਚੰਦਨ ਲਾਵਹ ਗੁਣ ਕਾਮਨ ਕਾਮਨ ਕਰਹ, ਤਉ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ ਜੇ ਬਹੁਤ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ ਤਾਤ ਮਿਲਾ ਫੁਨ ਧਾਤ ਕਉ, ਲਿਵ ਲਿਵੈ ਕੋ ਤਹਵੈ ਗੁਰਪ੍ਰਸਾਦੀ ਜਾਣੀਐ, ਤਉ ਅਣਭਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨ ਜਾਣਾ, ਰਸੀਆ ਹੋਵੈ ਮੁਸ਼ਕ ਕਾ ਤਬ ਫੂਲ ਪਛਾਣ, ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ, ਸਹਿਜੇ ਸਹਿਜੇ ਮਿਲ ਰਹਾ ਅਮਰਾ ਪਦ ਪਾਵਾ। ਤਿਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਅਪਣੇ ਗੁਰ ਕਉ ਬਲ ਜਾਈਆਂ, ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ, ਹਰ ਕੇ ਗੁਣ ਹਰ ਭਮਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੋ ਵਾਰੀ, ਜਿਨ ਗੁਰ ਕੀ ਕੀਤੀ ਚੱਕਰੀ ਤਿਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣਹਾਰਾ, ਗੁਰ ਕੀ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ, ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ, ਤਿਨ ਵਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ, ਸਾ ਹਾਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵਾ, ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰ ਫਲ ਪਾਵਾ, ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸਮਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ, ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ, ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ, ਜੋ ਗੁਰਸਿੱਖ ਗੁਰ ਸੇਵਨ ਦੇ ਸੇ ਪੁੰਨ ਪ੍ਰਾਣ,
ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮੁਖ ਨਾਮ ਧਿਆਏਂਦੇ ਤਿੰਨ ਦਰਸ਼ਨ ਦੀਜਾ ਹਮ ਤਿੰਨ ਕੇ ਚਰਨ ਪਖਾਲ ਦੇ ਤੂੜ ਕੋਲ ਕੋਲ ਪੀਜਾ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਚਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦਾ ਔਰ ਤਾਰੇ ਤਿੰਨ ਜਾਮ ਨੇੜ ਨਾ ਆਵਈ ਗੁਰਸਿੱਖ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਜਿਨ ਹਰ ਨਾਮਾ ਹਰ ਚੇਤਿਆ ਹਿਰਦਾ ਉਰ ਧਾਰੇ ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ ਸਤਿਗੁਰ ਦਾਤਾ ਆਖੀਏ ਤੁਸ ਕਰੇ ਪਸਾਓ ਹਉ ਗੁਰ ਵਿਟੋਂ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਭਾ ਸਹਿਰ ਦੇ ਸੁਨੇਹਾ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ ਹਰ ਕਾ ਨਾਮ ਮਾਰ ਗਿਆ ਕੀਐ ਹਰ ਕਾ ਮਾਰ ਗਿਆ ਕੀਐ ਹੇ ਗੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾਹ ਵੱਡ ਦਾਣੇ ਹਉ ਸਤਿਗੁਰ ਗਉ ਹਾ ਸਦਵਾਰਿਆ ਗੁਰ ਬਚਨ ਸਮਾਨੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ ਤਿਲੰਗ ਮਹੱਲਾ ਨੌਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬੇਹਾਤ ਹੈ ਫੂਟੈ ਘਟ ਜੋ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਵਹੀ ਮੂਰਖ ਅਗਿਆਨਾ ਝੂਠ ਲਾਲਚ ਲਾਗ ਕੈ ਨਹ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਚੋ ਪ੍ਰਭ ਗੁਣ ਗਾਵਾ ਕਹੁ ਨਾਨਕ ਤੇਹ ਭਜਨ ਤੇ ਨਿਰਭਇ ਪਾਦ ਪਾਵਾ ਤਿਲੰਗ ਮਹੱਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ ਜੀਓ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਓ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਇ ਲਿਆ ਸਭ ਸੁਪਨ ਸਮਾਨੋ ਤਿਲੰਗ ਮਹੱਲਾ ਨੌਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰੱਥ ਧਨ ਰਾਜ ਸਿਓ ਹੱਥ ਨਿਹੁਣ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਣ ਬੁਝ ਕੈ ਬਾਵਰੇ ਤੈਂ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਬ ਨਿਵਾਰਿਓ ਜਿਹ ਵਿਦ ਗੁਰੂ ਉਪਦੇਸਿਆ ਸੋ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਨਾਈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਾਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ
ਇਹੋ ਜਿਹੀ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਵਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਹਨੇ ਲਹੰਗ ਤਰੀਆ ਗੁਸਲ ਕਰ ਦਨਬੂਦ ਕਰ ਫਕਰ ਦਾਇਮ ਲਾਏ ਚਸਮੇ ਜਹਾਂ ਤਹਾਂ ਮੌਜੂਦ ਅੱਲਾ ਪਾਕੰ ਪਾਕ ਹੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਨਾਮਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮੰਨੀ ਦਰਿਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ ਦੇਹੇ ਲੇਹੇ ਏਕ ਤੂੰ ਤਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸ਼ਾਂਦ ਤੂੰ ਹਰੀ ਹੱਲੇ ਜਾਰਾਂ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਾ ਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਾਮ ਚਿਨੀ ਪਾਤਸ਼ਾਹ ਸਾਂਭਲੇ ਭਰਨਾ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਂ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਤੋ ਦੁੱਧ ਕਉ ਜਾਵੋ ਦੁੱਧ ਕਰਮ ਪੁਣ ਸੁਰਤ ਸਮਾਇ ਹੋਏ ਨਿਰਸ ਜਮਾਵੋ ਜਪੋ ਤੇ ਕੋ ਨਾਮਾ ਅਵਰ ਨਰਾ ਫੁਲ ਕਾਮਾ ਰਹਾਉ ਇਹ ਮਨ ਈਟੀ ਹਾਥ ਕਰੋ ਫੁਣ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥੀਆ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪੜ ਜਿਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬ ਤਰਵਾਹ ਕਹਿੰਦੇ ਕਹਿ ਕਹਿ ਕਹਿ ਜਾਵਾ ਤੁਮ ਸਰ ਅਵਰ ਨਾ ਕੋਈ ਭਗਤਹੀਨ ਨਾਨਕ ਜਨ ਜੰਪਾ ਹੌਸਾ ਲਾਹੀ ਸੱਚਾ ਸੋਈ ਸੁਹਿ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸਾ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬੇਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵਾ ਬਾਂਧਨ ਬਾਂਧਿਆ ਸਭ ਜਗ ਪਵਾ ਸੇਵਾ ਕਰੇ ਸੁਚਾਕਰ ਹੋਏ ਜਾਲ ਥਲ ਮਹੀਲ ਰਵ ਰਹਿਆ ਸੋਏ ਆਮਣੇ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੁਹਿ ਮਹੱਲਾ ਪਹਿਲਾ ਕਰੇ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰਾ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵੀ ਆਹ ਢੱਠੀਆਂ ਕਾਮਨਾ ਅਵਨੀ ਵਿੱਚੋਂ ਸੱਖਣੀ ਆਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੜ ਘੁੜ ਜੀ ਆਖਾਵਨੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਮਹਿਜਨ ਦੇਖ ਫੁਲਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਣ ਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾਂ ਹੋ ਚੜ ਲੰਘਾਂ ਖੇਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਜਿੱਤ ਸੁਹਿ ਮਹੱਲਾ ਪਹਿਲਾ ਜਾਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ ਨਾ ਸਰਵਰ ਨਾ ਉਛਲ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਆ
ਮਿਲੇਗਾ ਸੋਈ, ਮਿਲਿਆ ਹੋਏ ਨਾ ਵਿਛੜਾ, ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ, ਹੈ ਸਾਚਾ ਸੋਈ ਹੋ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੈ ਸਹੇਲੀ ਹੋ, ਸ਼ੌਕ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ ਸੁਹੀ ਮਹੱਲਾ ਪਹਿਲਾ, ਜਿਨ ਕਹੁ ਭਾਂਡਾ ਭਾਉ ਤਿਨਾ ਸਵਾਰਸੀ, ਸੁਖੀ ਕਰੈ ਪਸਾਉ ਦੁਖ ਵਿਸਾਰਸੀ, ਸੰਸਾ ਮੂਲੇ ਨਾਹਿ ਸਰ ਪਰ ਤਾਰਸੀ, ਤਿਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇ ਵਹਿ ਦੀਖਿਆ, ਚਾਲਾ ਸਤਿਗੁਰ ਪਾਏ ਭਵਹਿ ਨਾ ਭੀਖਿਆ, ਜਾ ਕੋ ਮੈਲ ਹਜੂਰ ਤੁਜੈ ਨਿਵੈ ਕਿਸ, ਦਰ ਦਰ ਵਾਨੀ ਨਾਹੇ ਮੂਲੇ ਪੁੱਛ ਤਿਸਾ, ਛੁੱਟੈ ਤਾਕੈ ਬੋਲ ਸਾਹਿਬ ਨਦਰ ਜਿਸ, ਖੱਲੇ ਆਣੇ ਆਪ ਜਿਸ ਨਾਹੀ ਦੂਜਾ ਮਤ ਕੋਏ, ਟਹਿ ਉਸਾਰੇ ਸਾਜ ਜਾਣਾ ਸਭ ਸੋਏ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ, ਸੁਹੀ ਮਹੱਲਾ ਪਹਿਲਾ ਭਾਂਡਾ ਪਾਛਾ ਸੋਏ, ਜੋ ਤਿਸ ਪਵਸੀ ਭਾਂਡਾ ਆਤਮਲੀਨ, ਤੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਜੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣਾ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤਸਿਓ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੁਹੀ ਮਹੱਲਾ ਪਹਿਲਾ ਜੋਗੀ ਹੋਵੈ ਜੁਗਵੈ ਭੋਗੀ ਹੋਵੈ ਖਾਏ, ਤਪਿਆ ਹੋਵੈ ਤਪ ਕਰੇ, ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਨੀਜੈ ਪਾਈ, ਜੇ ਕੋ ਵਹ ਅਲਾਏ ਰਹਾਉ ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ, ਜੇ ਸਣ ਨਿਸਾਣਾ ਜਾਏ ਤੈਸੋ ਜੈਸਾ ਕਾਢੀਐ, ਜੇਸੀ ਕਾਰ ਕਮਾਏ ਜੋ ਦਮ ਚੇਤਨਾ ਆਵਈ, ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬਹਿ ਕਰੀ, ਜੇ ਕੋ ਲੈ ਵਿਕਾਏ ਨਾਨਕ ਕਾਮਨਾ ਆਵਈ, ਜਿਤ ਤਨ ਨਾਹੀ ਸੱਚਾ ਨਾਉ, ਸੁਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੋਗ ਨ ਖਿੰਥਾ ਜੋਗ ਨ ਡੰਡਾ, ਜੋਗ ਨ ਭਸਮ ਚੜ੍ਹਾਈਐ ਜੋਗ ਨ ਮੁੰਦੀ ਮੁੰਡ ਮੁੰਡਾਇਐ, ਜੋਗ ਨ ਸਿੰਘੀ ਬਾਈਐ ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗ ਤੇ ਵਪਾਈਐ ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟਕਾਰ ਸਾਮਸਰ ਜਾਣਾ, ਜੋਗੀ ਕਹੀਐ ਸੋਈ ਰਹਾਉ, ਜੋਗ ਨ ਬਾਹਰ ਮੜੀ ਮਸਾਣੀ, ਜੋਗ ਨ ਤਾੜੀ ਲਾਈਐ ਜੋਗ ਨ ਦੇਸ ਦਸੰਤਰ ਭਵਿਐ, ਜੋਗ ਨ ਤੀਰਥ ਨਾਈਐ ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ ਸਤਿਗੁਰ ਭੇਟੇ ਤਾਂ ਸੰਸਾ ਤੂਟਾ, ਧਾਵਤ ਵਰਜ ਰਹਾਈਐ ਨਿਚਾਰ ਚਰੈ ਸਹਿਜ ਤੁਨ ਲਾਗੈ, ਕਰ ਹੀ ਪਰਚਾ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ ਨਾਨਕ ਜੀਵ ਤੇ ਆਮ ਮਰ ਰਹੀਐ, ਐਸਾ ਜੋਗ ਕਮਾਈਐ ਵਾਜੇ ਬਾਜੋ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਤਉ ਪਾਈਐ ਸੁਹੀ ਮਹੱਲਾ ਪਹਿਲਾ, ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ, ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਨਾ,
ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਾ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਕਟਹੀ ਪੀਤਰ ਸੁ ਸਾਹੋ ਤੋਲੀ, ਇਨ ਵਿਦ ਚਿੱਤ ਰਹਾਵਾ।

ਹੈ ਵਣਜਾਰਾ ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਰਾਗ ਸੁਹੀ ਮਹੱਲਾ ਚੌਥਾ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁਠੈ ਮਨ ਪ੍ਰਬੁੱਧਿਆ ਹਰ ਪੀਆ ਰਸ ਗਟਕੇ ਰਹਾਉ ਸਤਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੈ ਹਰ ਪ੍ਰਭ ਕੇ ਹਰ ਕਿਰਪਾ ਧਾਰ ਮੇਲੋ ਸਤਸੰਗਤ ਹਮ ਧੋਵੈ ਪੱਗ ਜਨ ਕੇ ਰਾਮ ਨਾਮ ਸਭ ਜਗ ਹੈ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੁਹਿ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੈ ਦਾਲਦ ਦਲਗਾ ਭਉ ਜਨਮ ਮਰਨਾ ਮੇਠਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਗਾ ਰਹਾਉ ਮੇਰੇ ਮਾਨ ਭਾਜ ਰਾਮ ਨਾਮਾ ਤਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਅੱਗ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੈ ਪਕੜ ਖੜੈ ਸਭ ਕਲਗਾ ਧਰਮ ਰਾਜੇ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਖਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦੇਹੁ ਕਰ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਹ ਕਉ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਰ ਨਾਮ ਬਿਟੋ ਸਦਗੁਮਗਾ ਸੁਹਿ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚੜਿਆ ਫਿਰ ਬੌੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਏ ਨੇ ਸੰਗ ਰਹਾਉ ਮੁੰਦ ਇਆਨੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪਵ ਚੇਤਨ ਆਇਓ ਮਨ ਦੂਜਾ ਭਉ ਸਹਿਲੰਗ ਹਮ ਮੈਲ ਭਰੇ ਦੁਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਵਲਾਇਆ ਸਭ ਤਾਥੇ ਕਿਲਵਿਖ ਭੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੁਹਿ ਮਹੱਲਾ ਚੌਥਾ ਹਰ ਹਰ ਕਹਿ ਨਿਤ ਕਪਟ ਕਮਾਵੈ ਹਿਰਦਾ ਸੋਧ ਨਾ ਹੋਈ ਅਣ ਦਿਨ ਕਰਮ ਕਰੇ ਬਹੁ ਤੇਰੇ ਸੁਪਨਾ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਮਕੋਰਾ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਾਪ ਤਾਪ ਸੰਜਮ ਵਰਤ ਨੇਮ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਲੋਭ ਮਹਾ ਅਭਿਮਾਨਾ ਦੂਜੇ ਭਏ ਖੁਆਈ ਬਾਹਰ ਭੇਖ ਬਹੁ ਚਤੁਰਾਈ ਮਨੁਆ ਦਸ ਦਿਸਤਾਵੈ ਹਮੈ ਵਿਆਪੈ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਤਿਹਾਏ ਗੁਰਪ੍ਰਸਾਦੀ ਏਕੋ ਬੂਝੈ ਏਕ ਸਮਾਹਿ ਸਮਾਏ ਸੁਹਿ ਮਹੱਲਾ ਚੌਥਾ ਕਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ ਬੁਝੀ ਖਿਣ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਾਰਾ ਢੂੰਡ ਢੂੰਡਾਈ ਸਤਸੰਗਤ ਮਿਲ ਹਰ ਰਸ ਪਾਈ ਦੁਰਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁੱਠਾ ਮੇਲਾ ਹਰ ਪਾਈ ਸੁਹਿ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ
ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਤਾ ਮਨ ਰੰਗ ਮਾਣੇ, ਸਦਾ ਆਨੰਦ ਰਹਿ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ, ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚੁਲਾ ਹੋਈ, ਮਨਮੁਖ ਮੁਗਦ ਨਰ ਕੋਰਾ ਹੋਏ, ਜੇ ਸੋ ਲੋਚੈ ਰੰਗ ਨਾ ਹੋਵੈ ਕੋਈ, ਨਦਰ ਕਰੇ ਤਾਂ ਸਤਿਗੁਰ ਪਾਵੈ, ਨਾਨਕ ਹਰ ਰਸ ਰੰਗ ਸਮਾਵੈ, ਸੁਹਿ ਮਹੱਲਾ ਚੌਥਾ, ਜੇ ਵਾ ਹਰ ਰਸ ਰਹੀ ਅਗਾਇ, ਗੁਰਮੁਖ ਪੀਵੈ ਸਹਿਜ ਸਮਾਇ, ਹਰ ਰਸ ਜਨ ਚਾਖੋ ਜੇ ਪਾਈ, ਤਉ ਕਤ ਅਨੰਤ ਸਾਧ ਲੋਭਾਈ ਰਹਾਉ, ਗੁਰਮਸ ਰੱਖ ਗੁਰਮਤਿ ਰਸ ਰਾਖੋ ਹੈ ਉਰ ਧਾਰ, ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨ ਜਾਏ, ਹਉਮੈ ਕਰੈ ਬਹੁਤੀ ਮਿਲੈ ਸਜਾਏ, ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਸਰਗੁਣ ਗਾਵੈ, ਸੁਹਿ ਮਹੱਲਾ ਚੌਥਾ ਕਰ ਛੇਵਾਂ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਨੀਚ ਜਾਤ ਹਰ ਜਪਤਿਆਂ ਉੱਤਮ ਪਦ ਵੀ ਪਾਏ, ਪੁੱਛੋ ਬਿਦਰ ਦਾਸੀ ਸੁਤਾ ਕਿਸਨ ਉਤਰਿਆ ਕਰ ਜਿਸ ਜਾਏ, ਹਰ ਕੀ ਕਥ ਕਥਾ ਸੁਣੋ ਜਨ ਪਾਈ, ਜੇ ਸੰਸਾ ਦੁਖ ਭੂਖ ਸਭ ਲੈ ਜਾਏ ਰਹਾਉ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਪਿਆ ਚਾਰ ਵਰਨ ਪਏ ਪਗ ਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਮਨ ਚੀਪਾ ਕਹਿ ਕੋਲੋਕ ਚੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦੇ ਲੀਆ ਮੁਖ ਲਾਏ, ਜਿਤਨੇ ਭਗਤ ਹਰ ਸੇਵਕਾਂ ਮੁਖ ਅੜਸੜ ਤੀਰਥ ਤਿਨ ਤਿਲਕ ਢਾਏ, ਜਿਨ ਨਾਨਕ ਤਿਨ ਕੋ ਅਣਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ, ਸੁਹਿ ਮਹੱਲਾ ਚੌਥਾ, ਤਿਨ ਅੰਤਰ ਹਰ ਅਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ, ਤਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁਖ ਨਿਵਾਰਨ ਹਾਰਾ ਰਹਾਉ, ਤੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੈ ਸੋ ਉਣ ਕੀ ਰੀਸ ਕਰੇ, ਤਿਸ ਹਾਲਤ ਪਲਤ ਮੁਹਕਾਰਾ, ਸੇ ਭਗਤ ਸੇ ਸੇਵਕਾਂ, ਜਿਨ ਹਰ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਕਾ ਪਵੈ ਇਸ਼ਾਰਾ, ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰ ਨਾਨਕ ਪੂਛ ਕਰੋ ਬੀਚਾਰਾ, ਚੋ ਪੀੜੀ ਆਦਿ ਜੁਗਾਦ ਬਖੀਲੀ, ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ, ਸੁਹਿ ਮਹੱਲਾ ਚੌਥਾ, ਜਿਥੈ ਹਰ ਅਰਾਧੀਐ ਤਿਥੈ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸਾ, ਹੋਰਤ ਬਿਦ ਲਿਆ ਨਾ ਜਾਈ, ਹਰ ਤਨ ਸਾਂਚੀ ਐ ਪਾਈ, ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਉ, ਸਤਸੰਗਤੀ ਸੰਗ ਹਰ ਤਨ ਖੱਟੀਐ, ਹੋਰ ਥੈ ਦੇਸ ਹੋਰ ਤੋਂ ਪਾਏ, ਹਰ ਤਨ ਕਿਤੇ ਨਾ ਪਾਈ, ਹਰ ਰਤਨੇ ਕਾ ਵਪਾਰੀਐ, ਰਤਨ ਧਨ ਵਿਹਜੇ ਕੱਚਾ ਕੇ ਵਪਾਰੀਐ, ਪਾ ਕੇ ਹਰ ਤਨ ਲੈ ਨਾ ਜਾਈ, ਹਰ ਤਨ ਰਤਨ ਜਵੇਹਰ ਮਾਨਕ, ਹਰ ਤਨ ਨਾਲ ਅੰਮ੍ਰਿਤ ਵੇਲੇ ਵੱਤਾ, ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲੇ ਵੱਤੇ ਬੀਜਿਆ, ਭਗਤ ਖਾਏ ਖਚ ਰਹੇ ਨਿਖੁੱਟਾ ਨਾਹੀ, ਹਾਲਤ ਪਲਤ ਹਰ ਭਗਤਨਾ ਕੀ, ਭਗਤਾਂ ਕੋ ਮਿਲੀ ਵਡਿਆਈ, ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਚਾ, ਇਹ ਹਰ ਤਨ ਅਗਨੀ ਤਸਕਰੈ ਪਾਣੀਆਂ, ਜਮ ਦੂਤਾ ਕਿਸੇ ਕਾ ਗਵਾਇਆ ਨਾ ਜਾਈ, ਹਰ ਧਨ ਕੋ ਚੱਕਾ ਨੇੜ ਨਾ ਆਵਈ, ਜਾਮ ਜਗਾਤੀ ਡੰਡ ਨਾ ਲਗਾਈ, ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ, ਹਲਤੇ ਵਿੱਚ ਸਾਕਤ ਦੁਹੇਲੇ ਪਏ ਹੱਥੋਂ ਛੁੜਕ ਗਿਆ, ਅੱਗੇ ਪਲਤ ਸਾਕਤ ਹਰ ਦਰਗੈ ਢੋਈ ਨਾ ਪਾਈ, ਇਸ ਹਰ ਤਨ ਕਾ ਸਾਹੂ ਹਰ ਆਪ ਸੰਤੋ, ਜਿਸਨੂੰ ਦੇ ਸੋ ਹਰ ਤਨ ਲੱਦ ਚਲਾਈ, ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕਉ ਗੁਰ ਸੋਝੀ ਪਾਈ, ਸੁਹਿ ਮਹੱਲਾ ਚੌਥਾ, ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵਾ, ਸੋ ਭਗਤ ਸੋ ਪ੍ਰਵਾਨ, ਤਿਸ ਕੀ ਮਹਿਮਾ ਕਿਆ ਵਰਣੀਐ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ।

ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਬਖਿਆਨ। ਸੁਹੀ ਮਹੱਲਾ ਚੌਥਾ ਕਰ ਸਤਵਾਂ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਾਰ ਸੋਈ, ਜਿਉਂ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੋ ਦਾਗ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਣ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਾਪ ਪ੍ਰਾਂਪੋ ਦੂਰ ਕੀਜੈ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤੋ ਨਾਨਕ ਸਾਧ ਜਨਾ ਜਗਤ ਆਣਸਾ ਪੈਰੀ ਪਾਏ। ਸੁਹਿ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛ ਆਪੇ ਜਾਣੈ, ਕਿਆ ਤੁਧ ਪੈ ਆਖ ਸੁਣਾਈਐ, ਬੁਰਾ ਭਲਾ ਤੋ ਸਭ ਕੇ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ। ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣਾ ਹੈ, ਬੁਰਾ ਭਲਾ ਤੋ ਸਭ ਕੀ ਸੂਝੈ, ਤੁਧ ਭਾਵੈ ਤਵੈ ਬੁਲਾਵੈ ਰਹਾਉ। ਸਭ ਮੋਹ ਮਾਇਆ ਸਰੀਰ ਹਰ ਕੀ ਆ, ਵਿੱਚ ਦੇਹੀ ਮਾਨੁਖ ਭਗਤ ਕਰਾਈ, ਇਕਣਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੂੰ ਸਭਨਾ ਸਿਰ ਲਿਖਿਆ ਲੇਖ, ਜਿਹੀ ਤੂੰ ਨਦਰ ਕਰੇ ਤੇਹਾ ਕੋ ਹੋਵਾ, ਬਿਨ ਨਦਰੀ ਨਾਹੀ ਕੋ ਭੇਖ, ਤੇਰੀ ਵਡਿਆਈ ਤੂੰ ਹੈ ਜਾਣਾ, ਸਭ ਤੁਧਨੋਂ ਨਿਤ ਤਿਹਾਏ, ਜਿਸਨੋ ਤੁਧ ਭਾਵੈ ਤਿਸਨੋ ਤੂੰ ਮੇਲਾ, ਜਿਨ ਨਾਨਕ ਸੋ ਥਾਂ ਪਾਏ। ਸੁਹੀ ਮਹੱਲਾ ਚੌਥਾ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਤਿਹਾਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਪਏ, ਤੇ ਮੁਕਤ ਪਏ ਜਿਨ ਹਰ ਨਾਮ ਤਿਹਾਇਆ, ਮੇਰੇ ਮਾਂ ਰਾਮ ਹਰਜਨ ਅਰੁਗ ਪਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉ ਮੈਂ ਰੋਗੇ ਰਹਾਉ। ਬ੍ਰਹਮਾ ਬਿਸਨ ਮਹਾਂਦੇਉ ਤ੍ਰੈਗੁਣ ਰੋਗੀ, ਹਰਜਨਾ ਜਪ ਵਿੱਚ ਹਉ ਮੈਂ ਕਾਰ ਕਮਾਈ, ਜਿਨ ਕੀਏ ਤਿਸਨ ਚਿੱਤ ਵਪੜੇ, ਹਰ ਗੁਰਮੁਖ ਸੋਝੀ ਪਾਈ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਪਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟਾ, ਤਿਸ ਜਨਕ ਹੋਂ ਬਲਿਹਾਰੀ, ਜਿਨ ਸਿਸ਼ਟ ਸਾਜੀ ਸੋਈ ਹਰ ਜਾਣਾ, ਥਕ ਰੂਪ ਅਪਾਰੂ, ਨਾਨਕ ਆਪੇ ਵੇਖਰ ਬਿਗਸਾ, ਗੁਰਮੁਖ ਬ੍ਰਹਮ ਵਿਚਾਰੂ। ਸੁਹਿ ਮਹੱਲਾ ਚੌਥਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਚੋਰ ਨਾਹੀ, ਜੇ ਕਿਛ ਕਰ ਹਮ ਸਾਖੈ, ਜੋ ਭਾਵੈ ਤਿਵੈ ਬਖਸ਼ ਰਹਾਉ। ਸਭ ਜੀਉ ਪਿੰਡ ਦੀਆ ਤੁਦਾਪੇ, ਤੁਦਾਪੇ ਕਰ ਲਾਇਆ, ਜਿਹਾ ਤੂੰ ਹੁਕਮ ਕਰੈ ਤੇਹੇ ਕੋ ਕਰਮ ਕਮਾਵੈ, ਜਿਹਾ ਤੁਧ ਤੁਰ ਲਿਖ ਪਾਇਆ। ਪੰਚ ਤਤ ਕਾ ਤੁਧ ਸ੍ਰਿਸ਼ਟ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ, ਇਕਣਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੋਹ ਕਰੈ ਸਿਰੋਵਾ, ਹਰ ਕੀ ਵਡਿਆਈ ਹਉ ਆਖ ਨਾ ਸਕਾਂ, ਹਉ ਮੂਰਖ ਮੁਗਦਰੀ ਚਾਨ, ਜਿਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸਰਨਾਗਤ ਪਿਆ ਅਜਾਨ। ਰਾਗ ਸੂਹੀ ਮਹੱਲਾ ਪੰਜਵਾਂ, ਅੱਖਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸੰਗ ਤਰ ਥਮ ਹਉ ਪਾ ਸਾਰਾ, ਤਬ ਏਕੋ ਏਕੰਕਾਰ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਏ ਉਹ ਕਤੇ ਆਇਓ ਰਹਾਉ। ਜਲ ਤੇ ਉੱਠੇ ਅਣਕ ਤਰੰਗਾ, ਕਨਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪੱਕੇ ਤੇ ਏਕੰਕਾਰ, ਸਹਿਸ ਘਟਾਵੇ ਏਕ ਆਕਾਸ, ਕਾਟ ਫੂਟੇ ਤੇ ਉਹੀ ਪ੍ਰਗਾਸ, ਪਰਮ ਲੋਭ ਮੋਹ ਮਾਇਆ ਵਿਕਾਰ ਪ੍ਰਾਮ

ਪ੍ਰਭਵ ਨਾਸੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਹੋ ਜਾਹੀ। ਗੁਰਪੂਰੇ ਹਉਮੈ ਮਾਲਕ ਹੋਈ, ਕਹ ਨਾਨਕ ਮੇਰੀ ਪਰਮ ਗਤ ਹੋਈ। ਸੁਹਿ ਮਹੱਲਾ ਪੰਜਵਾਂ, ਕੀਤਾ ਲੋੜਾ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਤੇਰੀ ਸ਼ਰਨ ਪੂਰਨ ਦਯਾਲਾ, ਤੁਜ ਬਿਨ ਕਵਣ ਕਰੇ ਪ੍ਰਤਪਾਲਾ। ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ, ਨਿਕਟ ਵਸਾ ਨਾਹੀ ਪ੍ਰਭ ਦੂਰ। ਲੋਕ ਪਤਿਆਰਾ ਕਛੂ ਨ ਪਾਈਐ, ਸਾਚ ਲੱਗੈ ਤਾਂ ਹਉਮੈ ਜਾਈਐ। ਜਿਸਨੂੰ ਲਾਏ ਲਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ। ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੁਹੀ ਮਹੱਲਾ ਪੰਜਵਾਂ, ਧਾਨ ਸੁਹਾਗਣ ਜੋ ਪ੍ਰਭੂ ਪਛਾਨਾ। ਮਾਨਾ ਹੁਕਮ ਤਜਿਆ ਬੇਮਾਨਾ, ਪ੍ਰਿਯ ਸਿਵਰਾਤੀ ਰਲੀਆਂ ਮਾਨਾ। ਏ ਸੁਣ ਸਕੀਏ ਪ੍ਰਭ ਮਿਲ ਨਿਸਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਬ ਰੈਨ ਬਿਹਾਵੈ, ਕਰਮਹੀਨ ਮਨ ਮੁਖ ਦੁਖ ਪਾਵੈ। ਬਿਨੋ ਕਰਿਓ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਾਰਪੂਰ। ਜਾਨ ਨਾਨਕ ਦੇਖੈ ਨਾਨਕ ਗਾਵੈ ਦੇਖੈ ਹਦੂਰ। ਸੁਹੀ ਮਹੱਲਾ ਪੰਜਵਾਂ, ਗ੍ਰਹਿ ਵਾਸ ਕੀ ਨਾਹੋ ਕਰ ਕਿਨਾਰ, ਗ੍ਰਹਿ ਵਾਸ ਗੁਰ ਕੀ ਨਾਹੋ ਕਰ ਕਿਨਾਰ। ਦਾਸ ਦਾਸੀ ਕਰ ਦਿਨੀ ਪਤਾਰ, ਸਗਲ ਸਮੱਗਰੀ ਮੈਂ ਘਰ ਕੀ ਜੋੜੀ। ਆਸ ਪਿਆਸੀ ਫਿਰ ਕੋ ਲੋੜੀ, ਕਾਵਣ ਕਹਾਂ ਗੁਣ ਕੰਤ ਪਿਆਰੇ। ਸੁਗੜ ਸਰੂਪ ਦਯਾਲ ਮੁਰਾਰੇ, ਰਹੋ ਸਤ ਸਿੰਘਾਰ ਪਉ ਪੰਜ ਅੰਜਨ ਪਾਇਆ। ਅੰਮ੍ਰਿਤ ਨਾਮ ਤੰਬੋਲ ਮੁਖ ਆਇਆ, ਕੰਗਣ ਬਸਤਰ ਗਨੇ ਬਨੇ ਸੁਹਾਵੇ। ਤਨ ਸਲਸੋ ਪਾਵੈ ਜਬ ਫਿਰ ਕਰ ਆਵੈ, ਗੁਣ ਕਾਮਣ ਕਰ ਕੰਤ ਰਿਝਾਇਆ। ਵਸ ਕਰ ਲੀਨਾ ਗੁਰ ਭਰਮ ਚੁਕਾਇਆ, ਸਭ ਤੇ ਉੱਚਾ ਮੰਦਿਰ ਮੇਰਾ। ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਜੀਆਰਾ, ਸੇਜ ਵਿਛਾਈ ਸਰਦ ਪਾਰਾ। ਨਾਵਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਾਨ ਮਿਲ ਸੁਖ ਪਾਇਆ। ਨਾਵਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਾਨ ਮਿਲ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਸੁਆ ਪੌੜੀ ਆਪਣੇ ਆਪ ਸਜਿਓ ਆਪਣੇ ਰਚਿਓ ਨਾਉਂਦ ਕੁਝ ਸਦੀਆਂ ਕਰਿਆ ਸਨ ਡਿੱਠੋ ਚਾਓ ਦਤ ਕਰਤਾ ਆਪ ਤੂੰ।

ਆਪ ਸਾਜਿਓ ਆਪਣੇ ਚੋ ਨਾਉ ਦੁਇ ਕੁਦਰਤ ਸਾਜੀ ਕਰਿਆ ਸੰਡਠੋ ਚਾਉ ਦਾਤਾ ਕਰਤਾ ਆਪ ਤੂੰ ਉਸ ਦੇਵੇ ਕਰੇ ਪਸਾਉ ਤੂੰ ਜਾਣੋ ਸਭ ਸੇ ਦਿਲ ਸਿੰਦ ਕਵਾਉ ਕਰਿਆ ਸੰਡਠੋ ਚਾਉ ਕਰਿਆ ਸੰਡਠੋ ਚਾਉ।

0: ਨਾਨਕ ਸਤਿਗੁਰ ਮੇਲ ਹਰ ਜਗਦ ਉੱਤਰ ਤਰੀਆ।
1: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ।

0: ਕਹਿਣ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ

ਨਾਨਕ ਜੀ ਪਾਇ ਕੇ ਲਿਖਨਾਵੇਂ ਤਨ ਬਹਾਲੇ ਆ, ਸੱਚੇ ਹੀ ਸੱਚ ਨਿਬੜਿਆ ਚੁਣ ਵਾਕੜੇ ਜਮਾਲਿਆ, ਥਾਉ ਨਾ ਪਾਇਨ ਕੂੜਿਆ ਮੁਖ ਗਾਲੇ ਤੋਂ ਚੁੱਪ ਚਾਲਿਆ, ਤੇਰੇ ਨਾਇ ਰੱਤੇ ਸੇ ਦਿਨ ਗਏ ਹਾਰ ਸਟਗਨ ਵਾਲੇ ਆ, ਲਿਖਨਾਵੇਂ ਤਨ ਬਹਾਲੇ ਆ, ਲਿਖਨਾਵੇਂ

ਬਿਸਮਾਤ ਧਰਤੀ, ਬਿਸਮਾਤ ਖਾਣੀ, ਬਿਸਮਾਤ ਸਾਧ ਲੱਗੇ ਪ੍ਰਾਣੀ, ਬਿਸਮਾਤ ਸੰਜੋਗ, ਬਿਸਮਾਤ ਵਿਜੋਗ, ਬਿਸਮਾਤ ਭੁੱਖ, ਬਿਸਮਾਤ ਭੋ, ਬਿਸਮਾਤ ਸਿਵ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ

ਆਪੀ ਨੇ ਭੋਗ ਭੋਗ ਕਹਿ ਹੋਏ ਪਸਮਣ ਪਾਪ ਸਦਾਇਆ। ਵੱਡਾ ਹੋ ਆਦਮੀ ਦਾ ਕਰ ਸਗਲ ਕਰ ਚਲਾਇਆ। ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ।

ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤ ਜਨਮ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਉਡਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ

ਆਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ।

0: ਜਿਨ ਮਨ ਭਉ ਤਿਨਾ ਮਨ ਭਾਉ ਪੌੜੀ।
1: ਤਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਿਰਕ ਨਾ ਜਾਈਐ ਜੀ ਆਪਣੇ ਸਤਿ ਦਾ ਦੇਖਾ ਜੇ ਅਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਐ
0: ਪੰਥ ਦਸਾਵਾ ਨਿਤ ਖੰਡੀ ਮੰਦ

असा महला चौथा हरि अमृत पद।

0: ਬਾਜ ਕੂੜ ਕੂੜ ਮਹਲਾ ਪਹਿਲਾ।
1: ਸੱਚ ਤਾਂ ਪ੍ਰਜਾਣੀਏ ਜਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ।

ਇਹਾ ਕਲ ਨਿਕਲਣਾ ਤੇ ਹੁਨਾ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੰਦਰਗ ਗਿਆ ਹਾਰੀਐ ਪੜਿਆ ਤਿਓ ਮੀਆਂ ਵਿਚਾਰ ਕੇ ਵਿਚਾਰੀਐ ਮਚਲ ਸਗੇ ਮਾਰੀਐ ਮਚਲ ਸਗੇ ਮਾਰੀਏ।

मंग सब फोकट ने चौकर मंग कहो नानक नेह चो त्यावे विण सतगुर बाट।

ਖਾਇਆ ਸਭ ਕੁ ਆਖੇ ਪਾਈ ਹੋਈ ਪੁਰਾਣਾ ਸੁੱਟੀਏ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

0: ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹੀ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਕਿਸਮੇ ਕਾ ਮਹਿਲ ਪਾਏ ਸੀ, ਕਿਸਮੇ ਪਾਵੇ ਸੋ ਕਰੇ ਮਨੋ ਜਿੰਦਿਆ ਸੋ ਫਲ ਪਾਏ।
1: ਕੋਈ ਗਾਵੇ ਰਾਗੀ ਨਾ ਦਿਵੇ ਦਿਵ ਪਾਂਤ ਕਰ।

ਉੜ ਰਹਿਆ ਭਰਪੂਰ ਮੱਥੇ ਟਿਕਾ ਤਿੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਦੇ ਪੂਜੇ ਪ੍ਰਾਣ ਪੱਖਿਆ ਕਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿੱਟੈ ਵੇ ਮੱਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਈਏ ਪੌੜੀ ਚਿੱਤੇ ਅੰਦਰ ਸਭ।

ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਤਨੀ ਸਰੈ ਸਰਪੰਦ ਲਾਇੰਦਾ, ਨਦਰੂ ਬੱਠੀ ਦੇ ਕਰੇ ਸੁਲਤਾਨਾ ਕਾਉ ਕਰਾਇੰਦਾ।

0: ਨਾ ਸੁਤ ਨਾਹੇ ਪੌੜੀ।
1: ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਰਦਰੀਆਂ ਜਾਤ ਸਪਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹਾਤਾ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਤਿ ਉੱਠੇ ਨਾਲ ਸਤਿ ਉੱਠੇ ਨਾਲ
2: ਗੁਰਸਿੱਖ ਮਨ।

ਕਰਨ ਕੀ ਕਲਿਆ ਪੇ ਗੀਤ ਧਾਰੀਏ ਦੇਖ ਕੇ ਤੈਨੂੰ।

0: ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ
1: ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਈ ਨਾ ਕਾਈ ਪਾਏ ਪੌੜੀ
2: ਜਿਸ ਸੇਵੇ ਸਿਪਾਹੀ ਇਸ ਸਾਹਿਬ ਸਦ ਸੰਭਾਲੀਏ ਕੀਤਾ ਪਾਈਏ ਆਪਣਾ ਸਕਾਲ ਪ੍ਰੀ ਬਕਾਲੀਏ ਮੰਦਾ ਮੂਲਾ ਕੀਚੇ ਦਿਲ ਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕੁਛ ਲਾਹੇ ਉੱਪਰ ਕਾਲੀਏ ਕੁਛ ਲਾਹੇ ਉੱਪਰ ਕਾਲੀਏ।

0: ਬੜੀ ਵੱਡੀਆਂ ਵਡਿਆਈਆਂ, ਕਿਛ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਦਿੰਦੀਆਂ ਜਿਕਸਮ ਬਾਹ ਸਾਈ ਕਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ, ਸੋ ਕਰੇ ਜਿਤੇ ਸਿਰ ਜਾਏ, ਸੋ ਕਰੇ ਜਿਤੇ ਸਿਰ ਜਾਏ ਸੁਧ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ।

0: ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅੰਮ੍ਰਿਤਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੌਧੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ, ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੁਰ ਗਾਮ ਹਰ ਦਮ ਨਹਿ ਜਾਮ, ਹਰ ਕੰਠ ਨਾਨਕ ਉਰਹਾਰੀ ਰੇ, ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ, ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰੀਆਂ, ਅਗਨੀ ਮੈਂ ਜਾਲ ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰੀਆਂ, ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੋਹਰਾ, ਤਿਸ ਚਰਣੀ ਲਾਗ ਮਾਇਆ ਧਾਰੀ ਛਤਰ ਪਤ, ਤਿੰਨ ਛੋਡੋ ਤਿਆਗ ਰਹਾਉ, ਸੰਤਨ ਕਾ ਦਾਨਾ ਰੂਖਾ

सब किश तुम ही ते होआ, आप बणत बनाई दर्शन भेटत साधका।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਪਾਵਨ ਸੱਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬਾਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਬਣੇ ਹੋਏ ਪ੍ਰੋਗਰਾਮ ਮੁਤਾਬਕ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਭਲਕੇ ਸੰਗਰਾਂਦ ਦਾ ਦਿਹਾੜਾ ਹੈ, ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਕਰਕੇ ਪਾਵਨ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਦਾ ਯਤਨ ਕਰਨਾ ਜੀ। ਸਰਵਣ ਕਰਦੇ ਹਾਂ ਪਾਵਨ ਮੁੱਖ ਵਾਕ ਦੀ ਕਥਾ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮੇਰੇ ਉਪਾਵੋ।

जो हमारी बिद होती मेरे सतगुरा, साबिद तुम हर जानू आपे।

ਬੰਦਾ ਕਹਿ ਦਿੰਦੇ ਹਾਂ, ਸੇਵਾਦਾਰ ਕਹਿ ਸਕਦੇ ਹਾਂ। ਤੋ ਮਹਾਰਾਜ ਪਛਾਉਂਦੇ ਨੇ ਧੰਨ ਗੁਰੂ ਅਰਜਨ ਸਾਹਿਬ ਵੀ ਭਾਈ ਜਿਹੜਾ ਸੰਤ ਜਨਾਂ ਦਾ ਸ਼ੋਹਰਾ ਹੈ, ਜਿਹੜਾ ਉਹਨਾਂ ਦਾ ਸੇਵਾਦਾਰ ਹੈ, ਉਹਨਾਂ ਦਾ ਜਿਹੜਾ ਨੌਕਰ ਹੈ ਚਾਕਰ ਹੈ, ਉਹਦੇ ਚਰਨਾਂ ਦੇ ਨਾਲ ਜਾ ਕੇ ਲੱਗ ਜਾ। ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ, ਤੇ ਜਿਹੜੇ ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁੱਲਦੇ ਨੇ, ਕੋਈ ਬਹੁਤ ਮਾਇਆਧਾਰੀ ਨੇ, ਉਹਨਾਂ ਦੇ ਨਾਲੋਂ ਪਾਸਾ ਵੱਟ ਲਾ, ਉਹਨੂੰ ਛੱਡ ਦੇ, ਉਹਨਾਂ ਦਾ ਤਿਆਗ ਕਰ ਦੇ। ਤੋ ਆਮ ਮਨੁੱਖ ਦੀ ਜਿਹੜੀ ਸਾਈਕੀ ਹੈ, ਜਿਹੜੀ ਸੋਚ ਹੈ, ਉਹ ਮਾਇਆਧਾਰੀਆਂ ਵਾਲੇ ਬੰਨੇ ਜ਼ਿਆਦਾ ਹੁੰਦੀ ਹੈ। ਮਾਇਆਧਾਰੀ ਦਰ ਕੋਈ ਪਾਣੀ ਭਰਦਾ ਹੈ, ਜਿਹਦੇ ਕੋਲ ਬਹੁਤ ਸਾਰੀ ਧਨ ਦੌਲਤ ਸੰਪਤੀ ਜਾਇਦਾਦ ਹੋਵੇ, ਉਹਨੂੰ ਆਮ ਸਮਾਜ ਵਿੱਚ ਵੀ ਤੁਸੀਂ ਵੇਖੋ ਵੀ ਉਹਦੀ ਪੁਸ਼ ਪ੍ਰਤੀਤ ਵੀ ਜ਼ਿਆਦਾ ਹੁੰਦੀ ਹੈ, ਭਾਵੇਂ ਉਹਦੇ ਵਿੱਚ ਗੁਣ ਨਾ ਹੋਵੇ। ਹਾਂ, ਮਾਇਆ ਹੋਣੀ ਕੋਈ ਗੁਨਾਹ ਨਹੀਂ ਹੈ। ਇੱਥੇ ਮਾਇਆਧਾਰੀ ਦਾ ਮਤਲਬ ਹੈ ਜਿਹਨੇ ਸੁਰਤ ਵਿੱਚ ਵੀ ਮਾਇਆ ਧਾਰਨ ਕਰ ਲਈ ਹੈ। ਇੱਕ ਤੇ ਬਾਹਰ ਹੈ ਨਾ ਵੀ ਮਟੀਰੀਅਲ ਹੈ, ਕਿਸੇ ਦੇ ਕੋਲ ਵੀ ਹੋ ਸਕਦਾ ਹੈ, ਬਾਹਰ ਦੀਆਂ ਜਾਇਦਾਦਾਂ, ਘੋੜੇ, ਗੱਡੀਆਂ, ਸਭ ਕੁਝ। ਇੱਕ ਹੈ ਜਿਹਨੇ ਆਪਣੀ ਸੁਰਤ ਵਿੱਚ ਉਹਨਾਂ ਚੀਜ਼ਾਂ ਦਾ ਹੰਕਾਰ ਪਾਲ ਲਿਆ, ਉਹਨੂੰ ਮਹਾਰਾਜ ਮਾਇਆਧਾਰੀ ਕਹਿੰਦੇ ਨੇ। ਰੁਤਬਾ ਅਹੁਦਾ ਸੰਸਾਰ ਦਾ ਕੋਈ ਵੀ ਹੋਣਾ, ਉਹਨੂੰ ਸਤਿਗੁਰੂ ਨੇ ਮਾਇਆਧਾਰੀ ਆਖਿਆ। ਜਪਜੀ ਸਾਹਿਬ ਵਿੱਚ ਮਹਾਰਾਜ ਤੇ ਉਹਨਾਂ ਨੂੰ ਕੀੜਿਆਂ ਦੇ ਵਿੱਚੋਂ ਵੀ ਗੰਦਗੀ ਦਾ ਕੀੜਾ ਗਰਦਾਨਦੇ ਨੇ। ਬਚਨਾ ਆਪਾਂ ਰੋਜ਼ ਪੜ੍ਹਦੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ। ਕੋਈ ਬੰਦਾ ਉਮਰ ਕਰਕੇ 40 ਯੁੱਗ ਜੀਵੇ, 40 ਯੁੱਗ ਆਖਿਆ, ਜੇ ਯੁੱਗ ਚਾਰੇ ਆਰ ਜਾ, ਜੇ ਉਹਦੀ ਚਾਰ ਯੁੱਗ ਆਰਜਾ ਹੋ ਜਾਵੇ, ਇੰਨੀ ਲੰਮੀ ਉਮਰ ਹੋਵੇ, ਹੋਰ ਦਸੋਣੀ ਹੋਏ, 10 ਗੁਣਾ ਹੋਰ ਵੱਧ ਜਾਵੇ, ਜਾਣੀ ਕਿ ਚਾਰ ਦਾਇਆ 40 ਹੋਵੇ, ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਮਹਾਰਾਜ ਫਰਮਾਉਣ ਲੱਗੇ, 9 ਖੰਡ ਧਰਤੀ ਜਿਹੜੀ ਹੈ ਉਹਦੇ ਵਿੱਚ ਉਹਨੂੰ ਕੋਈ ਜਾਣਨ ਵਾਲਾ ਹੋਵੇ, ਸਾਰੇ ਜਾਣਦੇ ਹੋਣ, ਇੰਨੀ ਉਹ ਤਕੜੀ ਆਪਣੀ ਪਹੁੰਚ ਰੱਖਦਾ ਹੋਵੇ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਇਕ ਹੈ। ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਵੀ ਇਸ ਬੰਦੇ ਦਾ ਕਮਿਊਨਿਟੀ ਦੇ ਵਿੱਚ ਨਾਮ ਬੜਾ ਚੰਗਾ ਹੈ, ਤਾਂ ਇੱਥੇ ਨਾਮ ਚੰਗੇ ਦਾ ਮਤਲਬ ਵੀ ਇਹ ਹੁੰਦਾ ਹੈ ਵੀ ਇਹ ਬੰਦਾ ਬੜਾ ਧਨੀ ਹੈ, ਇਹਦੇ ਕੋਲ ਬਹੁਤ ਦੌਲਤ ਹੈ। ਤਾਂ ਇਹ ਜਿਹੜੇ ਚੰਗੇ ਚੰਗੇ ਨਾਵਾਂ ਵਾਲੇ ਨੇ, ਕਈ ਵਾਰ ਇਹਨਾਂ ਨੇ ਪਾਪ ਕਰਮ ਵੀ ਬਹੁਤ ਕਮਾਏ ਹੁੰਦੇ ਨੇ, ਇਹ ਵੀ ਖੇਡ ਸਾਰਿਆਂ ਦੀ ਗੱਲ ਨਹੀਂ, ਪਰ ਬਹੁਤੀ ਵਾਰ ਐਸਾ ਵਾਪਰਦਾ ਹੈ। ਜਿਨ੍ਹਾਂ ਨੂੰ ਅਸੀਂ ਬਹੁਤ ਸੋ ਪ੍ਰਸਿੱਧ ਸਮਝਦੇ ਹਾਂ, ਇਸ ਕਰਕੇ ਵੀ ਇਹ ਤੇ ਕਮਿਊਨਿਟੀ ਦੇ ਵਿੱਚ ਬੜੀ ਸਰਵਿਸ ਦਿੰਦੇ ਨੇ, ਕਿਤੇ ਜਾਂਦੇ ਨੇ ਹਜ਼ਾਰਾਂ ਡਾਲਰਾਂ ਦਾ ਚੈੱਕ ਕੱਟ ਕੇ ਫੜਾ ਕੇ ਅੱਗੇ ਰਾਹ ਪੈ ਜਾਂਦੇ ਨੇ। ਹੋ ਸਕਦਾ ਹੈ, ਸੋਰੀ ਟੂ ਸੇ, ਧੰਦਾ ਡਰੱਗ ਦਾ ਹੀ ਹੋਵੇ, ਇੱਦਾਂ ਵੀ ਹੁੰਦਾ। ਹੁਣ ਕੋਈ ਕਵੇ ਜੀ ਮੈਂ 500 ਕੁੜੀਆਂ ਦਾ ਵਿਆਹ ਕਰਦਾ, ਮੈਂ ਇੰਨਾ ਵੱਡਾ ਮੇਲਾ ਲਵਾਉਣਾ, ਤੇ ਕਈ ਵਾਰ ਹੈਰਾਨੀ ਹੁੰਦੀ ਹੈ ਵੀ ਜਿਹੜੇ ਬੰਦੇ ਅਜਿਹਾ ਕਾਰਜ ਕਰਦੇ ਨੇ ਤੇ ਜਿਹੜੇ ਤਰੀਕੇ ਨਾਲ ਉਹ ਸਮਾਜ ਵਿੱਚ ਟ੍ਰੀਟ ਕਰਦੇ ਨੇ, ਵੀ ਕੀ ਇਹਨਾਂ ਦੀ ਕਮਾਈ ਵਾਕਈ ਅੱਕਦੀ ਹੈ? ਤਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਕਮਿਊਨਿਟੀ ਦੇ ਬੜੇ ਵੱਡੇ ਫੇਸ ਨੇ, ਬੜੇ ਵੱਡੇ ਚਿਹਰੇ ਨੇ, ਉਹਨਾਂ ਚਿਹਰਿਆਂ ਦੇ ਪਿੱਛੇ ਕੀ ਕੁਝ ਹੁੰਦਾ ਹੈ ਸਾਨੂੰ ਉਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ। ਉਹਨਾਂ ਨੂੰ ਮਹਾਰਾਜ ਨੇ ਮਾਇਆਧਾਰੀ ਆਖਿਆ ਵੀ ਜਿਨ੍ਹਾਂ ਨੇ ਕੋਈ ਗਲਤ ਜਾਂ ਨਜਾਇਜ਼ ਕਰਕੇ, ਕਿਉਂਕਿ ਬੰਦੇ ਦੀ ਇੱਕ ਆਦਤ ਹੈ, ਸੁਭਾਅ ਹੈ ਵੀ ਜਦੋਂ ਬੰਦਾ ਧਨ ਦੌਲਤ ਨੂੰ ਕਮਾਉਂਦਾ ਹੈ ਤੇ ਉਦੋਂ ਉਹ ਸਮਾਜ ਵਿੱਚ ਇੱਜ਼ਤ ਲੱਭਦਾ ਹੈ ਉਸ ਧਨ ਦੌਲਤ ਦੇ ਸਿਰ ਤੇ, ਤਾਂ ਉਹ ਫਿਰ ਇਦਾਂ ਦੇ ਕਾਰਜ ਵੀ ਕਰਦਾ ਰਹਿੰਦਾ ਹੈ। ਫਿਰ ਮੈਂ

ਕਰਾਂ, ਇਹਨੂੰ ਸਾਰਿਆਂ ਤੇ ਟਿਕਾ ਕੇ ਨਾ ਵੇਖਿਓ, ਬੜੇ ਗੁਰਮੁਖ ਪਿਆਰੇ ਵੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਹੱਕ ਹਲਾਲ ਦੀ ਕਿਰਤ ਕੀਤੀ ਹੈ, ਉਹਦੇ ਵਿੱਚੋਂ ਵੈਲ ਬਿਜ਼ਨਸ ਜਿਹੜੇ ਨੇ ਉਹ ਇਸਟੈਬਲਿਸ਼ ਕੀਤੇ ਨੇ, ਕਮਿਊਨਿਟੀ ਨੂੰ ਬੜੀਆਂ ਸਰਵਿਸਿਜ਼ ਦਿੱਤੀਆਂ ਨੇ, ਪਰ ਇਸ ਸਭ ਕੁਝ ਦੇ ਵਿੱਚ ਕਿਉਂਕਿ ਉਹਨਾਂ ਵੱਲ ਵੇਖ ਕੇ ਜਿਹੜਾ ਕੋਈ ਬੰਦਾ ਗਲਤ ਧੰਦਿਆਂ ਵਾਲਾ ਹੁੰਦਾ ਹੈ ਉਹ ਵੀ ਇਹੋ ਸੋਚਣ ਲੱਗ ਪੈਂਦਾ ਵੀ ਆਹ ਤੇ ਕੰਮ ਚੰਗਾ ਹੈ। ਤੇ ਫਿਰ ਜਦੋਂ ਅਜਿਹਿਆਂ ਨੂੰ ਸਜਾਵਾਂ ਹੁੰਦੀਆਂ ਨੇ ਆਪਾਂ ਕਹਿੰਦੇ ਹਾਂ ਜੀ ਵੇਖੋ ਇਹ ਬੰਦਾ ਤੇ ਬੜਾ ਨੇਕ ਸੀ, ਇਹ ਤੇ ਆ ਕਾਰਜ ਸਮਾਜ ਵਿੱਚ ਕਰਦਾ ਸੀ, ਸਾਨੂੰ ਉਹਨਾਂ ਦੀ ਰਿਐਲਿਟੀ ਦਾ ਪਤਾ ਲੱਗ ਜਾਂਦਾ ਹੈ। ਤੋ ਮਾਇਆਧਾਰੀ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਜਿਹਦੀ ਸੁਰਤ ਵਿੱਚ ਮਾਇਆ ਬਹਿ ਚੁੱਕੀ ਹੈ, ਜਿਹਦੇ ਅੰਦਰ ਹੰਕਾਰ ਹੈ, ਜਿਹਦੇ ਅੰਦਰ ਲੋਭ ਹੈ, ਜਿਹਦੇ ਅੰਦਰ ਲਾਲਚ ਹੈ, ਉਹਨੂੰ ਮਾਇਆਧਾਰੀ ਕਹਿੰਦੇ ਨੇ। ਇਹਨੂੰ ਇੱਦਾਂ ਸਮਝ ਲਓ ਵੀ ਮਾਇਆ ਨੂੰ ਜਿਹਨੇ ਧਾਰਨ ਕਰ ਲਿਆ, ਮਾਇਆ ਨੂੰ ਜਿਹਨੇ ਧਾਰਨ ਕਰ ਲਿਆ, ਮਾਇਆ ਧਾਰਨ ਕਰਨ ਵਾਲੀ ਚੀਜ਼ ਨਹੀਂ ਹੈ। ਜਿਵੇਂ ਇੱਕ ਸ਼ਬਦ ਆਪਾਂ ਕਹਿੰਦੇ ਹਾਂ ਜੀ ਅੰਮ੍ਰਿਤਧਾਰੀ, ਉੱਥੇ ਅੰਮ੍ਰਿਤਧਾਰੀ ਦਾ ਅਰਥ ਹੈ ਜਿਹਨੇ ਅੰਮ੍ਰਿਤ ਨੂੰ ਧਾਰਨ ਕਰ ਲਿਆ, ਤੇ ਜਿਹਦੇ ਜੀਵਨ ਵਿੱਚ ਕੀ ਵਸ ਗਿਆ ਹੈ, ਅੰਮ੍ਰਿਤ ਵਸ ਗਿਆ ਹੈ, ਅੰਮ੍ਰਿਤ ਬਾਣੀ ਵਸ ਗਈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਹਮਾਰੀ ਪਿਆਰੀ, ਅੰਮ੍ਰਿਤ ਧਾਰੀ ਮੇਰੀ ਬੜੀ ਪਿਆਰੀ ਜਿਹੜੀ ਅੰਮ੍ਰਿਤ ਦੀ ਧਾਰਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਲਿਆ। ਤੋ ਇਹ ਸਾਰੇ ਸ਼ਬਦ ਜਿਹੜੇ ਨੇ ਉਹ ਇਹ ਵੀ ਨਹੀਂ ਹੈ ਵੀ ਅਸੀਂ ਕਿਸੇ ਬਹੁਤ ਵੱਡੇ ਬੰਦੇ ਵੱਲ ਵੇਖੀਏ ਜਿਹਦੇ ਕੋਲ ਕੋਈ ਚੰਗੇ ਏਕੜ ਹੋਣ, ਜਿਹਦੇ ਕੋਲ ਚੰਗਾ ਘਰ ਬਾਰ ਹੋਵੇ ਤੇ ਆਪਾਂ ਆਖੀਏ ਜੀ ਇਹ ਤੇ ਮਾਇਆ ਧਾਰੀ ਹੈ। ਨਹੀਂ, ਜ਼ਰੂਰੀ ਨਹੀਂ, ਹੋ ਸਕਦਾ ਉਹਦੇ ਅੰਦਰ ਵੀ ਹਲੇਮੀ ਤੇ ਨਿਮਰਤਾ ਹੋਵੇ। ਤੋ ਬਾਬਾ ਜੀ ਨੇ ਇੱਕ ਗੱਲ ਸਾਨੂੰ ਸਮਝਾਈ ਹੈ, ਆਮ ਜਿਹੜਾ ਸਮਾਜ ਦਾ ਵਰਤਾਰਾ ਇਹੋ ਹੀ ਹੈ ਵੀ ਜਦੋਂ ਤੇ ਕੋਈ ਮਾਇਆ ਧਾਰੀ ਹੈ ਉਹਦੇ ਅੱਗੇ ਸਾਰੇ ਹੱਥ ਜੋੜੀ ਫਿਰਦੇ ਨੇ, ਭਾਵੇਂ ਉਹਨੂੰ ਕੋਈ ਸਮਝ ਨਾ ਹੋਵੇ, ਕੋਈ ਗਿਆਨ ਨਾ ਹੋਵੇ। ਤੇ ਮਹਾਰਾਜ ਕਹਿੰਦੇ ਇੱਕ ਸੰਤ ਜਨਾ ਕਾ ਸ਼ੋਰਾ ਹੈ, ਸੰਤ ਜਨਾ ਦਾ ਸ਼ੋਰਾ ਮਤਲਬ ਜਿਹੜਾ ਰੱਬ ਦਾ ਦਾਸ ਹੈ, ਰੱਬ ਦਾ ਪਿਆਰਾ ਹੈ, ਉਹਦੇ ਕੋਲੋਂ ਸਾਨੂੰ ਸਕੂਨ ਮਿਲੇਗਾ, ਸੁੱਖ ਮਿਲੇਗਾ, ਉਹਦੇ ਕੋਲੋਂ ਜੀਵਨ ਦੀ ਸੋਝੀ ਮਿਲੇਗੀ, ਇਸ ਕਰਕੇ ਤੂੰ ਉਹਦੇ ਪੈਰ ਫੜ, ਬਜਾਏ ਕਿ ਕਿਸੇ ਨੂੰ ਇਹ ਵੇਖ ਕੇ ਵੀ ਮਾਇਆ ਧਾਰੀ ਹੈ ਉਹਦੇ ਨਾਲੋਂ ਪੈਰ ਫੜ ਬਾਬੇ ਕਬੀਰ ਵਰਗੇ ਦੇ। ਹੁਣ ਕਬੀਰ ਸਾਹਿਬ ਕੋਈ ਮਾਇਆਧਾਰੀ ਬੰਦੇ ਥੋੜਾ ਸਨ, ਰਵਿਦਾਸ ਜੀ ਕੋਈ ਮਾਇਆਧਾਰੀ ਬੰਦੇ ਥੋੜਾ ਸਨ, ਭਗਤ ਸਧਨਾ ਜੀ, ਭਗਤ ਸੈਣ ਜੀ ਕਿੰਨੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਕੋਈ ਬਹੁਤੇ ਅਮੀਰ ਨਹੀਂ ਸਨ। ਹਾਂ, ਅਮੀਰਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਹੈ, ਜਿਹੜੇ ਦੁਨੀਆਂ ਦੀ ਧਨ ਦੌਲਤ ਕਰਕੇ ਬੜੇ ਅਮੀਰ ਸਨ। ਰਾਮਾਨੰਦ ਜਿਹੜਾ ਸੀ ਉਹ ਬ੍ਰਾਹਮਣ ਸੀ, ਉਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤੋ ਬਾਣੀ ਤੇ ਕਿਸੇ ਅਮੀਰ ਗਰੀਬ ਦੇ ਵਿਤਕਰੇ ਨੂੰ ਲੈ ਕੇ ਨਹੀਂ ਲਿਖੀ ਗਈ, ਗੱਲ ਇਹ ਹੈ ਵੀ ਜਿਨ੍ਹਾਂ ਨੂੰ ਜੀਵਨ ਦੀ ਸੋਝੀ ਆ ਗਈ, ਜਿਨ੍ਹਾਂ ਨੂੰ ਸਮਝ ਲੱਗ ਗਈ, ਉਹ ਬਣ ਗਿਆ ਸੰਤ ਜਨਾਂ ਦਾ ਸ਼ੋਰਾ, ਉਹ ਦਾਸ ਬਣ ਗਿਆ। ਤੋ ਮਹਾਰਾਜ ਕਹਿੰਦੇ ਨੇ ਐਸੇ ਦਾਸਾਂ ਦੇ ਪੈਰੀ ਲੱਗ, ਇਹ ਨਾ ਵੇਖਿਆ ਕਰ ਵੀ ਇਹ ਮਾਇਆਧਾਰੀ ਹੈ, ਇਹਦੇ ਸਿਰ ਉੱਤੇ ਛਤਰ ਝੁੱਲਦੇ ਨੇ, ਨਹੀਂ ਇਹਨਾਂ ਦਾ ਤਿਆਗ ਕਰ। ਜਿਹੜਾ ਜੀਵਨ ਨੂੰ ਸਹੀ ਰਾਹ ਉੱਤੇ ਪਾਉਣ ਵਾਲਾ ਹੈ ਉਹਦੇ ਚਰਨੀ ਲੱਗ, ਉਹਦੇ ਪੈਰਾਂ ਵਿੱਚ ਜਾ ਕੇ ਲੱਗ ਜਾ। ਤੋ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ, ਸ਼ੋਹਰੇ ਦਾ ਮਤਲਬ ਸੇਵਕ। ਮਾਇਆਧਾਰੀ ਛਤਰ ਪਤ, ਤੇ ਇਸ ਤੋਂ ਇਲਾਵਾ ਕੋਈ ਬੜਾ ਮਾਇਆਧਾਰੀ ਹੋਵੇ ਜਿਹਦੇ ਸਿਰ ਉੱਤੇ ਛਤਰ ਝੁੱਲਦੇ ਹੋਣ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਤਿੰਨ ਛੋਡੋ ਤਿਆਗ, ਉਹਨਾਂ ਨੂੰ ਮੈਂ ਤਿਆਗ ਦੇਵਾਂ, ਉਹਨਾਂ ਦੇ ਕੋਲ ਨਾ ਜਾਵਾਂ ਜੇ ਉਹ ਰੱਬ ਨਾਲੋਂ ਟੁੱਟਿਆ ਹੋਇਆ। ਤੋ ਪਹਿਲੇ ਬਚਨ ਵਿੱਚ ਆਖਿਆ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਹੁਣ ਪਾਣੀ ਢੋਣਾ, ਪੱਖਾ ਝੱਲਣਾ, ਦਾਣਾ ਪੀਣਾ, ਇਹ ਪੁਰਾਣੇ ਸਮਿਆਂ ਦੀਆਂ ਇੱਕ ਤਰ੍ਹਾਂ ਨਾਲ ਸੇਵਾਵਾਂ ਸਨ। ਅੱਜ ਤੇ ਚੀਜ਼ਾਂ ਕੋਈ ਸਾਡੇ ਨਾਲ ਬਹੁਤਾ ਸੰਬੰਧ ਨਹੀਂ ਰੱਖਦੀਆਂ, ਕਿਉਂਕਿ ਪੱਖਿਆਂ ਦੀ ਜਗ੍ਹਾ ਬਿਜਲੀ ਨੇ ਜਦੋਂ ਦਾ ਪ੍ਰਵੇਸ਼ ਕੀਤਾ ਹੈ ਸਾਡੇ ਵਿੱਚ, ਉਦੋਂ ਦੇ ਪੱਖੇ ਆ ਗਏ, ਚੰਗੀ ਗੱਲ ਹੈ, ਐਡਵਾਂਸ ਹੋਣਾ ਚਾਹੀਦਾ ਬੰਦੇ ਨੂੰ। ਹੁਣ ਇਹ ਵੀ ਕੋਈ ਸਿਆਣਪ ਨਹੀਂ ਹੈ ਵੀ ਐਵੇਂ ਕੋਈ ਬੰਦਾ ਸੰਗਤ ਵਿੱਚ ਪੱਖਾ ਚੁੱਕੀ ਫਿਰੇ। ਜੇ ਬਿਜਲੀ ਚੱਲ ਰਹੀ ਹੈ, ਜੇ ਪੱਖੇ ਚੱਲ ਰਹੇ ਨੇ, ਸੇਵਾ ਵੀ ਜਿਹੜੀ ਹੁੰਦੀ ਹੈ ਨਾ ਉਹ ਅਕਲ ਦੇ ਨਾਲ ਹੁੰਦੀ ਹੈ। ਹੁਣ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਪੱਖੇ ਨਹੀਂ ਸਨ ਹੁੰਦੇ ਤੇ ਲੋਕੀ ਹੱਥੀਂ
ਪੱਖੇ ਚੱਲਦੇ ਸਨ। ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਵੀ ਚਲੇ ਜਾਈਏ, ਜਦੋਂ ਪੰਜਾਬ ਵਿੱਚ ਵੀ ਬਿਜਲੀ ਇੰਨੀ ਕੋਈ ਆਉਂਦੀ ਨਹੀਂ ਸੀ ਹੁੰਦੀ, ਅਤੇ ਸੰਗਤ ਵਿੱਚ ਉਦੋਂ ਲੋਕ ਜਿਹੜੇ ਸਨ ਉਹ ਪੱਖੇ ਚੱਲਦੇ ਹੁੰਦੇ ਸਨ, ਜਿਹੜੇ ਬਾਣੀ ਪੜ੍ਹਨ ਵਾਲੇ ਸੀ, ਕੋਈ ਸੇਵਾ ਕਰਨ ਵਾਲੇ ਸੀ। ਤਾਂ ਉਦੋਂ ਪਾਣੀ ਵੀ ਢੋਇਆ ਜਾਂਦਾ ਸੀ, ਕਿਉਂਕਿ ਦੂਰ ਦਰਿਆ ਦੇ ਤੋਂ ਪਾਣੀ ਲੈ ਕੇ ਆਉਣਾ ਜਾਂ ਪਿੰਡ ਦੇ ਬਾਹਰ ਖੂਹ ਤੋਂ ਪਾਣੀ ਲੈ ਕੇ ਆਉਣਾ। ਅੱਜ ਘਰੋ ਘਰੀ ਮੋਟਰਾਂ ਲੱਗ ਗਈਆਂ, ਅੱਜ ਚੀਜ਼ਾਂ ਬਦਲ ਗਈਆਂ, ਅਤੇ ਚੰਗੀ ਗੱਲ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਐਕਸੈਪਟ ਕੀਤਾ, ਪ੍ਰਵਾਨ ਕੀਤਾ ਹੈ। ਭਾਵੇਂ ਕਿ ਕੁਝ ਲੋਕ ਸਾਡੇ ਵਿੱਚ ਐਸੇ ਹੈਗੇ ਨੇ ਜਿਹੜੇ ਜਦੋਂ ਉਹਨਾਂ ਨੇ ਲੋਕਾਂ ਨੂੰ ਭੜਕਾਉਣਾ ਹੁੰਦਾ ਹੈ ਤਾਂ ਉਦੋਂ ਫਿਰ ਲੈ ਜਾਂਦੇ ਨੇ ਵੀ ਪਹਿਲਾਂ ਸਿੰਘ ਇੱਦਾਂ ਕਰਦੇ ਹੁੰਦੇ ਸੀ, ਪੁਰਾਤਨ ਸਿੰਘ ਇੱਦਾਂ ਕਰਦੇ ਹੁੰਦੇ ਸੀ, ਆਪ ਜਹਾਜ਼ਾਂ 'ਤੇ ਚੜ੍ਹ ਕੇ ਆਏ ਨੇ, ਘੋੜਿਆਂ ਦੀ ਜਗ੍ਹਾ ਘਰ ਵਿੱਚ ਸੁੰਦਰ ਸੁੰਦਰ ਮੋਟਰਸਾਈਕਲ ਗੱਡੀਆਂ ਸਭ ਕੁਝ ਸਾਇੰਸ ਦੀਆਂ ਦਿੱਤੀਆਂ ਹੋਈਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ, ਸੋਹਣੇ ਸੋਹਣੇ ਘਰ ਬਣਾਏ ਨੇ, ਘਰਾਂ ਵਿੱਚ ਬਾਥਰੂਮ ਲੈਟਰਿਨ ਸਭ ਕੁਝ ਬਣਿਆ ਹੈ ਨਾ। ਪਹਿਲਾਂ ਤਾਂ ਲੋਕੀ ਬਾਹਰ ਜੰਗਲ ਪਾਣੀ ਜਾਂਦੇ ਸੀ, ਹੁਣ ਕੈਨੇਡਾ 'ਚ ਕਿੱਥੇ ਬਾਹਰ ਚਲੇ ਜਾਓਗੇ। ਇੱਕ ਤਾਂ ਇਹੋ ਜਿਹੇ ਸੱਜਣਾਂ ਤੋਂ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਇਹ ਸਾਡੀ ਜਨਰੇਸ਼ਨ ਦਾ ਬ੍ਰੇਨ ਵਾਸ਼ ਕਰਦੇ ਨੇ। ਆ ਜਿਹੜੇ ਸੋਰੀ ਟੂ ਸੇ, ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ, ਆ ਜਿਹੜੇ ਬੱਚਿਆਂ ਦੇ ਗੁਰਮਤਿ ਕੈਂਪ ਵਗੈਰਾ ਲੱਗਦੇ ਨੇ ਨਾ, ਬੜੀ ਜ਼ਰੂਰੀ ਗੱਲ ਹੈ ਸਾਡੇ ਬੱਚਿਆਂ ਨੂੰ ਬਾਣੀ ਦੀ ਸਮਝ ਲੱਗੇ, ਸਾਡੇ ਬੱਚੇ ਬਾਣੀ ਦੇ ਨਾਲ ਜੁੜਨ, ਇੱਥੇ ਵੀ ਲੱਗਣਾ। ਪਰ ਇਹ ਚੇਤਾ ਰੱਖਿਓ ਵੀ ਉਸ ਚੀਜ਼ ਦੇ ਨਾਂ ਦੇ ਉੱਤੇ ਸਾਡੇ ਬੱਚਿਆਂ ਨੂੰ ਕੋਈ ਗਲਤ ਬੰਨੇ ਨਾਲ ਉਲਝਾ ਦੇਵੇ। ਕਮ ਸੇ ਕਮ ਉਹਦਾ ਕ੍ਰਾਈਟੀਰੀਆ ਇਹ ਹੋਵੇ ਵੀ ਗੁਰਮਤਿ ਕੈਂਪ ਬੱਚੇ ਉੱਥੇ ਅਟੈਂਡ ਕਰਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਕੋਈ ਮੰਨਦਾ ਹੋਵੇ। ਗੁਰਮਤਿ ਕੈਂਪ ਉੱਥੇ ਅਟੈਂਡ ਕਰਨ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਜਿਹੜੀ ਹੈ ਸਿਰਫ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਜਾਵੇ। ਕਿਉਂਕਿ ਕੁਝ ਗੱਲਾਂ 'ਤੇ ਜਿੱਥੇ ਸਾਨੂੰ ਲੱਗਦਾ ਅਸੀਂ ਬੜੀ ਪੁਰਾਤਨਤਾ ਦਾ ਢੰਡੋਰਾ ਪਿੱਟਦੇ ਹਾਂ, ਜਿਹੜੇ ਜਿੱਥੇ ਰਹਿ ਰਹੇ ਹਾਂ ਉਹ ਮਾਡਰਨ ਮੁਲਕ ਨੇ, ਮਾਡਰਨਾਈਜ਼ ਹੈ ਉੱਥੇ ਸਾਰਾ ਕੁਝ, ਘੋੜੇ ਨੇ, ਸਾਰਾ ਕੁਝ ਰੱਖਿਆ ਹੋਇਆ ਹੈ, ਗੁਰਦੁਆਰਿਆਂ ਵਿੱਚ ਏਸੀ ਲੱਗੇ ਨੇ, ਗੁਰਦੁਆਰਿਆਂ ਵਿੱਚ ਪੱਖੇ ਲੱਗੇ ਨੇ, ਕੋਈ ਛੰਨਾ ਪਾ ਕੇ ਥੋੜ੍ਹਾ ਰਹਿ ਰਹੇ ਹਾਂ ਅੱਜ ਆਪਾਂ। ਤਾਂ ਜਿੱਥੇ ਇੱਕ ਇਹਨਾਂ ਸੱਜਣਾਂ ਨੇ ਕੋਈ ਆਪਣੀ ਪੋਲੀਟਿਕਸ ਖੇਡਣੀ ਹੁੰਦੀ ਹੈ, ਆਪਣੀ ਰਾਜਨੀਤੀ ਖੇਡਣੀ ਹੁੰਦੀ ਹੈ, ਉੱਥੇ ਤਾਂ ਤੁਰ ਪੈਂਦੇ ਨੇ ਪੁਰਾਤਨ ਬੰਨੇ ਨੂੰ ਵੀ, ਪੁਰਾਤਨ ਪਹਿਲਾਂ ਇੱਦਾਂ ਹੁੰਦਾ ਸੀ। ਅਤੇ ਜਿੱਥੇ ਆਪਣੇ ਸੁੱਖਾਂ ਸਹੂਲਤਾਂ ਦੀ ਗੱਲ ਆਉਂਦੀ ਹੈ ਉੱਥੇ ਫਿਰ ਇਹ ਪੁਰਾਤਨਤਾ ਕੋਈ ਨਹੀਂ ਵੇਂਦੇ। ਉਹਨਾਂ ਤੋਂ ਵੀ ਬਚਿਓ। ਹੁਣ ਇਹ ਗੱਲਾਂ ਕਿਉਂਕਿ ਹੁਣ ਸਾਡੇ ਗੁਰਦੁਆਰਾ ਸਾਹਿਬ ਬਾਰੇ ਜਾਂ ਸਾਡੇ ਵਰਗਿਆਂ ਬਾਰੇ ਤਾਂ ਅਗਲੇ ਸਟੇਜਾਂ 'ਤੇ ਸ਼ਰੇਆਮ ਵੀ ਕਹੀ ਜਾਂਦੇ ਨੇ ਵੀ ਜਿਨ੍ਹਾਂ ਨੇ ਆਪਣੇ ਬੱਚੇ ਚੰਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨੇ ਪਾਏ ਨੇ, ਅਮੈਰੀਕਾ ਕੈਨੇਡਾ ਦੀਆਂ ਚੰਗੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿੱਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ, ਅਤੇ ਦੂਜਿਆਂ ਦੇ ਬੱਚਿਆਂ ਨੂੰ, ਚਲੋ ਮੈਂ ਅੱਗੇ ਨਹੀਂ ਹੁਣ ਬੋਲਣਾ ਚਾਹੁੰਦਾ। ਤਾਂ ਖੈਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਵੀ ਮੈਂ ਪਾਣੀ ਪੱਖਾ ਪੀਸ ਦਾਸ ਕੇ ਵੀ ਮੈਂ ਸੇਵਾ ਕਰਾਂ। ਤਾਂ ਸੇਵਾ ਜਿਹੜੀ ਹੈ ਉਹ ਕਿਵੇਂ ਹੋ ਸਕਦੀ ਹੈ? ਅੱਜ ਸੇਵਾ ਦਾ ਰੂਪ ਬਦਲ ਲਿਆ, ਅੱਜ ਕੋਈ ਪਾਣੀ ਉੱਦਾਂ ਢੋਣ ਦੀ ਲੋੜ ਨਹੀਂ ਹੈਗੀ, ਅੱਜ ਕੋਈ ਉੱਦਾਂ ਪੱਖਾ ਫੇਰਨ ਦੀ ਲੋੜ ਨਹੀਂ ਹੈਗੀ। ਸੋ ਸੇਵਾ ਦਾ ਜਿਹੜਾ ਤਾਲੁਕਾਤ ਹੈ ਉਹ ਜ਼ਰੂਰਤ ਦੇ ਨਾਲ ਹੈ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਮੈਂ ਕੀ ਕਰ ਸਕਦਾ। ਤੁਸੀਂ ਕਿਸੇ ਦੇ ਬੱਚੇ ਨੂੰ ਐਜੂਕੇਟ ਵੀ ਕਰਦੇ ਹੋ, ਉਹ ਵੀ ਕੀ ਹੈ? ਇੱਕ ਸੇਵਾ ਹੈ, ਇਹਨੂੰ ਵੀ ਸੇਵਾ ਕਹਿੰਦੇ ਨੇ। ਭਾਈ ਗੁਰਦਾਸ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਸਾਧ ਸੰਗਤ, ਉਹਨਾਂ ਨੇ ਤੇ ਗੱਲ ਬੜੀ ਸਿਖਰਲੀ ਕਹਿ ਦਿੱਤੀ। ਉਹ ਕਹਿੰਦੇ ਨੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਸਾਤ ਦਾ ਮਤਲਬ ਹੈ ਸੌ, ਇੱਕ ਤਾਂ ਹੁੰਦਾ ਸੱਤ, ਜਿਵੇਂ ਪੰਜ ਛੇ ਤੇ ਸੱਤ ਹੋ ਗਿਆ, ਇੱਕ ਹੁੰਦਾ ਸਾਤ, ਸਾਤ ਮਤਲਬ ਸੌ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਸੌ ਮੰਦਰ ਕੋਈ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ ਨਾ, ਏਡਾ ਵੱਡਾ ਪੁੰਨ ਲੱਗਦਾ ਹੈ ਜਦੋਂ ਤੁਸੀਂ ਕਿਸੇ ਦੇ ਧੀ ਪੁੱਤਰ, ਕਿਸੇ ਦੇ ਬੱਚੇ, ਕੋਈ ਸੰਗੀ ਸਾਥੀ ਦੇ ਕੰਨ ਵਿੱਚ ਚੰਗੀ ਗੱਲ ਪਾ ਦਿੰਦੇ ਹੋ, ਏਡਾ ਵੱਡਾ ਪੁੰਨ ਹੈ। ਜੈਸੀ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ, ਏਡਾ ਵੱਡਾ ਪੁੰਨ ਹੈ। ਹੁਣ ਇਹ ਵੀ ਇੱਕ ਸੇਵਾ ਹੈ ਨਾ,
ਮਾਈਆਂ ਆਉਂਦੀਆਂ ਨੇ ਸਵੇਰੇ ਗੁਰਦੁਆਰੇ ਲੰਗਰ ਲਾਉਂਦੀਆਂ ਨੇ, ਪਕਾਉਂਦੀਆਂ ਨੇ, ਕੋਈ ਭਾਂਡੇ ਮਾਂਜ ਰਿਹਾ ਏ, ਕੋਈ ਕੁਝ ਕਰ ਰਿਹਾ, ਸੇਵਾ ਇਹ ਵੀ। ਤੋ ਸੇਵਾ ਦਾ ਰੂਪ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਬਦਲ ਗਿਆ, ਬਦਲ ਗਿਆ। ਤੋ ਸੇਵਾ ਦੀ ਸਿੱਧੀ ਡੈਫੀਨੇਸ਼ਨ ਇਹ ਹੈ ਵੀ ਜਿੱਥੇ ਵੀ ਕਿਸੇ ਜ਼ਰੂਰਤਮੰਦ ਦੀ ਲੋੜ ਦੀ ਪੂਰਤੀ ਹੁੰਦੀ ਹੈ, ਜਿੱਥੇ ਵੀ ਕਿਸੇ ਦਾ ਕਲਿਆਣ ਹੁੰਦਾ ਹੈ, ਤੇ ਇਹ ਸੇਵਾ ਇਕੱਲੀ ਗੁਰਦੁਆਰੇ ਦੀ ਚਾਰ ਦੁਆਰੀ ਵਿੱਚ ਨਹੀਂ ਹੈ। ਬਾਬੇ ਦੀ ਬਾਣੀ ਪੜ੍ਹ ਕੇ ਵੇਖੋ, ਮਹਾਰਾਜ ਨੇ ਆਖਿਆ ਵਿੱਚ ਦੁਨੀਆ ਸੇਵ ਕਮਾਈ ਹੈ। ਸੇਵਾ ਦੁਨੀਆ ਵਿੱਚ ਕਿਤੇ ਵੀ ਹੋ ਸਕਦੀ ਹੈ, ਪਰ ਸੇਵਾ ਕਰਨੀ ਅਕਲ ਦੇ ਨਾਲ ਹੈ, ਐਵੇਂ ਨਹੀਂ। ਅਕਲੀ ਸਾਹਿਬ ਸੇਵੀ ਹੈ, ਇਹਦੇ ਲਈ ਵੀ ਅਕਲ ਚਾਹੀਦੀ ਹੈ। ਅਕਲ ਤੋਂ ਬਿਨਾਂ ਸੇਵਾ ਨਹੀਂ ਕਰਨੀ, ਸੋਝੀ ਤੋਂ ਬਿਨਾਂ ਸੇਵਾ ਨਹੀਂ ਕਰਨੀ, ਉਹ ਸੇਵਾ ਥਾਂ ਨਹੀਂ ਪੈਂਦੀ। ਹੁਣ ਜਿੱਥੇ ਵੇਖੋ, ਜੇ ਅਸੀਂ ਰੱਜਿਆਂ ਨੂੰ ਰਜਾਉਣ ਤੁਰ ਪਏ, ਰੱਜਿਆਂ ਨੂੰ ਰਜਾਉਣ ਤੁਰ ਪਏ, ਤੇ ਹੈ ਤੇ ਉਹ ਵੀ ਇੱਕ ਸੇਵਾ ਹੀ ਹੈ, ਪਰ ਕੀ ਸੇਵਾ ਹੈ ਉਹ? ਤੋ ਸੇਵਾ ਦੇ ਨਾਂ ਤੇ ਧੰਦਾ ਵੀ ਬੜਾ ਚੱਲ ਰਿਹਾ, ਇਹ ਵੀ ਸਮਝ ਲਓ। ਸਰਕਾਰਾਂ ਕੋਲ ਗਰੰਟਾਂ ਲੈਣ ਦੇ ਲਈ ਬੜੇ ਧੰਦੇ ਚੱਲਦੇ ਨੇ, ਇੱਥੇ ਤੇ ਵੈਲਫੇਅਰ ਦੂਜਾ ਤੀਜਾ ਸਰਕਾਰਾਂ ਕੋਲ ਬਥੇਰਾ ਮਿਲਦਾ। ਆ ਜਿਹੜੀਆਂ ਸੁਸਾਇਟੀਆਂ ਸਭਾ ਬਣੀਆਂ ਹੁੰਦੀਆਂ ਨਾ, ਬਥੇਰਾ ਪੈਸਾ ਇਕੱਠਾ ਕਰ ਲੈਂਦੀਆਂ ਸੇਵਾ ਦੇ ਨਾਂ ਤੇ। ਤੋ ਹਾਂ, ਤੁਹਾਡਾ ਕੋਈ ਗਰੀਡ ਨਾ ਹੋਵੇ, ਮੈਂ ਨਹੀਂ ਕਹਿੰਦਾ ਵੀ ਸਰਕਾਰ ਕੋਲ ਲੈਣਾ ਕੋਈ ਗੁਨਾਹ ਹੈ, ਪਰ ਗੱਲ ਇਹ ਹੈ ਵੀ ਤੁਹਾਡਾ ਕੋਈ ਆਪਣਾ ਲਾਲਚ ਨਾ ਇੱਥੇ ਕੰਮ ਕਰਦਾ ਹੋਵੇ। ਅੱਜ ਸੇਵਾ ਦਾ ਜਿਹੜਾ ਮੀਨਿੰਗ ਹੈ ਉਹ ਚੇਂਜ ਹੋ ਰਿਹਾ, ਬਦਲ ਰਿਹਾ। ਤੋ ਸੇਵਾ ਵੀ ਕਾਹਦੇ ਨਾਲ ਕਰਨੀ ਹੈ? ਅਕਲ ਦੇ ਨਾਲ ਕਰਨੀ ਹੈ। ਲੋੜ ਹੈ ਜਿੱਥੇ ਉੱਥੇ ਕਰੋ। ਕਿਸੇ ਦੇ ਬੱਚੇ ਨੂੰ, ਤੁਹਾਨੂੰ ਲੱਗਦਾ ਇੰਡੀਆ ਤੁਹਾਡਾ ਕੋਈ ਭੈਣ ਭਰਾ ਹੈ, ਉਹਦਾ ਬੱਚਾ ਪੜ੍ਹਨਾ ਚਾਹੁੰਦਾ, ਉਹਦੇ ਕੋਲ ਕਿਤਾਬਾਂ ਨਹੀਂ, ਕਾਲਜ ਨੂੰ ਦੇਣ ਲਈ ਫੀਸ ਨਹੀਂ, ਸੇਵਾ ਕਰ ਦਿਓ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਜ਼ਰੂਰਤ ਹੈ, ਸੇਵਾ ਕਰ ਦਿਓ, ਕੋਈ ਹਰਜ ਨਹੀਂ ਹੈ। ਤੋ ਬਾਬੇ ਨੇ ਬਖਸ਼ਿਸ਼ ਕੀਤੀ। ਅਸੀਂ, ਮੈਂ ਜਿਹੜੀ ਇੱਕ ਬੇਨਤੀ ਕਰ ਰਿਹਾ ਸੀ ਵੀ ਅਸੀਂ ਕਈ ਵਾਰ ਰੱਜਿਆਂ ਨੂੰ ਰਜਾਉਂਦੇ ਹਾਂ, ਆ ਨਗਰ ਕੀਰਤਨਾਂ 'ਚ ਕੀ ਬਣਦਾ? ਰੱਜਿਆਂ ਨੂੰ ਰਜਾਉਣ ਵਾਲੀ ਗੱਲ ਹੀ ਹੈ ਵੀ ਨਹੀਂ, ਉੱਥੇ ਉੱਥੇ ਲੋੜ ਹੈ ਵੀ ਸੇਵਾ ਤੇ ਨੇਤੀ ਹੋਵੇ। ਨੇਤੀ ਹਰ ਰੋਜ਼ ਹੀ ਥੋੜ੍ਹੀ ਕਰ ਲਓ, ਕੋਈ ਗੱਲ ਨਹੀਂ। ਇੱਕ ਦਿਨ ਬਹੁਤ ਵੱਡੀ ਕਰਨ ਦੇ ਨਾਲ ਕੋਈ ਮਾਨ ਨਹੀਂ ਬਣ ਜਾਂਦਾ, ਉਹਦੇ ਨਾਲੋਂ ਥੋੜ੍ਹੀ ਥੋੜ੍ਹੀ ਰੋਜ਼ ਹੀ ਕਰ ਲਓ, ਫਿਰ ਕੋਈ ਸਾਡੀ ਜੁਗਤ ਨਹੀਂ ਹੁੰਦੀ। ਇੰਡੀਆ 'ਚ ਵੀ ਇੱਦਾਂ ਹੀ ਹੈ, ਇੰਡੀਆ 'ਚ ਵੀ। ਹੁਣ ਜਦੋਂ ਆ ਸਾਡੇ ਉੱਥੇ ਤਰਨ ਤਾਰਨ ਬਾਬਾ ਬੁੱਢਾ ਸਾਹਿਬ ਦਾ ਮੇਲਾ ਲੱਗਦਾ, ਤੇ ਸੰਗਤਾਂ ਆਉਂਦੀਆਂ ਨੇ ਫਿਰੋਜ਼ਪੁਰ ਵਾਲੇ ਬੰਨਿਓ, ਪੁਲ ਬਣਿਆ ਸਾਡੇ ਪਰਾਂ, ਉੱਧਰੋਂ ਆਉਂਦੀਆਂ ਨੇ। ਹੁਣ ਤੁਹਾਨੂੰ ਪਤਾ ਹੈ ਵੀ ਉੱਥੇ ਪਿੰਡ ਨਾਲ ਨਾਲ ਹੀ ਨੇ ਤਕਰੀਬਨ, ਇੱਕ ਅਤੇ ਡੇਢ ਕਿਲੋਮੀਟਰ 'ਤੇ ਪਿੰਡ ਹੁੰਦਾ ਮਾਝੇ ਦੇ ਵਿੱਚ, ਸਾਡੇ ਪਿੰਡ ਬਿਲਕੁਲ ਨਾਲ ਨਾਲ। ਦੁਆਬੇ 'ਚ ਵੀ ਇੱਦਾਂ ਹੀ ਨੇ ਵੈਸੇ, ਉਹ ਇੱਕ ਪਿੰਡ ਨੇ ਲੰਗਰ ਲਾਇਆ, ਫਿਰ ਦੂਜੇ ਨੇ ਲਾਇਆ, ਫਿਰ ਤੀਜੇ ਨੇ ਲਾਇਆ, ਚੌਥੇ ਨੇ ਲਾਇਆ, ਅਤੇ ਕਿੱਡੀ ਚੰਗੀ ਗੱਲ ਹੋਵੇ ਵੀ ਜੇ ਚਾਰ ਪਿੰਡ ਰਲ ਕੇ ਇੱਕੋ ਹੀ ਲਾ ਲਓ, ਵੀ ਚਾਰ ਪਿੰਡ ਇਕੱਠੇ ਬਿਹਤਰ ਲਾਇਆ ਜਾ ਸਕਦਾ ਵੀ ਇੱਕ ਜਗ੍ਹਾ 'ਤੇ, ਮਤਲਬ ਕੋਈ ਉਹਦਾ ਏਰੀਆ ਮਿਥਿਆ ਹੋਵੇ। ਪਰ ਨਹੀਂ, ਅਸੀਂ ਕਿਉਂਕਿ ਇਹਨੂੰ ਫਿਰ ਇੱਦਾਂ ਜੋੜ ਦਿੰਦੇ, ਲਓ ਜੀ ਇਹ ਸੇਵਾ ਕਰਨ ਤੋਂ ਰੋਕਦੇ ਨੇ, ਇਹ ਸੇਵਾ ਕਰਨ ਤੋਂ ਰੋਕਦੇ ਨਹੀਂ। ਗੁਰੂ ਕਾਲ ਵੇਲੇ ਆਪਾਂ ਕਿੰਨਾ ਕੁ ਸੁਣਿਆ ਵੀ ਮਹਾਰਾਜ ਇੱਦਾਂ ਕਰਦੇ ਹੁੰਦੇ ਸੀ। ਹਾਂ, ਜਿੱਥੇ ਕੋਈ ਧਰਮਸ਼ਾਲਾ ਬਣੀ ਹੈ ਉੱਥੇ ਲੰਗਰ ਪ੍ਰਸ਼ਾਦਾ ਚੱਲਦਾ ਹੈ, ਜਿਹਨੂੰ ਲੋੜ ਹੈ ਉੱਥੋਂ ਜਾ ਕੇ ਛਕ ਲਵੇਗਾ ਵੀ ਆ ਹੁਣ ਗੁਰਦੁਆਰਾ ਸਾਹਿਬ ਹੈ, ਸਵੇਰ ਤੋਂ ਹੀ ਲੰਗਰ ਪ੍ਰਸ਼ਾਦਾ ਚੱਲ ਪੈਂਦਾ, ਜਿਹਨੂੰ ਲੋੜ ਹੈ ਇੱਥੇ ਆਣ ਕੇ ਛਕ ਲਵੇਗਾ। ਪਰ ਘਰੋ ਘਰ 'ਤੇ ਸਪਲਾਈ ਨਹੀਂ ਨਾ ਕੀਤੀ ਜਾਣੀ। ਤੋ ਬਾਬੇ ਨੇ ਖੈਰ ਬਖਸ਼ਿਸ਼ ਕੀਤੀ, ਆਪਾਂ ਸ਼ਬਦ ਦੀ ਵਿਚਾਰ ਵਾਲੇ ਬੰਨੇ ਆਈਏ। ਪਾਣੀ ਪੱਖਾ ਪੀਸ ਦਾਸ ਕੇ, ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਦਾਸ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦਾ ਪਿਆਰਾ ਉਹ ਹੈ ਜਿਹਨੂੰ ਤੁਸੀਂ ਬਾਬਾ ਕਬੀਰ ਸਾਹਿਬ ਕਹਿੰਦੇ ਹੋ, ਇਹਨਾਂ ਦੀ ਸੇਵਾ ਕਰੋ। ਇਹਨਾਂ ਦੀ ਸੇਵਾ ਕਿਵੇਂ ਹੋਵੇਗੀ? ਇਹਨਾਂ ਦੇ ਉਪਦੇਸ਼ ਨੂੰ ਜਦੋਂ ਜੀਵਨ ਵਿੱਚ ਕਮਾ ਕੇ ਜੀਵੋਗੇ ਨਾ, ਤੇ ਇਹ ਵੀ ਕੀ ਹੈ? ਸੇਵਾ ਹੈ। ਤੁਸੀਂ ਆਪਣੇ ਧੀ ਪੁੱਤ ਨੂੰ ਚੰਗੀ ਸਿੱਖਿਆ ਦਿਓ ਨਾ ਘਰ ਦੇ ਵਿੱਚ ਬੈਠੇ ਨੂੰ, ਇਹ ਵੀ ਕੀ ਹੈ? ਸੇਵਾ ਹੈ, ਜਿਹਦੇ ਨਾਲ ਸਾਡਾ ਸਮਾਜ ਸੋਹਣਾ ਬਣੇਗਾ, ਉੱਤਮ ਬਣੇਗਾ। ਉਹਨੂੰ ਕਹਿ ਪੁੱਤਰਾ, ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਕਿਸੇ ਨਾਲ ਬੇਈਮਾਨੀ ਨਹੀਂ ਕਰਨੀ, ਇੱਜ਼ਤ ਮਾਣ ਕਰਨਾ ਸਾਰਿਆਂ ਦਾ, ਆਦਰ ਕਰਨਾ ਹੈ, ਇਹ ਵੀ ਇਹ ਹੈ ਸੇਵਾ। ਅਤੇ ਗੁਰਦੁਆਰੇ ਇਹੋ ਚੀਜ਼ਾਂ ਸਿੱਖਣ ਆਈ ਦੀਆਂ ਨੇ।
ਬਾਬਾ ਜੀ ਨੇ ਆਖਿਆ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਮਹਾਰਾਜ ਕਹਿੰਦੇ ਮੈਂ ਨਿਹਾਲ ਹੋ ਜਾਂਦਾ ਜਦੋਂ ਰੱਬ ਦੇ ਪਿਆਰੇ ਜਿਹੜੇ ਮੈਨੂੰ ਸਹੀ ਬੰਨੇ ਲਾਉਂਦੇ ਨੇ ਜਦੋਂ ਮੈਂ ਉਹਨਾਂ ਦੀ ਸੇਵਾ ਕਰਦਾ, ਕਿਉਂਕਿ ਉਹਨਾਂ ਤੋਂ ਮੈਂ ਕੁਝ ਗ੍ਰਹਿਣ ਕਰਦਾ। ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ। ਰਾਜ ਹੋਵੇ ਮੁਲਖਾਂ ਦਾ, ਮਿਲਖ ਦਾ ਮਤਲਬ ਮੁਲਖਾਂ ਦਾ ਰਾਜ ਹੋਵੇ, ਬੜਾ ਸਰਦਾਰ ਹੋਵਾਂ ਤਗੜਾ ਮੈਂ, ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ ਆਖਿਆ। ਅੱਗ ਚ ਸਾੜ ਇਹੋ ਜਿਹੀਆਂ ਰਾਜ ਮਿਲਖ ਸਿਕਦਾਰੀਆਂ ਜਿਹੜੀਆਂ ਰੱਬ ਭੁਲਾਈ ਬੈਠੀਆਂ, ਕੀ ਕਰਨਾ। ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ। ਅਗਲਾ ਬਚਨ ਹੈ ਸੰਤਨ ਕਾ ਦਾਨਾ ਰੁੱਖਾ। ਰੱਬ ਦੇ ਪਿਆਰਿਆਂ ਦਾ ਰੁੱਖਾ ਦਾਣਾ ਵੀ ਬੜਾ ਤਾਕਤ ਵਾਲਾ ਹੁੰਦਾ, ਕਿਉਂਕਿ ਹੱਕ ਦਾ ਹੈ ਨਾ। ਸੰਤਨ ਕਾ ਦਾਨਾ ਰੁੱਖਾ ਤੇ ਸਰਬਨਦਾਨ, ਉਹ ਚ ਸਾਰੇ ਹੀ ਖਜ਼ਾਨੇ ਨੇ। ਇਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਕਾਠ ਦੀ ਮਤਲਬ ਹੈ ਮਿਹਨਤ ਦੀ, ਕਾਠ ਵੈਸੇ ਲੱਕੜ ਨੂੰ ਕਹਿੰਦੇ ਨੇ। ਸਖ਼ਤ ਮਿਹਨਤ ਦੀ ਰੋਟੀ ਹੈ ਮੇਰੀ, ਮੈਂ ਹੱਕ ਲਾਲ ਦੀ ਖਾਨਾ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਚੋਪੜੀ ਦਾ ਮਤਲਬ ਕੀ ਹੈ, ਆਪਾਂ ਚੋਪੜੀਆਂ ਰੋਟੀਆਂ ਖਾਣ ਤੋਂ ਕੋਈ ਮਨਾ ਨਹੀਂ ਕੀਤਾ, ਗੱਲ ਇਹ ਹੈ ਵੀ ਜਿਹੜੇ ਹੱਕ ਤੋਂ ਬਿਨਾਂ ਵਾਲੀ ਖਾਂਦੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਫਿਰ ਉਹਨਾਂ ਨੇ ਆਖਿਆ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਤੇ ਜੇ ਤੂੰ ਰੱਬ ਦਾ ਸੱਚੀ ਭਗਤ ਹੈ ਹੇ ਫਰੀਦ, ਤੇ ਦੇਖ ਪਰਾਈ ਚੋਪੜੀ, ਪਰਾਈ ਚੋਪੜੀ ਵੇਖ ਕੇ ਨਾ ਤਰਸਾਏ ਜੀਓ, ਐਵੇਂ ਨਾ ਆਪਣੀ ਜਿੰਦ ਨੂੰ ਤਰਸਾਇਆ ਕਰ। ਸੰਤਨ ਕਾ ਦਾਨਾ ਰੁੱਖਾ ਤੇ ਸਰਬ ਨਿਦਾਨ। ਮਹਾਰਾਜ ਕਹਿੰਦੇ ਗ੍ਰਹਿ ਸਾਕਤ ਹੋਵੇ ਇਖਲਾਕ ਤੋਂ ਟੁੱਟਿਆ ਹੋਇਆ ਬੰਦਾ। ਸਾਕਤ, ਸਾਕਤ ਕਹਿੰਦੇ ਨੇ ਜਿਹਦਾ ਕਰੈਕਟਰ ਹੀ ਕੋਈ ਨਹੀਂ, ਜਿਹਨੇ ਝੂਠ ਹੀ ਬੋਲਣਾ, ਜਿਹਨੇ ਪਾਪ ਹੀ ਕਮਾਉਣਾ। ਆਖਿਆ ਉਹਦੇ ਘਰੇ 36 ਤਰ੍ਹਾਂ ਦੇ ਪਕਵਾਨ ਵੀ ਪੱਕੇ ਹੋਣ ਤੇ ਆ ਜਾਈ ਉੱਠ ਕੇ ਸ਼ਗੀ ਨਾ, ਜਿਹਦਾ ਕਰੈਕਟਰ ਹੀ ਕੋਈ ਨਹੀਂ, ਝੂਠਾ ਹੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਾਕਤ ਹੀ ਬਣਿਆ ਫਿਰਦਾ, ਜਿਹੜਾ ਝੂਠ ਤੇ ਝੂਠ ਕੁਫਰ ਹੀ ਤੋਲੀ ਜਾਂਦਾ, ਹੇਰਾ ਫੇਰੀਆਂ ਕਰੀ ਜਾਂਦਾ। ਬਾਬੇ ਨੇ ਆਖਿਆ ਯਾਦ ਰੱਖ ਮਹਾਰਾਜ, ਉਹ ਵੀ ਤੇ ਰੋਟੀ ਹੁੰਦੀ ਹੈ, ਉਹ ਨਹੀਂ ਖਾ ਸਕਦੇ ਆਪਾਂ, ਉਹ ਵੀ ਤੇ ਆਟਾ ਉਸੇ ਦੁਕਾਨ ਤੋਂ ਹੀ ਆਇਆ। ਬਾਬੇ ਨੇ ਆਖਿਆ ਨਹੀਂ, ਭਾਵੇਂ ਉਸੇ ਦੁਕਾਨ ਤੋਂ ਹੀ ਆਇਆ ਹੋਵੇ ਪਰ ਉਹ ਜ਼ਹਿਰ ਹੁੰਦਾ ਹੈ, ਤੇਰੀਆਂ ਜੜ੍ਹਾਂ 'ਚ ਬਹਿ ਜਾਵੇਗਾ ਉਹ ਜ਼ਹਿਰ, ਤੇਰੀਆਂ ਨਸਲਾਂ ਦੇ ਅੱਗੇ ਉਹਨਾਂ ਦੇ ਰਗਾਂ ਵਿੱਚ ਦੌੜੇਗਾ ਇਹ ਜ਼ਹਿਰ, ਇਸ ਕਰਕੇ ਇਹ ਨਾ ਖਾਈ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਬਿਖੂ ਦਾ ਅਰਥ ਹੁੰਦਾ ਜ਼ਹਿਰ, ਜ਼ਹਿਰੀਲਾ ਹੈ ਉਹ, ਖਾਣ ਯੋਗ ਨਹੀਂ ਹੈ, ਉਹਨੂੰ ਨਾ ਖਾਇਆ ਕਰ। ਇਸੇ ਕਰਕੇ ਤੇ ਮਹਾਰਾਜ ਮਲਕ ਭਾਗ ਉਹਦੇ ਘਰੇ ਨਹੀਂ ਸੀ ਜਾਂਦੇ, ਹੋਰ ਨਹੀਂ ਤੇ ਮਲਕ ਭਾਗ ਉਹਦੇ ਘਰੇ ਜਿਹੜੇ ਪੂੜੇ ਪੱਕ ਰਹੇ ਸੀ ਉਹ ਵੀ ਤੇ ਕਿਸਾਨ ਦੇ ਖੇਤਾਂ ਚੋਂ ਹੀ ਆਏ ਆ, ਪਰ ਨਹੀਂ, ਉਹ ਸਿਰਫ ਇਹ ਨਿਸ਼ਾਨੀ ਸੀ, ਇਹ ਦੱਸਣਾ ਸੀ ਬਾਬੇ ਨੇ ਵੀ ਇਹਦਾ ਇਹ ਜ਼ਹਿਰ ਜੇ ਭਾਈ ਇਹਨੇ ਤੁਹਾਡੀ ਲੁੱਟ ਖਸੁੱਟ ਕੀਤੀ ਹੈ, ਇਹਨੇ ਸਮਾਜ ਨੂੰ ਜਿਹੜਾ ਹੈ ਉਹ ਮਤਲਬ ਗਰਕ ਕਰਨ ਚ ਕੋਈ ਕਮੀ ਨਹੀਂ ਛੱਡੀ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓੜ ਨਗਰ ਨਾ ਹੋਈ। ਆਖਿਆ ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦਾ ਲੂਗਰਾ ਓੜ ਨਗਰ ਨਾ ਹੋਈ, ਵੀ ਜੇ ਉਹ ਤੁਹਾਨੂੰ ਵੇਖਣ ਨੂੰ ਇਹ ਵੀ ਲੱਗਣਾ ਵੀ ਇਹਨਾਂ ਕੋਲ ਪਾਉਣ ਨੂੰ ਢੰਗ ਦੇ ਕੱਪੜੇ ਨਹੀਂ ਹਨ, ਵੀ ਜੇ ਉਹਨਾਂ ਦਾ ਕੋਈ ਕੱਪੜਾ ਪਾਟਾ ਵੀ ਹੋਵੇ ਇੱਦਾਂ ਕਰਕੇ, ਤੇ ਤੁਹਾਨੂੰ ਇਹ ਲੱਗੇ ਵੀ ਲੈ ਆ ਬੰਦਾ ਬੜਾ ਮਾਤੜ ਜਿਹਾ ਏ, ਇਹਦੇ ਕੋਲ ਤੁਹਾਨੂੰ ਤੇ ਪਾਉਣ ਲਈ ਕੋਈ ਚੰਗਾ ਕੱਪੜਾ ਨਹੀਂ ਹੈਗਾ, ਕੱਪੜਾ ਪਾਟਾ ਹੋਇਆ ਏ, ਤੇ ਆਪਾਂ ਨੂੰ ਵੇਖਣ ਨੂੰ ਲੱਗੇ ਵੀ ਤੇ ਨੰਗਾ। ਬਾਬੇ ਨੇ ਆਖਿਆ ਅਸਲ 'ਚ ਉਹ ਨੰਗਾ ਨਹੀਂ ਹੈ, ਉਹ ਕੱਜਿਆ ਹੋਇਆ, ਨੰਗਾ ਹੁੰਦਿਆਂ ਹੋਇਆ ਵੀ ਉਹ ਨੰਗਾ ਨਹੀਂ ਹੈ, ਭਾਵੇਂ ਕਿ ਉਹਦੇ ਕੋਲ ਪਾਉਣ ਲਈ ਤਨ ਉੱਤੇ ਕੋਈ ਚੰਗਾ ਕੱਪੜਾ ਨਹੀਂ ਹੈਗਾ। ਕਿਉਂ? ਕਿਉਂਕਿ ਉਹ ਰੱਬ ਨੂੰ ਯਾਦ ਰੱਖਦਾ, ਤੇ ਇੱਕ ਪਾਸੇ ਬੰਦਾ ਪੂਰਾ ਕੱਜਿਆ ਹੋਵੇ, ਤੇ ਬਾਬੇ ਨੇ ਆਖਿਆ ਭਾਵੇਂ ਇਹ ਕੱਜਾ ਵੀ ਹੋਇਆ ਇਹਨਾਂ ਤੇ ਇਹਦੇ ਨਾਲ ਦਾ ਨੰਗ ਕੋਈ ਨਹੀਂ। ਇੱਕ ਬਚਨ ਹੈ ਮਹਾਰਾਜ ਦਾ, ਕਹਿੰਦੇ ਸੈ ਨੰਗੇ ਨਾ ਨੰਗ। ਆਖਿਆ ਉਹ ਨੰਗੇ ਵੀ ਨੰਗ ਨਹੀਂ। ਨੰਗ ਕਿਹਨੂੰ ਕਹਿੰਦੇ ਹਾਂ ਆਪਾਂ, ਆਮ ਅਮੂਮਨ ਕਿਹਨੂੰ ਕਹਿੰਦੇ ਹਾਂ ਆਪਾਂ, ਜਿਹਦੇ ਹੱਥ ਪੱਲੇ ਕੁਝ ਨਾ ਹੋਵੇ ਉਹਦੇ ਲਈ ਸ਼ਬਦ ਕੀ ਵਰਤਿਆ ਜਾਂਦਾ, ਆਪਾਂ ਕੀ ਕਹਿ ਦਿੰਦੇ ਉਹਨੂੰ, ਉਹ ਤਾਂ ਨੰਗ ਬੰਦਾ। ਤੇ ਬਾਬਾ ਜੀ ਇੱਥੇ ਕੀ ਕਹਿੰਦੇ ਨੇ, ਆਖਿਆ ਜਿਹਦੇ ਕੋਲ ਸਭ ਕੁਝ ਹੋਵੇ ਨਾ, ਸਭ ਕੁਝ ਚੰਗਾ ਕੱਪੜਾ ਪਾਉਣ ਨੂੰ ਹੋਵੇ, ਸਾਰਾ ਕੁਝ ਜਿਹਦੇ ਘਰ ਦੇ ਵਿੱਚ ਹੋਵੇ, ਜੇ ਉਹਦੇ ਕੋਲ ਰੱਬ ਦਾ ਨਾਂ ਨਹੀਂ ਹੈ, ਜੇ ਚੰਗੀ ਵਿਚਾਰ ਨਹੀਂ ਨਾ ਹੈਗੀ, ਤੇ ਉਹਦੇ ਨਾਲ ਦਾ ਨੰਗ ਜਾਣ ਤੇ ਕੋਈ ਨਹੀਂ।
ਨੰਗੀ ਹੈ ਉਹ, ਤੁਹਾਨੂੰ ਵੇਖਣ ਨੂੰ ਕੱਜਿਆ ਲੱਗਦਾ। ਤੇ ਇੱਕ ਉਹ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਨੰਗ ਹੈ, ਆਖਿਆ ਉਹ ਥੋੜਾ ਨੰਗਾ ਹੈ। ਇੱਕ ਨਾ ਸਰਮਦ ਫਕੀਰ ਹੋਇਆ, ਉਹ ਨੰਗਾ ਰਹਿੰਦਾ ਸੀ। ਹਾਲਾਂਕਿ ਚਲੋ ਗੁਰਮਤਿ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਗੁਰੂ ਸਾਹਿਬ ਕਹਿੰਦੇ ਨਹੀਂ ਇੱਦਾਂ ਨਹੀਂ ਰਹਿਣਾ ਚਾਹੀਦਾ, ਉਹ ਨੰਗਾ ਰਹਿੰਦਾ ਸੀ, ਅਲਫ ਨੰਗਾ ਰਹਿੰਦਾ ਸੀ ਉਹ, ਰਹਿੰਦਾ ਸੀ ਉਹ ਦਿੱਲੀ ਦੇ ਵਿੱਚ। ਔਰੰਗਜ਼ੇਬ ਦਾ ਉਸ ਵਕਤ ਰਾਜ ਸੀ, ਤੇ ਉਹ ਹੁਣ ਕੱਟੜ ਮੁਸਲਮਾਨ ਸੀ। ਉਹਦੀ ਸ਼ਿਕਾਇਤ ਕਰ ਦਿੱਤੀ ਔਰੰਗਜ਼ੇਬ ਦੇ ਦਰਬਾਰ 'ਚ, ਉਹਦੀ ਸ਼ਿਕਾਇਤ ਪਹੁੰਚੀ, ਉਹਨੂੰ ਸਰਮਦ ਨੂੰ ਫੜ ਲਿਆ ਗਿਆ। ਸੂਫੀ ਫਕੀਰ ਸੀ, ਅਲਫ ਨੰਗਾ ਰਹਿੰਦਾ ਸੀ। ਅੱਜ ਵੀ ਤੁਸੀਂ ਵੇਖਿਓ ਕਈ ਰਾਂ ਕਈ ਜਿਹੜੇ ਸਾਧੂ ਸੰਤ ਨੇ ਉਹ ਨੰਗੇ ਰਹਿੰਦੇ ਨੇ। ਤੇ ਜਦੋਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਉਹਨੂੰ ਖਿਲਾਰਿਆ ਗਿਆ ਤੇ ਉਹਨੂੰ ਦੱਸਣ ਲੱਗੇ ਵੀ ਤੈਨੂੰ ਆਹ ਇਸ ਕੰਮ ਕਰਕੇ ਤੈਨੂੰ ਜਿਹੜਾ ਹੈ ਫੜਿਆ ਗਿਆ ਵੀ ਤੂੰ ਨੰਗਾ ਰਹਿੰਦਾ। ਅੱਛਾ ਜੀ ਚਲੋ, ਆਉਂਦੇ ਹੁੰਦੇ ਆ ਵੀ ਠੀਕ ਹੈ ਬੰਦੇ ਵਿੱਚ ਐਬ ਹੈ ਇੱਕ, ਪਰ ਕਈਆਂ ਵਿੱਚ ਇੱਕ ਅੱਧਾ ਐਬ ਹੁੰਦਾ ਪਰ ਗੁਣ ਵੀ ਹੁੰਦੇ ਨੇ। ਹੁਣ ਹੈ ਉਹ ਰੱਬ ਦਾ ਬੰਦਾ ਹੀ ਸੀ, ਤੇ ਇਹਦਾ ਕਈ ਇਹਨਾਂ ਨੇ ਇਹੋ ਜਿਹੀਆਂ ਸਾਖੀਆਂ ਤਾਂ ਸੁਣਾਉਣ ਨੂੰ ਜੀ ਨਹੀਂ ਕਰਦਾ ਵੀ ਜੇ ਹੁਣ ਸਾਡੇ ਸਾਹਮਣੇ ਕੋਈ ਪਖੰਡੀ ਇੱਦਾਂ ਦਾ ਨੰਗਾ ਤੁਰਿਆ ਫਿਰੇ ਤੇ ਆਪਾਂ ਕਿਤੇ ਉਹਦੇ ਹੀ ਨਾ ਪੈਰੀ ਪੈ ਜਾਈਏ ਵੀ ਹਾਂ ਜੀ ਭਾਈ ਸਾਹਿਬ ਸਾਖੀ ਸੁਣਾ ਰਹੇ ਸੀ ਇਹਨੂੰ ਮੰਨਣ ਲੱਗ ਪਓ। ਨਹੀਂ ਨਹੀਂ ਇਹ ਗੱਲ ਨਹੀਂ ਹੈਗੀ, ਗੱਲ ਇਹ ਹੈ ਵੀ ਕਈ ਇਹਨਾਂ ਬੰਦੇ ਕੋਲ ਨਾ ਇਨਫੋਰਮੇਸ਼ਨ ਦੀ ਸਮਝ ਦੀ ਓਨੀ ਕੁ ਘਾਟ ਹੁੰਦੀ ਹੈ, ਕਿਸੇ ਬੰਦੇ ਦੀ ਕੋਈ ਆਪਾਂ ਖੂਬੀ ਜਿਹੜੀ ਹੈ ਉਹ ਆਪਾਂ ਬਿਆਨ ਕਰ ਸਕਦੇ ਹਾਂ। ਜਿਹੜੇ ਇਹ ਤੁਸੀਂ ਨੰਗੇ ਆਲੇ ਦੁਆਲੇ ਫਿਰਦੇ ਵੇਖਦੇ ਹੋ ਨਾ, ਇਹ ਇਹਨਾਂ ਦੀ ਉਹ ਜ਼ਰੂਰਤ ਨਹੀਂ ਹੈਗੀ ਜਿਹੜੀ ਸਰਮਦ ਦੀ ਸੀ ਜਦੋਂ ਉਹਨੇ ਔਰੰਗਜ਼ੇਬ ਦੀਆਂ ਅੱਖਾਂ 'ਚ ਅੱਖ ਪਾਈ। ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਉਹ ਸਰਮਦ ਫਕੀਰ ਖਲੋਤਾ, ਉਹਨੂੰ ਕਹਿੰਦੇ ਵੀ ਤੇਰਾ ਗੁਨਾਹ ਇਹ ਹੈ ਵੀ ਤੂੰ ਨੰਗਾ ਰਹਿੰਦਾ ਤੇ ਇਹ ਸ਼ਰ੍ਹਾਂ ਦੀ ਤੁਹੀਨ ਹੈ ਤੇ ਤੂੰ ਕੱਪੜੇ ਪਾਇਆ ਕਰ। ਹੁਣ ਸਰਮਦ ਸਿਰ ਝੁਕਾ ਕੇ ਨਹੀਂ ਖਲੋਤਾ, ਉਹ ਕਹਿੰਦਾ ਔਰੰਗਜ਼ੇਬ ਆਂਦਾ ਮੈਂ ਨੰਗਾ? ਆਂਦਾ ਤੇਰੇ ਤੋਂ ਵੱਡਾ ਜਾਨ ਤੇ ਨੰਗ ਕੋਈ ਨਹੀਂ। ਵਖਤ ਦੇ ਬਾਦਸ਼ਾਹ ਦੀ ਅੱਖ 'ਚ ਅੱਖ ਪਾ ਕੇ ਕਹਿੰਦਾ ਕਹਿੰਦਾ ਤੇਰੇ ਤੋਂ ਵੱਡਾ ਜਹਾਨ ਤੇ ਨੰਗ ਕੋਈ ਨਹੀਂ। ਆਂਦਾ ਬੇਸ਼ੱਕ ਤੂੰ ਆਪਣੇ ਤਨ ਉੱਤੇ ਪੂਰਾ ਲਿਬਾਸ ਪਾਇਆ ਹੋਇਆ ਪਰ ਤੇਰਾ ਇਹ ਲਿਬਾਸ ਗਰੀਬਾਂ ਦੇ ਖੂਨ ਨੂੰ ਨਿਚੋੜ ਕੇ ਬਣਿਆ ਹੋਇਆ। ਕਹਿੰਦਾ ਮੈਂ ਨੰਗਾ ਨਹੀਂ ਹਾਂ। ਨੰਗਾ ਤਾਂ ਤੂੰ, ਤੂੰ ਆਪਣੇ ਭਰਾਵਾਂ ਦਾ ਕਤਲ ਕੀਤਾ, ਤੂੰ ਇਸ ਤਖ਼ਤ ਦੇ ਬਦਲੇ ਆਪਣੀ ਭੈਣ ਦਾ, ਆਪਣੇ ਪਿਓ ਦਾ, ਤੂੰ ਸਾਰਿਆਂ ਦੀ ਪਿੱਠ 'ਚ ਛੁਰਾ ਮਾਰਿਆ, ਇੰਨਾ ਕਤਲੇਆਮ ਕੀਤਾ। ਇਸ ਕਰਕੇ ਸਰਮਦ ਫਕੀਰ ਉਹਨੂੰ ਕਹਿਣ ਲੱਗਾ ਕਹਿੰਦਾ ਮੈਂ ਨੰਗਾ ਨਹੀਂ ਹੈ, ਜੇ ਤੂੰ ਝਾਤ ਮਾਰੇ ਤੇ ਨੰਗਾ ਤੂੰ ਹੈ, ਤੇਰੇ ਤੋਂ ਵੱਡਾ ਨੰਗਾ ਕੋਈ ਨਹੀਂ। ਇੰਨੀ ਗੱਲ ਸੀ, ਉਹਨਾਂ ਨੇ ਫੜਿਆ ਤੇ ਸਰਮਦ ਨੂੰ ਦਿੱਲੀ ਦੇ ਵਿੱਚ ਕਤਲ ਕਰ ਦਿੱਤਾ ਗਿਆ, ਉਹਨੂੰ ਮਾਰ ਦਿੱਤਾ ਗਿਆ। ਤੂੰ ਗੁਰਦੇਵ ਨੇ ਆਖਿਆ ਵੀ ਭਗਤ ਜਨਾ ਕਾ ਲੂਗਰਾ ਉਡ ਨਗਨ ਨਾ ਹੋਈ, ਤੇ ਇੱਕ ਪਾਸੇ ਕੋਈ ਹੋਵੇ ਗੁਰੂ ਨਾਲੋਂ ਟੁੱਟਿਆ ਤੇ ਰੇਸ਼ਮੀ ਲਬਾਦਾ ਪਾਈ ਫਿਰੇ ਤਨ ਦੇ ਉੱਤੇ, ਰੇਸ਼ਮ ਦਾ ਕੱਪੜਾ ਬੜਾ ਮਹਿੰਗਾ ਹੁੰਦਾ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤ ਖੋਈ, ਸਾਕਤ ਰੇਸ਼ਮੀ ਕੱਪੜਾ ਵੀ ਪਾਈ ਫਿਰੇ ਨਾ ਇਹਦਾ ਰੇਸ਼ਮੀ ਬੜਾ ਸੁੰਦਰ ਪੁਸ਼ਾਕ ਪਾਈ ਫਿਰੇ, ਉਹਦੀ ਕੋਈ ਇੱਜ਼ਤ ਨਹੀਂ ਕੋਈ ਪਤ ਨਹੀਂ। ਮਹਾਰਾਜ ਕਹਿੰਦੇ ਸਾਕਤ ਸਿਉਂ ਮੁਖ ਜੋਰੇ ਅੱਧ ਵਿੱਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ। ਜਿਹੜਾ ਅਜਿਹੇ ਸਾਕਤ ਨਾਲ ਮੂੰਹ ਜੋੜਦਾ ਨਾ, ਅਜਿਹੇ ਨੰਗੇ ਨਾਲ ਜਿਹੜਾ ਮੂੰਹ ਜੋੜਦਾ ਉਹ ਅੰਦਰੋਂ ਵਿੱਚੋਂ ਟੁੱਟ ਜਾਂਦਾ, ਖਤਮ ਹੋ ਜਾਂਦਾ, ਉਹਦਾ ਆਤਮਿਕ ਜੀਵਨ ਤਬਾਹ ਹੋ ਜਾਂਦਾ। ਤੇ ਮਹਾਰਾਜ ਅਖੀਰ ਤੇ ਕਹਿੰਦੇ ਨੇ ਸਭ ਕੁਛ ਤੁਮਹੀ ਤੇ ਹੋਵਾ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੁਨੀਆਂ ਦੇ ਰੰਗ ਤਮਾਸ਼ੇ ਵੇਖਦੇ ਨੇ ਤੇ ਕਹਿੰਦੇ ਨੇ ਵੀ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਸਾਰਾ ਕੁਝ ਤੂੰ ਆਪ ਬਣਾਇਆ, ਸਾਰੀ ਤੇਰੀ ਬਣਤਰ ਹੈ ਤੇ ਸਾਰੀ ਤੇਰੀ ਕੁਦਰਤੀ ਹੈ, ਪਰ ਮੈਂ ਦਰਸ਼ਨ ਭੇਟਤ ਸਾਧ ਕੇ ਮੈਂ ਤੇਰੇ ਦਰਸ਼ਨ ਕਰ ਲਏ ਨੇ ਤੇ ਹੁਣ ਮੈਂ ਤੇਰੇ ਗੁਣ ਗਾਉਣਾ, ਤੋ ਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੇ ਸੰਖੇਪ ਜੇ ਅਰਥ। ਸੋ ਸਾਰਿਆਂ ਦਾ ਧੰਨਵਾਦ ਆਓ ਅਗਲੇ ਸਮੇਂ ਲਈ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ, ਤਿੰਨਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਗੁਰੂ ਸਾਹਿਬ ਕਿਰਪਾ ਕਰਨ, ਸਾਰੀ ਸੰਗਤ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ, ਪੜ੍ਹਿਆ ਸੁਣਿਆ ਗਾਵਿਆ ਸੁਣਿਆ ਸਾਰਿਆਂ ਦਾ ਥਾਏ ਪਾਉਣ। ਸੋ ਇੱਥੇ ਕੀਰਤਨ ਦੀ ਸਮਾਪਤੀ ਹੈ। ਆਓ ਹੁਣ ਅਤਿ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੇ ਗੁਰੂ ਕੀਆਂ ਕਥਾ ਕਹਾਣੀਆਂ ਦੁਆਰਾ ਨਿਹਾਲ ਕਰਨਗੇ। ਪਹਿਲਾ ਪਿਆਰ ਸਾਥ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੀ ਪ੍ਰਾਪਤ ਕਰਿਆ ਕਰੋ ਜੀ, ਭਲ ਕੇ ਸੰਗਰਾਂਦ ਦਾ ਦਿਹਾੜਾ ਹੈ। ਆਪ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਨਾ ਜੀ। ਸਮਾਂ ਹੈ ਲੜੀ ਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਤਨਾ ਪਾਸੋਂ ਪਾਵਨ ਪਵਿੱਤਰ ਸਤਿਗੁਰਾਂ ਦੀ ਅੰਮ੍ਰਿਤਮਈ ਮੁਬਾਰਕ ਬਾਣੀ ਦੀ ਲੜੀ ਵਾਰ ਚੱਲ ਰਹੀ ਕਥਾ ਵਿਚਾਰ ਦੀ ਲੜੀ ਨਾਲ ਜੁੜਨ ਦਾ ਯਤਨ ਕਰੀਏ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜੋ ਨੇਤਾ ਪ੍ਰਤੀ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸੇਵਾ ਕਰਦੇ ਹੋ। ਇਹ ਅਦਾਰੇ ਜਿਹੜੇ ਨੇ ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਨੇ। ਜਿੱਥੇ ਕੋਈ ਸੇਵਾਦਾਰ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਚੌਰ ਦੀ ਸੇਵਾ ਨਿਭਾ ਰਿਹਾ, ਕੜਾਹ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਨਿਭਾ ਰਿਹਾ, ਸਬਜ਼ੀਆਂ ਕੱਟਣ ਦੀ, ਪ੍ਰਸ਼ਾਦੇ ਪਕਾਉਣ ਅਤੇ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਨਿਭਾ ਰਿਹਾ, ਤੋ ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਤਿਗੁਰੂ ਸਮੂਹ ਸੇਵਾਦਾਰਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਵਾਜਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਅਤੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਆਪ ਕਰਨ ਦਾ ਬਲ ਬੁੱਧ ਸਮਰੱਥਾ ਚਾਉ ਉੱਤਮ ਬਖਸ਼ਿਸ਼ ਕਰਨ। ਸਰਵਣ ਕਰਦੇ ਹਾਂ ਜੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जिता समुंद सागर नीर परिया।

जुगो जुग अटल, चवर शतर तख्त दे मालक हाजरा हजूर, जारा जहूर शब्द गुरु, बाणी के बोहिथ अमृत के दाते, दसा पातशाहियां दी जोत, साहब सच्चे पातशाह, सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तो ही सजे दवाना दियां हाजरियां भर रहे, सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। गुरदेव दी पावन जोरी वे जुड़ बैठ के सतगुर की अमृतमयी बाणी दे कीर्तन, मेरे तो पहला गुरु करके रागी सिंघां पासों सरवण कर रहे सी, तो आओ समा है सतगुर के पावन शब्द दी विचार दा। शब्द दी विचार नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो जी, आओ फतेह दी सांझ पाईए। कोई रसना फतेह तों वांझी ना रहे, कि वाणी कहण ते आखणा जी वाहिगुरु जी का खालसा वाहिगुरु जी की फतेह। पावन शब्द राग गौड़ी विच भगत कबीर साहब महाराज दी रसना तों उचारण कीता होया, गुरु ग्रंथ साहब जी दे अंक 334 अते 35 दे उत्ते सुभायमान है। भगत कबीर साहब ने इस पावन शब्द विच आख्या है कि मैं बैरागी ते जोगी बन गया हाँ, ते ओ जोगी हाँ जेड़ा सदा तेरी याद दे विच समोया रहिंदा हाँ, जिनू सदा हे अकाल पुरख वाहिगुरु तू चेते रहिंदा है, ओ वाला जोगी, ओ वाला बैरागी। ते इहदे नाल होया की है कि मौत दा डर ते चिंता विछोड़ा ये कोई भी चीज मैनू हुण पौंदे नहीं, जदों दी तेरे विच मेरी सुरत लगी है, क्योंकि रब विच सुरत जोड़ लैण दे नाल बंदे दे अंदरों चिंतावां विछोड़े डर सहम यह सारा कुछ खत्म हो जाता। तो भगत कबीर साहब ने वचन रखिया, आख्या मेरे राजन, राजन शब्द वरत्या है अकाल पुरख दे लई, बहुत सारे शब्द बाणी विच जिहड़े ने रब लई वरते गए ने। हुण कोई राजन जिहड़ा है वह किसी मनुख लई नहीं शब्द वरत्या, किसी बंदे लई, किसी आम जनरल सधारण मनुख लई कोई भी ऐसा शब्द बाणी विच जिहड़ा है वह नहीं वरत्या, पर कुछ लोग सानू इहदे बारे गलत भरम विच भी पा दिंदे ने। जिवें मैं पिछले दिन एक अर्ज कीती सी वी बाणी च शब्द आया मोहन, ओ शब्द जिहड़ा है वह मन नू मोह लैण वाले परमेशर लई है, जिवें सतगुरु गुरु अर्जन साहब महाराज अपनी बाणी विच मोहन शब्द वरते ने। फिर एक साखी जोड़ी जाती है भी जदों गुरु अर्जन साहब बाबा मोहन जी दे कोलों पोथियां लैण गए, तो उन्होंने बाबा मोहन जी ने जिहड़ा सी उह पोथियां देण तों पहलां बाबा बुढ़ा जी नूं मना कर दिता और सिखां नूं मना कर दिता, तो जदों गुरु अर्जन साहब उत्थे गए तो उन्होंने उच्ची सारी आख्या भी मोहन तेरे उच्चे मंदर महल पर, मतलब एक शब्द जिहड़ा रब दे प्रथाए है वह बाबा मोहन जी दे नाल जोड़ दिता गया। तो आम स्टेजां दे उत्ते गल्लां इह साखियां इदां दीआं सुणाईआं भी जांदीआं ने भी मोहन दी महाराज ने उस्तत की गुरु अर्जन साहब ने पोथियां लैण दा करके। पर गुरमुखो चेते रखो भी जदों भी गुरु नानक साहब अगे तो अगे गद्दी दी परंपरा चलाउंदे ने ते पोथियां वह नाल दी नाल ही दे दिंदे ने, नाल दी नाल ही पोथियां जिहड़ियां ने गुरु नानक साहब महाराज गुरु अंगद साहब नूं दिंदे ने जदों गुरता गद्दी उत्ते सुभायमान। साडे इतिहासक साखियां विचों इह गल सानू मिल जांदी है, जन्म साखियां विचों, तित महल जो शब्द हुआ सो पोथी गुर अंगद जोग मिली।
ਫਿਰ ਜਦੋਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਉਹ ਪੋਥੀਆਂ ਗੁਰੂ ਅਮਰਦਾਸ ਸਾਹਿਬ ਨੂੰ ਦਿੰਦੇ ਨੇ, ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਨੂੰ ਦਿੰਦੇ ਨੇ, ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਦਿੰਦੇ ਨੇ। ਸੋ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਬਾਬੇ ਮੋਹਣ ਦੇ ਕੋਲ ਮਹਾਰਾਜ ਪੋਥੀਆਂ ਲੈਣ ਦੇ ਲਈ ਗਏ ਤੇ ਉਹ ਵਿਹਰ ਗਿਆ ਤੇ ਫਿਰ ਮਹਾਰਾਜ ਨੇ ਜਿਹੜਾ ਬਾਣੀ ਦਾ ਸ਼ਬਦ ਜਿਹੜਾ ਰੱਬ ਦੇ ਪਰਛਾਏ ਉਸ ਮੋਹਣ ਦੇ ਲਈ ਉਚਾਰਨ ਕੀਤਾ। ਜਿਹੜੇ ਇਹੋ ਜਿਹੀਆਂ ਸਾਖੀਆਂ ਕਈ ਵਾਰ ਸਾਨੂੰ ਸੁਣਾਉਂਦੇ ਨੇ ਉਹਨਾਂ ਤੋਂ ਵੀ ਸਾਨੂੰ ਸਮਝਣ ਦੀ ਲੋੜ ਹੈ, ਉਹਨਾਂ ਵੀਰਾਂ ਨੂੰ ਵੀ ਇਹ ਖਿਆਲ ਕਰਨਾ ਚਾਹੀਦਾ ਹੈ ਵੀ ਜਿਹੜੇ ਇੱਦਾਂ ਦੇ ਸ਼ਬਦ ਵਿੱਚ ਆਏ ਨੇ, ਚਾਹੇ ਉਹ ਮੋਹਨ ਹੈ, ਚਾਹੇ ਰਾਜਨ ਹੈ, ਚਾਹੇ ਉਹ ਤਿੱਥੇ ਸੀਤੋ ਸੀਤਾ ਮਹਿਮਾ ਮਾਂ ਹੈ, ਉੱਥੇ ਸੀਤਾ ਦਾ ਰਾਮ ਦੀ ਪਤਨੀ ਦਾ ਉਹ ਸ਼ਬਦ ਨਾਲ ਕੋਈ ਸੰਬੰਧ ਨਹੀਂ ਹੈ। ਤਾਂ ਖੈਰ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਮੇਰੇ ਰਾਜਨ, ਆਖਿਆ ਇਹ ਮੇਰੇ ਰੱਬ ਜੀ, ਮੈਂ ਬੈਰਾਗੀ ਜੋਗੀ। ਜੋਗੀ ਦਾ ਅਰਥ ਹੁੰਦਾ ਜੀ ਮਿਲਾਪ ਜਿਹਨੇ ਕਰਨਾ, ਜਿਵੇਂ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਸੰਯੋਗ ਵਿਯੋਗ, ਦੋਵਾਂ ਦੇ ਸ਼ਬਦ ਅਖੀਰ ਤੇ ਕੀ ਵਰਤਿਆ ਜੋਗ, ਪਰ ਇੱਕ ਦਾ ਅਰਥ ਹੈ ਮਿਲਾਪ ਤੇ ਦੂਜੇ ਦਾ ਅਰਥ ਹੁੰਦਾ ਵਿਛੋੜਾ, ਕਿਉਂਕਿ ਵਿਯੋਗ ਵਵਾ ਅੱਗੇ ਲੱਗ ਗਿਆ ਨਾ ਉਹਦੇ, ਉਹ ਉਲਟਾ ਹੋ ਗਿਆ ਵਿਛੋੜਾ। ਤੋ ਮਹਾਰਾਜ ਨੇ ਜਿਹੜਾ ਜੋਗੀ ਸ਼ਬਦ ਬਾਣੀ ਵਿੱਚ ਵਰਤਿਆ, ਜਿਵੇਂ ਆਖਿਆ ਗੱਲੀ ਜੋਗ ਨਾ ਹੋਈ, ਗੱਲਾਂ ਬਾਤਾਂ ਦੇ ਨਾਲ ਰੱਬ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਤੇ ਜੋਗੀ ਦੀ ਡੈਫੀਨੇਸ਼ਨ ਫਿਰ ਇਹ ਦੱਸੀ ਆ ਵੀ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਜਿਹੜਾ ਸਾਰੀ ਲੁਕਾਈ ਨੂੰ ਇੱਕੋ ਦ੍ਰਿਸ਼ਟੀ ਨਾਲ ਇੱਕ ਸਮਾਨ ਵੇਖਦਾ ਨਾ, ਰੱਬ ਨਾਲ ਮਿਲਿਆ ਹੋਇਆ ਜੋਗੀ ਉਹਨੂੰ ਕਹਿੰਦੇ ਨੇ। ਤੇ ਜਿਹੜਾ ਇਹ ਵੇਖਦਾ ਹੈ ਵੀ ਮੈਂ ਉੱਚਾ ਜੋਗੀ ਹਾਂ, ਮੇਰਾ ਪੰਥ ਉੱਚਾ ਹੈ, ਦੂਜੇ ਦਾ ਨੀਵਾਂ ਹੈ, ਜਪਜੀ ਸਾਹਿਬ ਦਾ ਵਾਕ ਪੜ੍ਹ ਲਓ, ਮਹਾਰਾਜ ਉੱਥੇ ਫਰਮਾਉਂਦੇ ਨੇ ਆਈ ਪੰਥੀ ਸਗਲ ਜਮਾਤੀ। ਆਈ ਪੰਥੀ ਜੋਗੀਆਂ ਦਾ ਇੱਕ ਫਿਰਕਾ ਹੈ, ਉਹਨੂੰ ਕਹਿੰਦੇ ਨੇ ਆਈ ਪੰਥੀ। ਜਿਵੇਂ ਜੋਗੀਆਂ ਦੇ ਵੀ, ਜਿਵੇਂ ਸਿੱਖਾਂ ਵਿੱਚ ਅੱਜ ਵੱਖ ਵੱਖ ਫਿਰਕੇ ਬਣ ਗਏ ਨਾ, ਜੋਗੀਆਂ ਦੇ ਵਿੱਚ ਵੀ ਫਿਰਕੇ ਨੇ, ਤੇ ਉਹਨਾਂ ਫਿਰਕਿਆਂ ਦੀਆਂ ਵੀ ਆਪਸ ਵਿੱਚ ਬਣਦੀਆਂ ਨਹੀਂ, ਉਹਨਾਂ ਫਿਰਕਿਆਂ ਵਿੱਚੋਂ ਇੱਕ ਫਿਰਕੇ ਦਾ ਨਾਂ ਹੈ ਉਹਨੂੰ ਕਹਿੰਦੇ ਨੇ ਆਈ ਆਈ ਪੰਥੀ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇਹ ਖਿਆਲ ਸਾਰਿਆਂ ਨੂੰ ਦਿੱਤਾ ਵੀ ਭਾਈ ਆਈ ਪੰਥੀ ਉਹ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ। ਆਈ ਪੰਥੀ ਸਗਲ ਜਮਾਤੀ, ਜਮਾਤੀ ਦਾ ਮਤਲਬ ਹੁੰਦਾ ਕਲਾਸਮੇਟ, ਜਿਹੜਾ ਕਿਸੇ ਵਿੱਚ ਕੋਈ ਭੇਦਭਾਵ ਨਹੀਂ ਕਰਦਾ, ਕੋਈ ਫਰਕ ਨਹੀਂ ਕਰਦਾ, ਉਹਨੂੰ ਕਹਿੰਦੇ ਨੇ ਆਈ ਪੰਥੀ, ਜਿਹੜਾ ਸਾਰੀ ਲੁਕਾਈ ਨੂੰ ਇੱਕੋ ਜਿਹਾ ਸਮਝਦਾ। ਤੋ ਉੱਧਰ ਆਖਿਆ ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਤੇ ਇੱਥੇ ਆਖਿਆ ਸਗਲ ਜਮਾਤੀ, ਇੱਕੋ ਹੀ ਚੀਜ਼ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ, ਜੋਗੀ ਮਿਲਿਆ ਹੋਇਆ ਉਹਨੂੰ ਕਹਿੰਦੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ ਮੈਂ ਬੈਰਾਗੀ ਜੋਗੀ। ਬੈਰਾਗੀ ਕਿਹਨੂੰ ਕਹਿੰਦੇ ਨੇ? ਬੈਰਾਗੀ ਕਹਿੰਦੇ ਨੇ ਜਿਹੜਾ ਵਿਰਾਗਵਾਨ ਹੋ ਗਿਆ। ਜਿਵੇਂ ਆਪਾਂ ਕੋਈ ਬੰਦਾ ਕਿਸੇ ਚੀਜ਼ ਤੋਂ ਉਪਰਾਮ ਹੋ ਜਾਵੇ ਨਾ, ਤੇ ਉਹਦੇ ਬਾਰੇ ਕਿਹਾ ਜਾਂਦਾ ਵੀ ਇਹ ਵਿਰਾਗੀ ਹੋ ਗਿਆ ਹੁਣ। ਤੇ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਲੋਕ ਘਰ ਬਾਰ ਛੱਡ ਜਾਂਦੇ ਸੀ, ਤੀਰਥਾਂ ਉੱਤੇ ਭ੍ਰਮਣ ਕਰਦੇ ਸੀ, ਉਹ ਕਹਿੰਦੇ ਸੀ ਅਸੀਂ ਵਿਰਾਗੀ ਹੋ ਗਏ, ਹੁਣ ਅਸੀਂ ਪਰਿਵਾਰਾਂ ਦੇ ਝੰਜੇਲਿਆਂ ਵਿੱਚੋਂ, ਪਰਿਵਾਰਾਂ ਦੇ ਮੋਹ ਵਿੱਚੋਂ ਉੱਪਰ ਉੱਠ ਕੇ ਹੁਣ ਅਸੀਂ ਘਰ ਬਾਰ ਛੱਡ ਕੇ ਉਪਰਾਮ ਹੋ ਕੇ ਕਿਤੇ ਤੁਰ ਚੱਲੇ ਹਾਂ। ਉਹ ਆਪਣੇ ਆਪ ਨੂੰ ਵਿਰਾਗੀ ਕਹਿੰਦੇ ਸੀ। ਬਹੁਤ ਸਾਰੇ ਐਸੇ ਜਿਹੜੀਆਂ ਚੀਜ਼ਾਂ ਸਾਨੂੰ ਚੱਲਦੀਆਂ ਰਹਿੰਦੀਆਂ ਸਨ, ਅੱਜ ਵੀ ਚੱਲਦੀਆਂ ਨੇ। ਪੰਡਿਤ ਜਿਹੜਾ ਸੀ, ਮਹਾਰਾਜ ਨੇ ਇੱਕ ਜਗ੍ਹਾ ਬਾਣੀ 'ਚ ਆਖਿਆ ਪੋਥੀ ਪੰਡਿਤ ਵੇਦ ਖੁਜੰਤਾ ਜੀਓ। ਪੰਡਿਤ ਜਿਹੜਾ ਹੈ ਉਹ ਪੋਥੀਆਂ ਨੂੰ ਖੋਜਦਾ, ਪੰਡਿਤ ਵੱਚ ਹੈ ਪੋਥੀਆਂ ਨਾ ਬੁੱਝੈ ਵਿਚਾਰ, ਪੰਡਿਤ ਜਿਹੜਾ ਹੈ ਉਹ ਪੋਥੀਆਂ ਦੀ ਵਿਚਾਰ ਕਰਦਾ। ਤੋ ਪੋਥੀ ਪੰਡਿਤ ਵੇਦ ਖੁਜੰਤਾ ਜੀਓ, ਹੋਏ ਵੈਰਾਗੀ ਤੀਰਥ ਨਵੰਤਾ ਜੀਓ। ਇੱਕ ਉਹ ਹੈ ਜਿਹੜਾ ਉਪਰਾਮ ਹੋ ਕੇ ਨਾ, ਵਿਰਾਗਵਾਨ ਹੋ ਕੇ ਦੁਨੀਆਂ ਤੋਂ ਤੇ ਤੀਰਥਾਂ ਉੱਤੇ ਨਹਾਉਂਦਾ ਫਿਰਦਾ। ਇੱਕ ਦੁਨੀਆਂ ਵਿੱਚ ਰਹਿੰਦਾ ਪੋਥੀਆਂ ਦੀ ਵਿਚਾਰ ਕਰ ਰਿਹਾ, ਤੇ ਇੱਕ ਸਾਰਾ ਕੁਝ ਛੱਡ ਛੜਾ ਕੇ ਤੀਰਥਾਂ ਉੱਤੇ ਤੁਰਿਆ ਫਿਰਦਾ, ਕਦੀ ਕਿਸੇ ਤੀਰਥ ਉੱਤੇ ਕਦੀ ਕਿਸੇ ਤੀਰਥ ਉੱਤੇ। ਤੋ ਮਹਾਰਾਜ ਨੇ ਸ਼ਬਦ ਰੱਖਿਆ ਹੋਏ ਵੈਰਾਗੀ, ਵੈਰਾਗੀ ਬਣ ਕੇ ਤੀਰਥ ਨਵੰਤਾ ਜੀਓ, ਤੀਰਥਾਂ ਉੱਤੇ ਨਹਾਉਂਦਾ ਫਿਰਦਾ। ਜਿਵੇਂ ਜੋਗੀ ਪਹਾੜਾਂ ਵਿੱਚ ਵੀ ਚਲੇ ਜਾਂਦੇ ਸੀ, ਤੇ ਫਿਰ ਇੱਕ ਦਿਨ ਐਸਾ ਆਉਂਦਾ ਸੀ ਜਦੋਂ ਉਹ ਪਹਾੜਾਂ ਤੋਂ ਉੱਤਰ ਕੇ ਥੱਲੇ ਆਉਂਦੇ ਤੇ ਆਣ ਕੇ ਵੱਖ ਵੱਖ ਤੀਰਥਾਂ ਦੇ ਉੱਤੇ ਉਹ ਭ੍ਰਮਣ ਕਰਦੇ, ਉੱਥੇ ਬੈਠਦੇ ਤੇ ਫਿਰ ਪਹਾੜਾਂ ਦੀ ਕਿਸੇ ਕੰਧਰਾਂ ਵਿੱਚ ਜਾ ਕੇ ਬਹਿ ਜਾਂਦੇ।
ਜਿਹੜੀ ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਾ, ਉਹ ਗੁਰੂ ਨਾਨਕ ਬਾਬਾ ਜੀ ਦੀ ਸਾਰੀ ਚਰਚਾ ਜੋਗੀਆਂ ਦੇ ਨਾਲ ਹੀ ਹੈ, ਸਿੱਧਾਂ ਨਾਲ ਹੈ। ਸਿੱਧ ਥੋੜ੍ਹਾ ਜਿਹਾ ਇੱਦਾਂ ਕਹਿ ਲਓ ਵੀ ਜਿਹਨੂੰ ਜਿਹੜਾ ਜੋਗੀਆਂ ਤੋਂ ਉੱਪਰ ਵਾਲਾ ਲੈਵਲ ਹੈ ਨਾ, ਉਹਨੂੰ ਸਿੱਧ ਕਹਿ ਦਿੰਦੇ ਨੇ, ਜਿਹਨਾਂ ਨੂੰ ਕਹਿੰਦੇ ਨੇ ਪੁੱਗੇ ਹੋਏ ਜੋਗੀ। ਤੋ ਸਿੱਧਾਂ ਨਾਲ ਮਹਾਰਾਜ ਚਰਚਾ ਕਰਦੇ ਨੇ। ਭਾਈ ਗੁਰਦਾਸ ਸਾਹਿਬ ਨੇ ਇਹਦੇ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ ਵੀ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਸੀ ਤੇ ਅਚੱਲ ਬਟਾਲੇ ਉਹ ਮੇਲਾ ਲੱਗਦਾ ਸੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉੱਥੇ ਪਹੁੰਚੇ। ਫਿਰ ਜਦੋਂ ਜੋਗੀਆਂ ਨਾਲ ਚਰਚਾ ਚੱਲਦੀ ਹੈ, ਜੋਗੀਆਂ ਨੂੰ ਮਹਾਰਾਜ ਸਿੱਧ ਉਹ ਸਿੱਧਾਂ ਨੂੰ ਉਸ ਪਰਬਤ ਉੱਤੇ ਵੀ ਮਿਲੇ, ਤੇ ਸਤਿਗੁਰੂ ਮਹਾਰਾਜ ਜਦੋਂ ਉੱਥੇ ਗਏ ਨੇ, ਉੱਥੋਂ ਇਹਨਾਂ ਦਾ ਵੇਸ ਹੋਰ ਹੈ, ਭੇਸ ਹੋਰ ਹੈ। ਤੇ ਪਰ ਜਦੋਂ ਮਹਾਰਾਜ ਆਪਣੇ ਕਰਤਾਰਪੁਰ ਬੈਠੇ ਨੇ, ਉਦੋਂ ਉਹਨਾਂ ਨੇ ਜਿਹੜਾ ਹੈ ਆਮ ਭੇਸ ਕਿਸਾਨਾਂ ਵਾਲਾ ਜਿਹੜਾ ਉਹ ਕੰਮ ਕਰਦੇ ਸੀ ਉਦਾਂ ਦਾ ਰੱਖਿਆ ਉਹਨਾਂ ਨੇ। ਤੋ ਗੁਰਦੇਵ ਨੇ ਸਮੁੱਚੀ ਬਾਣੀ ਦੇ ਵਿੱਚ ਐਸੇ ਵਿਰਾਗਵਾਨ ਜੋਗੀਆਂ ਨੂੰ ਮੋੜ ਮੋੜ ਕੇ ਲਿਆਂਦਾ ਵੀ ਭਾਈ ਇੱਦਾਂ ਵਿਰਾਗੀ ਨਹੀਂ ਬਣਿਆ ਜਾਣਾ। ਵਿਰਾਗੀ ਉਹ ਹੈ ਜਿਹੜਾ ਬੁਰਾਈਆਂ ਤੋਂ ਵਿਰਾਗੀ ਹੋ ਗਿਆ। ਵਿਰਾਗੀ ਘਰ ਬਾਰ ਨੂੰ ਛੱਡ ਦੇਣ ਵਾਲਾ ਨਹੀਂ ਹੁੰਦਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਮਨ ਬੈਰਾਗੀ, ਮਨ ਬੰਦੇ ਦਾ ਬੈਰਾਗੀ ਹੁੰਦਾ ਹੈ, ਘਰ ਵਸੈ। ਜਿਹੜਾ ਬਾਹਰ ਭਟਕਦਾ ਹੈ ਨਾ, ਮਨ ਬਾਹਰ ਭਟਕਦਾ ਹੈ, ਕਿਉਂਕਿ ਬੈਰਾਗੀ ਦਾ ਮਤਲਬ ਕੀ ਹੈ, ਜਿਹੜਾ ਭਟਕ ਰਿਹਾ ਘਰ ਛੱਡ ਕੇ। ਤੇ ਘਰ ਸਰੀਰ ਨਹੀਂ ਛੱਡਦਾ, ਘਰ ਬੰਦੇ ਦਾ ਕੀ ਛੱਡਦਾ ਹੈ, ਮਨ। ਹੁਣ ਕਈ ਵਾਰ ਬੰਦਾ ਵੇਖੋ ਤੁਸੀਂ ਘਰੋਂ ਬਾਹਰ ਹੁੰਦਾ ਪਰ ਮਨ ਕਿੱਥੇ ਹੁੰਦਾ ਹੈ, ਘਰ ਦੇ ਵਿੱਚ। ਤੇ ਕਈ ਵਾਰ ਬੈਠਾ ਘਰੇ ਹੈ ਤੇ ਮਨ ਕਿੱਥੇ ਹੁੰਦਾ ਹੈ, ਬਾਹਰ ਹੁੰਦਾ। ਖੇਡ ਮਨ ਦੀ ਹੈ, ਸਰੀਰ ਥੋੜਾ ਘਰ ਛੱਡਦਾ। ਕਿੰਨੀਆਂ ਚੀਜ਼ਾਂ ਹੁੰਦੀਆਂ, ਮੈਂ ਤੇ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਬੰਦਾ ਹੱਥੋਂ ਛੱਡ ਦਿੰਦਾ, ਮਨ ਚੋਂ ਥੋੜਾ ਛੱਡਦਾ। ਕਈ ਵਾਰ ਆਪਾਂ ਕਿਸੇ ਨੂੰ ਕਹਿੰਦੇ ਹਾਂ ਜੀ ਜਾਓ ਤੈਨੂੰ ਮੈਂ ਮਾਫ ਕੀਤਾ, ਤੁਸੀਂ ਜ਼ਬਾਨ ਤੋਂ ਬੋਲ ਛੱਡ ਦਿੱਤੇ ਪਰ ਮਨ ਨੇ ਤੇ ਅਜੇ ਤਾਈਂ ਮਾਫ ਕੀਤਾ ਹੀ ਨਹੀਂ। ਮਨ ਕਹਿੰਦਾ ਕੋਈ ਨੀ, ਹੁਣ ਫਿਲਹਾਲ ਦੀ ਘੜੀ ਏਦਾਂ ਹੈ, ਜਦੋਂ ਕਿਤੇ ਫਿਰ ਸਾਡਾ ਹੱਥ ਪਿਆ ਫਿਰ ਤੈਨੂੰ ਦੱਸਾਂਗੇ। ਸੋ ਮਨ ਦੀ ਪਕੜ ਓਨੀ ਰਹਿੰਦੀ ਹੈ। ਘਰੋਂ ਮਨ ਬਾਹਰ ਨੂੰ ਦੌੜਿਆ, ਸਰੀਰ ਘਰ ਚ ਬੈਠਾ, ਮਨ ਬੈਰਾਗੀ ਹੋ ਗਿਆ, ਘਰੋਂ ਨਿਕਲ ਗਿਆ। ਹੁਣ ਆਪ ਘਰੋਂ ਬਾਹਰ ਹੈ ਪਰ ਮਨ ਫੇਰ ਕਿੱਥੇ ਆ ਗਿਆ, ਘਰੇ ਆ ਗਿਆ। ਆਪਦੇ ਘਰੇ ਨਹੀਂ ਗਿਆ ਤੇ ਹੋਰ ਕਿਸੇ ਦੇ ਘਰੇ ਚਲੇ ਗਿਆ। ਜਿਵੇਂ ਸਤਿਗੁਰ ਨੇ ਬਾਣੀ ਚ ਆਖਿਆ ਵੀ ਉਹ ਉਦਾਸੀ ਬਣ ਗਿਆ, ਗ੍ਰਸਥ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਤੇ ਫਿਰ ਉਹਨਾਂ ਦੇ ਘਰਾਂ ਚ ਮੰਗਣ ਵੀ ਜਾ ਰਿਹਾ ਵੀ ਜੇ ਤੇ ਤੂੰ ਘਰ ਛੱਡਿਆ ਸੀ, ਗ੍ਰਸਥ ਛੱਡਿਆ ਸੀ ਮਾੜਾ ਕਹਿ ਕੇ, ਤੇ ਜਿਨ੍ਹਾਂ ਦੇ ਘਰਾਂ ਅੱਗੇ ਫੜ ਕੇ ਖੱਪਰ ਤੂੰ ਮੰਗਦਾ ਫਿਰਦਾ, ਉਹ ਵੀ ਤੇ ਗ੍ਰਸਤੀ ਨੇ ਨਾ, ਉਹ ਵੀ ਤੇ ਉਦਾਂ ਦਾ ਘਰ ਹੀ ਹੈ ਜਿਹੜਾ ਤੂੰ ਛੱਡਿਆ ਹੋਇਆ। ਤੋ ਬਾਬੇ ਨੇ ਐਵੇਂ ਨੀ ਬਾਣੀ ਵਿੱਚ ਲਿਖਿਆ ਵੀ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ, ਅੱਜ ਹੂੰ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਆਖਿਆ ਘਰ ਛੱਡ ਦਿੱਤਾ, ਜੰਗਲ ਦੇ ਵਿੱਚ ਜਾ ਕੇ ਟਿਕਾਣਾ ਕਰ ਲਿਆ ਤੇ ਉੱਥੇ ਜਾ ਕੇ ਆਪਣਾ ਵਸੇਬਾ ਕਰ ਲਿਆ, ਪਰ ਪਾਪੀ ਮਨ ਨੇ ਵਿਕਾਰ ਛੱਡੇ ਨਹੀਂ ਹਨ, ਮਨ ਉੱਥੇ ਹੈ। ਏਦਾਂ ਚਰਚਾ ਤੇ ਜੋਗੀ ਵੀ ਕਰਦੇ ਹੋਣਗੇ, ਉਹ ਕਿਹੜੇ ਪੰਗੇ ਨੂੰ ਫੜੇ ਗਏ, ਘਰੇ ਹੁੰਦੇ ਤੇ ਵਧੀਆ ਸੀ। ਜਦੋਂ ਕਿਤੇ ਅੱਛਾ ਜਦੋਂ ਤੇ ਕਿਤੇ ਖਾਣ ਨੂੰ ਪਦਾਰਥ ਆ ਜਾਂਦੇ ਹੋਣਗੇ ਜੋਗੀਆਂ ਦੇ ਕੋਲ ਇਦਾਂ ਹੀ, ਉਦੋਂ ਤੇ ਉਹ ਬੜੇ ਖੁਸ਼ ਹੁੰਦੇ ਹੋਣਗੇ ਵੀ ਆਹ ਤੇ ਮੌਜਾਂ ਲੱਗ ਗਈਆਂ, ਐਵੇਂ ਘਰੇ ਬੈਠੇ ਰਹਿੰਦੇ ਸਨ। ਤੇ ਜਦੋਂ ਕਿਤੇ ਕਦੀ ਕੁਝ ਬਣਾ ਆਇਆ ਤੇ ਫਿਰ ਕਹਿੰਦਾ ਇਦੋਂ ਕੰਮੋਂ ਤੇ ਥੋੜੀ ਖਾ ਲਓ। ਜਿਵੇਂ ਬੰਦਾ ਗਰਮੀ ਆਉਂਦੀ ਤੇ ਬੰਦਾ ਠੰਡ ਨੂੰ ਚੇਤੇ ਕਰਦਾ, ਠੰਡ ਆਉਂਦੀ ਹੈ ਤੇ ਬੰਦਾ ਗਰਮੀ, ਸੰਤੁਸ਼ਟੀ ਤੇ ਕਿਤੇ ਵੀ ਨਹੀਂ ਹੁੰਦੀ ਬੰਦੇ ਨੂੰ। ਹੁਣ ਜੋਗੀਆਂ ਨੇ, ਜੋਗੀ ਵਿਹਲੇ ਬੈਠੇ ਸੀ ਜੰਗਲਾਂ ਪਹਾੜਾਂ ਦੇ ਵਿੱਚ, ਲੋਕੀ ਆਣ ਕੇ ਨਮਸਕਾਰਾਂ ਕਰਦੇ ਸੀ, ਕੋਈ ਹੀਰੇ ਸੋਨਾ ਜਵਾਹਰਾਤ ਚੜਾ ਜਾਂਦੇ ਸੀ, ਕੋਈ ਖਾਣ ਨੂੰ ਫਲ ਫਰੂਟ ਲੈ ਆਉਣੇ, ਤੇ ਜਦੋਂ ਤੇ ਭੰਡਾਰ ਲੱਗ ਜਾਣੇ ਫਿਰ ਕਹਿੰਦਾ ਜੀ ਆਹ ਕੰਮ ਚੰਗਾ। ਇਹ ਹਰ ਵੈਸੇ ਹਰ ਆ ਦੁਨੀਆਂ ਦੇ ਧੰਦਿਆਂ ਵਿੱਚ ਵੀ ਇਹੋ ਕੁਝ ਹੁੰਦਾ ਨਾ। ਜਿਹੜੇ ਕੈਨੇਡਾ ਆ ਗਏ ਉਹ ਕਹਿੰਦੇ ਇੰਡੀਆ ਚੰਗਾ, ਜਿਹੜੇ ਇੰਡੀਆ ਬੈਠੇ ਉਹ ਕਹਿੰਦੇ ਕੈਨੇਡਾ ਚੰਗਾ। ਸੇਮ ਉਹ ਜੋਗੀਆਂ ਵਾਲੀ ਗੱਲ ਹੀ ਹੈ। ਤੇ ਹੁਣ ਜਦੋਂ ਤੇ ਲੋਕ ਉਹਨਾਂ ਦੇ ਕੋਲ ਫਲ ਫਰੂਟ ਲੈ ਕੇ ਪਹੁੰਚ ਗਏ ਤੇ ਏਦਾਂ ਢੇਰ ਲੱਗੇ ਨੇ, ਤੇ ਜੋਗੀਆਂ ਦੇ ਚੇਲੇ ਵੀ ਬੜੇ ਖੁਸ਼ ਨੇ ਵੀ ਨਜ਼ਾਰੇ ਬੱਜ ਗਏ, ਘਰੇ ਕਿੱਥੋਂ ਇੰਨਾ ਕੁਝ ਜੁੜਨਾ ਸੀ। ਤੇ ਜਦੋਂ ਕੱਖ ਵੀ ਨਾ ਆਇਆ ਉਦੋਂ ਫਿਰ ਕੀ ਸੋਚਦੇ ਨੇ, ਉਹ ਘਰੇ ਹੁੰਦੇ ਤੇ ਠੀਕ ਸੀ, ਚਲੋ ਘਰ ਦੀ ਨੇ ਚਾਰ ਰੋਟੀਆਂ ਲਾਹ ਦੇਣੀਆਂ ਸੀ ਉੱਥੇ। ਇਹਦਾ ਮਤਲਬ ਸਾਰੀ ਖੇਡ ਖੀਦੀ ਹੈ ਬੰਦੇ ਦੇ ਮਨ ਦੀ। ਫਿਰ ਸਰੀਰ ਕਿਉਂ ਐਵੇਂ ਇੱਧਰ ਉੱਧਰ ਭਟਕਦਾ ਫਿਰਦਾ, ਸਰੀਰ ਨੂੰ ਲੈ ਕੇ ਕਿਉਂ ਤੁਰਿਆ ਫਿਰਦਾ। ਵਿਰਾਗੀ ਹੋਣਾ ਹੈ ਤੇ ਤੇਰੇ ਮਨ ਨੇ ਹੋਣਾ ਹੈ, ਤੇ ਵਿਰਾਗੀ ਹੋਣ ਦੇ ਲਈ ਘਰ ਛੱਡਣ ਦੀ ਲੋੜ ਨਹੀਂ ਹੈ। ਬਸ ਹਾਂ, ਮਹਾਰਾਜ ਨੇ ਆਖਿਆ ਵੀ ਵਿਰਾਗੀ ਹੋਣ ਦਾ ਤਰੀਕਾ ਇਹ ਹੋਣਾ ਚਾਹੀਦਾ ਹੈ ਵੀ ਜਿਹੜੀ ਦੁਨੀਆਂ ਵਿੱਚ, ਸਮਾਜ ਵਿੱਚ, ਪਰਿਵਾਰ ਵਿੱਚ ਬੁਰਾਈ ਹੈ ਨਾ,
बस तेरा मन उहदे विच ना जुड़े, उथों विरागी रवे, उथों उदां धीआं पुत्तां विच रवे, परिवार विच रवे, ठीक है, पर बुराई विच ना रवे मन, वह असली विरागी हुंदा। तो महाराज ने बाणी विच एक बख्शिश बड़ी प्यारी की, आख्या मन बैरागी। हुण दूजे पासे बाबे ने आख्या, आख्या जिहड़ा मन बैरागी होया फिरदा, इत्थे बैरागी दा अर्थ है जिहड़ा भटकदा फिरदा। बैरागी दो तरीके नाल हो गया ना, फिर समझ लो इहनूं बेनती नूं। एक ते है बैरागी इदां होणा भी घर छड्डिया ते मैं बाहर चले गया, इहनूं कह दित्ता भी इह बंदा कौन है, जोगी है, बैरागी है, इहने अपना घर बार धीआं पुत्तर छड्ड दित्ते ने। पहला बैरागी उह जिहड़ा दुनिया दा बैरागी है। अच्छा, दूजा बैरागी वह है जिन्हें घर बार नहीं छड़िया, जिहड़ा रहिंदा परिवार विच ही है पर उन्हें ऐब छड़ दित्ते ने, दूजा बैरागी हो गया। उन्हें बुराइयां दे नालों अपना नाता तोड़ लिया, अपने आप नूं डिसकनैक्ट कर लिया, दूजा बैरागी हो गया। अच्छा, तीजा बैरागी किहड़ा है? बाबे ने कहा तीजा बैरागी बंदे दा वह मन है जिहड़ा एवें भटकी जा रहा, जिवें बैरागी बंदे भटकदे फिरदे ना कितें, इदा मेरा मन भटक रहा है जिदा करके मैं सौखा नहीं है, सुखी नहीं है। हुण की होया भी मैं उस बैरागी मन नूं मोड़ के घरे टका लिया, जिहड़ा भटक रहा सी उहनूं घरे अंदर टका लिया। तो सतगुर ने बैरागी नूं वख-वख एंगल दे उत्तों डिफाइन किया कि मन बैरागी घर वसै सच पै राता होए। जदों मैं सच्चाई नूं समझ लैंदा ना जीवन विच जिहड़ा सच है, जदों उहदी मैनूं सोझी लग गई तो फिर जिहड़ा भटकदा होया मन है वह टिका दे विच आ जांदा। जिहड़ा बैरागी होया मन है वह टिका विच आ गया। ज्ञान महारस भोगवै, फिर इहने ज्ञान दा महारस खाधा, महारस पीता, उहनूं भोगिया। ज्ञान महारस भोगवै बहुड़ भूख ना होए, फिर उहदे अंदर कोई भुख नहीं रहिंदी विकारां दी, हुण उह भटकदा नहीं। साच नाम आधार मेरा जिन भुखां सब गवाईआं, जिहड़ा मन भटक रहा सी हुण भुख कोई नहीं हैगी। ज्ञान महारस भोगवै फिर बहुड़ भूख ना होए, नानक ए मन मार मिल, जिहड़ा मन भटक रहा सी इहनूं मार दे। जिवें कई चीज़ां तो कई कुछ फूड ऐसे हुंदे ने, कुछ खाण वालियां चीज़ां ऐसियां हुंदियां ने भावें कि लोकां नूं बहुत स्वादलियां लगदियां होण पर कई कह दिंदे ने भी मेरा ते उत्तों मन भरिया पिया, मेरा मन ही मरिया पिया, मेरा नहीं इहनूं खाण नूं जी करदा, दुनिया बड़े चाह नाल खाँदी है, दुनिया बड़े उत्साह नाल खाँदी है, उह कहिंदे ने एड्डा स्वाद है खाला तू ही, वह कहिंदा नहीं मैं नहीं, मेरा तो मन मर गया। इस तरीके बस एहो लॉजिक है, एहो गल समझनी है भी जिन्ना चीजां वल दुनिया बहुत हुब के लगी हुई ना, जिहड़ा सच्चा बैरागी उहदा मन ही उधरों मर गया, वह उस बुराई वाले बन्ने जांदा ही नहीं। कदों आखिया जदों ज्ञान महारस भोगवै, जिहनूं ज्ञान आ गया, जिहनूं समझ आ गई, सोझी आ गई दुनिया की, ज्ञान महारस भोगवै बहुड़ भूख ना होए, नानक ए मन मार मिल भी फिर दुख ना होए। सतगुरु सच्चे पातशाह कहिंदे जिन्हें मन मार लिया उहदे जीवन दे विच्चों सारे दुख चले गए। हुण जोगी कहिंदे सी मन मारांगे जंगल विच जा के, बाबे ने आखिया नहीं, इदां मन नहीं मरदे। अतीत सदाए माया का राता, बाबे ने आखिया अतीत, अतीत कहिंदे ने घर बार जिन्हें छड्डिया होवे, आख्या रत्या माया विच ही है पर कहिंदा की है भी मैं ते घर बार छड्डिया होया। अतीत सदाए, अतीत सदा रहा अपने आप नूं। तो गुरदेव महाराज ने अज जिहड़ा बचन रखिया, मेरे राजन मैं बैरागी जोगी, आख्या ए वाहिगुरु जी मैं बैरागी बन गया, वह जोगी बन गया। मरत न सोग बेयोगी, हुण होया कि जोगी बनन दे नाल हुण मौत दा डर, चिंता ते विछोड़ा हुण मैनूं पौंदे नहीं, हुण कोई चिंता नहीं हैगी जीवन विच। इह वी नहीं है भी मौत आ जानी है भी डरदा ही भज्जा फिरां, इह वी नहीं है भी हुण मैनूं कोई विछोड़ा किसी चीज़ दा मेरे नालों विछड़ जाणा मैनूं दुख देवेगा, नहीं, इह चीज़ां दा असर ही कोई नहीं। एक थां उत्ते सतगुरु महाराज कहिंदे अप्यो पियो सो भरम गवाए, जिन्हां ने आत्मक जीवन देण वाला रब्बी नाम दा जल पी लिया उहदे भरम गवाच गए। अप्यो पियो सो भरम गवाए, गुरप्रसाद मुक्त गत पाए, गुरु की कृपा नाल उह घर परिवार विच रहिंदे मुक्त हो गया। भगती रत्ता सदा बैरागी, आप मार मिलावणिया, जिहड़ा रब दे गुणा विच रत्या होया उह सदा बैरागी है, उह सदा ही बैरागी है।
ਮਰਤ ਨਾ ਸੋਗ ਬਯੋਗੀ। ਪਹਿਲੇ ਸ਼ਬਦ ਵਿੱਚ ਕਬੀਰ ਸਾਹਿਬ ਪਹਿਲੇ ਬੰਦ ਵਿੱਚ ਕੀ ਕਹਿੰਦੇ ਨੇ, ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਹੁਣ ਜੋਗੀ ਕੀ ਕਰਦੇ ਨੇ, ਕੰਨਾਂ ਵਿੱਚ ਕੀ ਪਾਉਂਦੇ ਨੇ, ਮੁੰਦਰਾਂ ਪਾਉਂਦੇ ਨੇ। ਜਪਜੀ ਸਾਹਿਬ ਵਿੱਚ ਮਹਾਰਾਜ ਨੇ ਕਿਹੜੀਆਂ ਮੁੰਦਰਾਂ ਪਾਉਣ ਦੀ ਗੱਲ ਆਖੀ, ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾ ਜੀਵਨ ਵਿੱਚ ਜੇ ਸੁਖੀ ਹੋਣਾ ਚਾਹੁੰਦਾ। ਤੇ ਇੱਥੇ ਮਹਾਰਾਜ ਕਹਿੰਦੇ ਨੇ, ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਮੇਰੀ ਸੁਰਤ ਵਾਹਿਗੁਰੂ ਜੀ ਤੇਰੇ ਚ ਜੁੜੀ ਹੋਈ ਹੈ, ਮੇਰੀ ਜਿਹੜੀ ਸਿਮਰਤੀ ਹੈ, ਸਿਮਰਤੀ ਦਾ ਮਤਲਬ ਹੁੰਦਾ ਯਾਦ ਸ਼ਕਤੀ, ਚਿੰਤਨ ਸ਼ਕਤੀ, ਮੇਰੀ ਸਿਮਰਤੀ ਵਿੱਚ ਵੀ ਤੂੰ ਹੀ ਆ ਤੇ ਮੇਰੀ ਸੁਰਤ ਵੀ ਤੇਰੇ ਵਿੱਚ ਜੁੜੀ ਹੋਈ ਆ। ਇਹੋ ਹੀ ਮੇਰੇ ਲਈ ਕੰਨ ਚ ਪਾਈਆਂ ਹੋਈਆਂ ਮੁੰਦਰਾਂ ਨੇ, ਵੀ ਮੈਨੂੰ ਹੁਣ ਕੰਨਾਂ ਵਿੱਚ ਕੋਈ ਮੁੰਦਰ ਪਾਉਣ ਦੀ ਲੋੜ ਨਹੀਂ ਹੈ, ਕੋਈ ਓਦਾਂ ਦਾ ਜੋਗੀ ਬਣਨ ਦੀ ਲੋੜ ਨਹੀਂ ਹੈ ਜਿਹਨੂੰ ਕੰਨ ਪਾਟਾ ਜੋਗੀ ਕਹਿੰਦੇ ਨੇ, ਜਿਹੜਾ ਕੰਨ ਪੜਵਾਈ ਫਿਰਦਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਤੇ ਜਪਜੀ ਸਾਹਿਬ ਚ ਮਹਾਰਾਜ ਨੇ ਆਖਿਆ, ਮੁੰਦਾ ਸੰਤੋਖ ਸ਼ਰਮ ਪਦ ਝੋਲੀ, ਧਿਆਨ ਕੀ ਕਰੈ ਵਿਭੂਤ। ਧਿਆਨ ਤੇਰੇ ਵਿੱਚ ਜੁੜਿਆ ਹੋਇਆ, ਧਿਆਨ ਮੇਰੇ ਲਈ ਵਿਭੂਤੀ ਹੈ, ਉਹ ਸਵਾਹ ਹੈ ਮੱਥੇ ਦੀ। ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਮੈਂ ਆਪ ਕੁਆਰਾ ਨਹੀਂ ਰਹਿੰਦਾ, ਹੈਗਾ ਮੈਂ ਗ੍ਰਸਤੀ ਹਾਂ, ਪਰ ਆਪਣੇ ਸਰੀਰ ਨੂੰ ਕੁਆਰਾ ਰੱਖਿਆ ਵਿਕਾਰਾਂ ਵਾਲੇ ਬੰਨਿਓ, ਬੁਰਾਈਆਂ ਵਾਲੇ ਬੰਨਿਓ। ਇਹ ਜੀਵਨ ਦੀ ਜੁਗਤ ਹੈ, ਡੰਡਾ ਪ੍ਰਤੀਤ। ਤੇ ਡੰਡਾ ਕਿਹੜਾ ਹੈ ਮੇਰੇ ਕੋਲ, ਹੇ ਵਾਹਿਗੁਰੂ ਤੇਰੇ ਉੱਤੇ ਵਿਸ਼ਵਾਸ ਹੈ ਮੇਰੇ ਕੋਲ ਡੰਡਾ ਹੈ। ਜਿਵੇਂ ਡੰਡੇ ਉੱਤੇ ਬੰਦੇ ਨੂੰ ਭਰੋਸਾ ਹੁੰਦਾ ਨਾ, ਇਕੱਲੇ ਮਤਲਬ ਬੰਦਾ ਕਿਸੇ ਰਸਤੇ ਤੁਰਿਆ ਜਾਵੇ, ਇਕੱਲਾ ਕਾਰਾ ਹੋਵੇ ਤੇ ਹੱਥ 'ਚ ਫੜੀ ਹੋਈ ਸੋਟੀ ਵੀ ਜਿਹੜੀ ਹੁੰਦੀ ਹੈ ਨਾ, ਉਹ ਬੰਦੇ ਨੂੰ ਬਚਾ ਲੈਂਦੀ ਹੈ। ਕਈ ਵਾਰ ਜਦੋਂ ਜੋਗੀ ਜਾਂ ਹੋਰ ਪਿੰਡਾਂ ਵਿੱਚ ਕੋਈ ਬਾਬੇ ਆਉਂਦੇ ਹੁੰਦੇ ਸੀ ਤੇ ਕੁੱਤੇ ਪੈ ਜਾਂਦੇ ਸੀ ਉਹਨਾਂ ਨੂੰ, ਜਿਹੜੇ ਪਿੰਡ ਦੀ ਕਤੀੜ ਜੀ ਸੀ ਉਹ ਇਕੱਠੀ ਹੋ ਕੇ ਉਹਨਾਂ ਨੂੰ ਪੈ ਜਾਂਦੀ ਸੀ। ਉਹਨਾਂ ਵੀ ਹੱਥ 'ਚ ਇੱਕ ਡੰਡਾ ਰੱਖਿਆ ਹੁੰਦਾ ਸੀ, ਤਾਂ ਕਿ ਇੱਦਾਂ ਉਹਨਾਂ ਨੇ ਮਾਰਨਾ ਵੀ ਨਹੀਂ, ਬਸ ਉਹਨਾਂ ਨੂੰ ਡਰਾਉਂਦੇ ਤੁਰੇ ਆਉਣਾ ਵੀ ਇਹ ਕਿਤੇ ਲੱਤ ਲੁੱਤ ਨਾ ਪਾੜ ਦੇਣ। ਹੁਣ ਇੱਥੇ ਕੁੱਤੇ ਕਿਹੜੇ ਨੇ, ਇੱਥੇ ਕੁੱਤੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਤੇ ਡੰਡਾ ਕਿਹੜਾ ਹੈ ਰੱਬ ਦੇ ਭਰੋਸੇ ਦਾ। ਤੇ ਹੁਣ ਉਸ ਭਰੋਸੇ ਦੇ ਨਾਲ ਇਹ ਜਿਹੜੇ ਕੁੱਤੇ ਨੇ ਇਹ ਮੈਨੂੰ ਪੈਂਦੇ ਨਹੀਂ, ਇਹਨਾਂ ਨੂੰ ਮੈਂ ਭਜਾਉਣਾ ਦੂਰ ਕਰਦਾ। ਤੋ ਡੰਡਾ ਪ੍ਰਤੀਤ ਦਾ ਮਤਲਬ ਹੈ, ਪ੍ਰਤੀਤ ਕਹਿੰਦੇ ਨੇ ਵਿਸ਼ਵਾਸ ਨੂੰ। ਇੱਥੇ ਕਬੀਰ ਸਾਹਿਬ ਨੇ ਆਖਿਆ, ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰ ਮਿਤ ਬਾਹਰ ਖਿੰਥਾ। ਆਖਿਆ ਇਹ ਵਾਹਿਗੁਰੂ ਜੀ ਮੇਰੀ ਜਿਹੜੀ ਗੋਦੜੀ ਹੈ ਉਹ ਕੀ ਹੈ, ਸਹੀ ਗਿਆਨ ਮੇਰੀ ਗੋਦੜੀ ਹੈ, ਸਹੀ ਵਾਕਫੀਅਤ, ਸਹੀ ਸਮਝ ਜਿਹੜੀ ਹੈ ਉਹ ਮੇਰੀ ਕੀ ਹੈ, ਗੋਦੜੀ ਹੈ, ਜੀਵਨ ਦੀ ਸੋਝੀ। ਪਰਮਿਤ ਬਾਹਰ ਖਿੰਥਾ, ਸ਼ੁਨ ਗੁਫਾ ਮੈਂ ਆਸਣ ਬੈਸਣ। ਹੁਣ ਜੋਗੀ ਗੁਫਾ ਵਿੱਚ ਬਹਿੰਦੇ ਸੀ, ਸਤਿਗੁਰੂ ਮਹਾਰਾਜ ਨੇ ਆਖਿਆ ਮੈਂ ਵੀ ਜਿੱਥੇ ਕੋਈ ਮਾਇਆ ਦਾ ਫੁਰਨਾ ਨਹੀਂ ਨਾ ਉੱਠਦਾ ਉਸ ਗੁਫਾ 'ਚ ਮੈਂ ਵੀ ਬਹਿ ਗਿਆ ਹੋਣਾ, ਜਿੱਥੇ ਕੋਈ ਮਾੜਾ ਖਿਆਲ ਉਤਪੰਨ ਨਹੀਂ ਨਾ ਹੁੰਦਾ, ਉਹ ਜਿਹੜੀ ਸ਼ੁਨ ਗੁਫਾ ਹੈ, ਸ਼ੁਨ ਦਾ ਮਤਲਬ ਹੁੰਦਾ ਜਿੱਥੇ ਕੋਈ ਫੁਰਨਾ ਨਹੀਂ ਫੁਰਦਾ। ਹੁਣ ਵੈਸੇ ਤੇ ਫੁਰਨੇ ਫੁਰਨੇ ਚਾਹੀਦੇ, ਹੁਣ ਮੈਂ ਜੇ ਕਥਾ ਕਰ ਰਿਹਾ ਤੇ ਇਹ ਵੀ ਤੇ ਫੁਰਨਾ ਹੀ ਫੁਰ ਰਿਹਾ ਨਾ, ਇਹ ਤਾਂ ਕੋਈ ਮਾੜਾ ਫੁਰਨਾ ਨਹੀਂ ਹੈ। ਪਰ ਹਾਂ, ਮਾੜਾ ਫੁਰਨਾ ਨਹੀਂ ਫੁਰਨਾ ਚਾਹੀਦਾ, ਉਹਨੂੰ ਕਹਿੰਦੇ ਨੇ ਸ਼ੁਨ ਗੁਫਾ। ਆਖਿਆ ਸ਼ੁਨ ਗੁਫਾ ਮੈਂ ਆਸਣ ਬੈਸਣ, ਕਲਪ ਬਿਬਰਜਤ ਮੁੰਦਾ, ਖਿਮਾ ਕਰਿਓ, ਕਲਪ ਬਿਬਰਜਤ ਪੰਥਾ। ਤੇ ਬਾਬਾ ਜੀ ਕਹਿੰਦੇ ਨੇ ਹੁਣ ਨਾ ਮੈਂ ਕਲਪਦਾ ਨਹੀਂ। ਜੋਗੀ ਜਿਹੜੇ ਸੀ ਉਹ ਕਈ ਵਾਰ ਤੈਸ਼ ਵਿੱਚ ਵੀ ਆ ਜਾਂਦੇ ਸੀ, ਗੁੱਸੇ ਵਿੱਚ ਵੀ ਆ ਜਾਂਦੇ ਸੀ। ਧਾਰਮਿਕ ਬੰਦਾ ਵੀ ਕਈ ਵਾਰ ਬੜੀ ਤੈਸ਼ ਵਿੱਚ ਆ ਜਾਂਦਾ, ਫਿਰ ਤੈਸ਼ ਵਿੱਚ ਆਇਆ ਉਹ ਕਹਿੰਦਾ ਕਿ ਤੈਨੂੰ ਸ਼ਰਾਪ ਦੇ ਦਿਆਂਗਾ, ਤੈਨੂੰ ਭਸਮ ਕਰ ਦਿਆਂਗਾ, ਤੈਨੂੰ ਆਹ ਕਰ ਦਿਆਂਗਾ, ਉਹ ਕਰ ਦਿਆਂਗਾ। ਆਖਿਆ ਉਹ ਜਿਹੜੀ ਕਲਪਨਾ ਸੀ ਨਾ ਉਹਨੂੰ ਮੈਂ ਰੋਕ ਲਿਆਉਣਾ, ਇਹ ਹੁਣ ਮੇਰੀ ਜ਼ਿੰਦਗੀ ਦਾ ਰਾਹ ਬਣ ਗਿਆ, ਹੁਣ ਐਵੇਂ ਕਲਪਦਾ ਨਹੀਂ। ਕਲਪ ਬਿਵਰਜਿਤ, ਬਿਵਰਜਿਤ ਮਤਲਬ ਰੋਕਣਾ, ਕਲਪ ਬਿਵਰਜਿਤ ਪੰਥਾ, ਇਹ ਮੇਰਾ ਪੰਥ ਬਣ ਗਿਆ ਜੀਵਨ ਦਾ, ਹੁਣ ਇਹ ਰਸਤਾ ਬਣ ਗਿਆ। ਅਗਲਾ ਬੋਲ, ਖੰਡ ਬ੍ਰਹਿਮੰਡ ਮੈਂ ਸਿੰਘੀ। ਆਖਿਆ ਹੁਣ ਜੋਗੀ ਇੱਕ ਸਿੰਘੀ ਨਾਦ ਵਜਾਉਂਦੇ ਨੇ ਹਿਰਨ ਦੇ ਸਿੰਘਾਂ ਵਰਗਾ ਹੁੰਦਾ। ਮਹਾਰਾਜ ਕਹਿੰਦੇ ਨੇ ਖੰਡਾਂ ਬ੍ਰਹਿਮੰਡਾਂ ਵਿੱਚ ਰੱਬ ਦੇ ਹੁਕਮ ਦੀ ਸਿੰਗੀ ਵੱਜ ਰਹੀ ਹੈ, ਹੁਣ ਮੈਨੂੰ ਇਹਦੀ ਸਮਝ ਲੱਗ ਗਈ ਹੈ, ਮੇਰਾ ਨਾਦ ਤੇ ਕੁਝ ਵੀ ਨਹੀਂ, ਸਾਡੇ ਨਾਦ ਤੇ ਬਹੁਤ ਛੋਟੇ ਨੇ, ਤੇਰਾ ਨਾਦ ਬਹੁਤ ਵੱਡਾ, ਘੱਟ ਘੱਟ ਵੱਜ ਹੈ ਨਾਦ ਉਹਦਾ ਹੁਕਮ, ਧੰਨ ਧੰਨ ਉਹ ਰਾਮ ਬੇਨ ਵੱਜ ਹੈ,
ਬੇਨ ਦਾ ਮਤਲਬ ਹੁੰਦਾ ਬੰਸਰੀ, ਹੁਕਮ ਦੀ ਬੰਸਰੀ ਵੱਜ ਰਹੀ ਹੈ ਰੱਬ ਦੀ, ਰਮੇ ਹੋਏ ਰੱਬ ਦੀ। ਜੋਗੀ ਸਿੰਘੀ ਨਾਦ ਵਜਾਉਂਦੇ ਸੀ ਤੇ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੀ। ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਪਸਮਾ ਧਾਰੀ। ਬਟੂਆ ਕਹਿੰਦੇ ਨੇ ਜੀ ਸਵਾਹ ਰੱਖਣ ਲਈ ਨਾ, ਜਿਹੜਾ ਜੋਗੀਆਂ ਦਾ ਥੈਲਾ ਹੁੰਦਾ ਨਾ ਉਹਨੂੰ ਬਟੂਆ ਕਹਿੰਦੇ ਨੇ। ਆਪਾਂ ਜਿਹਦੇ ਵਿੱਚ ਪੈਸੇ ਰੱਖਦੇ ਵੈਸੇ ਉਹਨੂੰ ਹੀ ਆਪਾਂ ਕੀ ਕਹਿੰਦੇ ਹਾਂ, ਬਟੂਆ ਕਹਿੰਦੇ ਹਾਂ। ਤੋ ਇੱਥੇ ਅਰਥ ਬਣਨਗੇ ਵੀ ਜੋਗੀਆਂ ਨੇ ਸਵਾਹ ਰੱਖੀ ਹੁੰਦੀ ਹੈ, ਉਹ ਵਿੱਚੋਂ ਕੱਢ ਕੇ ਮੱਥੇ ਮੁੱਥੇ ਤੇ ਮਲ ਲੈਂਦੇ ਨੇ, ਤੇ ਜਾਂ ਕੋਈ ਉਹਨਾਂ ਨੂੰ ਆਉਂਦਾ ਮੱਥਾ ਟੇਕਦਾ ਤੇ ਉਹ ਸਵਾਹ ਕੱਢ ਕੇ ਤੇ ਉਹਦੇ ਉੱਤੇ ਕੋਈ ਟਿੱਕਾ ਲਾ ਦਿੰਦੇ ਨੇ, ਉਹ ਜੇਬ 'ਚ ਸਵਾਹ ਪਾਈ ਫਿਰਦੇ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਮੇਰਾ ਬਟੂਆ ਸਭ ਜਗ ਪਸਮਾ ਧਾਰੀ। ਆਖਿਆ ਮੈਂ ਸਮਝ ਲਿਆ ਹੈ ਵੀ ਇਹ ਸੰਸਾਰ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਹੋ ਜਾਣਾ, ਇਹੋ ਹੀ ਮੇਰੇ ਲਈ ਬਟੂਆ ਹੈ। ਅੰਦਰ ਮਨ ਦੇ ਬਟੂਏ ਵਿੱਚ ਇਸ ਗੱਲ ਨੂੰ ਪੱਕਿਆਂ ਕਰ ਲਿਆ ਵੀ ਦੁਨੀਆਂ ਉੱਤੇ ਰਹਿਣਾ ਕਿਸੇ ਨੇ ਨਹੀਂ, ਇੱਕ ਦਿਨ ਸਾਰਿਆਂ ਨੇ ਕੀ ਹੋ ਜਾਣਾ, ਸਵਾਹ ਹੋ ਜਾਣਾ, ਖੇ ਹੋ ਜਾਣਾ। ਜੋਗੀ ਨੇ ਇੱਦਾਂ ਬਟੂਏ ਦੇ ਵਿੱਚ ਸਵਾਹ ਪਾਈ ਹੋਣੀ ਤੇ ਲੋਕਾਂ ਦੇ ਮਲਦੇ ਰਹਿਣਾ, ਉਹਨੇ ਆਪਦੇ ਵੀ ਮਲ ਲੈਣੀ। ਆਖਿਆ ਮੈਂ ਸਮਝ ਲਿਆ ਵੀ ਇਹ ਜੱਗ ਨੇ ਇੱਕ ਦਿਨ ਭਸਮ ਹੋ ਜਾਣਾ, ਸਵਾਹ ਹੋ ਜਾਣਾ, ਇਸ ਗੱਲ ਨੂੰ ਮੈਂ ਹਿਰਦੇ ਦੇ ਬਟੂਏ 'ਚ ਟਿਕਾ ਲਿਆ, ਆਹ ਹੈ ਮੇਰਾ ਜੋਗ। ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਰਭ ਹੰਡੀਐ। ਬਾਬੇ ਨੇ ਆਖਿਆ ਜਦੋਂ ਸੰਸਾਰ ਵਿੱਚ ਰਹਿਣਾ ਹੀ ਨਹੀਂ ਫਿਰ ਹੰਕਾਰ ਕਿਹੜੀ ਗੱਲ ਦਾ ਹੈ ਭਾਈ, ਸੰਸਾਰ ਨੇ ਖਾਕ ਹੋ ਜਾਣਾ, ਤੇਰੀ ਦੇਹੀ ਨੇ ਖਾਕ ਹੋ ਜਾਣਾ। ਜਦੋਂ ਮੈਂ ਇਸ ਰਿਐਲਿਟੀ ਦੀ ਪਛਾਣ ਕਰ ਲਈ ਨਾ, ਫਿਰ ਮੈਨੂੰ ਜੇਬਾਂ ਵਿੱਚ ਸਵਾਹ ਪਾ ਕੇ ਤੁਰਨ ਦੀ ਲੋੜ ਨਹੀਂ ਹੈ। ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤਾੜੀ। ਅਗਲਾ ਬਚਨ ਹੈ, ਤਾੜੀ ਲਾਗੀ ਤ੍ਰਿਪਲ ਪਲਟੀਐ, ਛੂਟੈ ਹੋਏ ਪਸਾਰੀ। ਬਾਬਾ ਜੀ ਨੇ ਆਖਿਆ ਜਦੋਂ ਮੈਂ ਤਿੰਨਾਂ ਗੁਣਾਂ ਵਾਲੀ ਮਾਇਆ ਤੋਂ ਆਪਣੇ ਆਪ ਨੂੰ ਪਲਟਾ ਲਿਆ ਨਾ, ਤੇ ਇਹੋ ਹੀ ਮੈਂ ਹੁਣ ਤਾੜੀ ਲੱਗ ਗਈ, ਮੇਰੀ ਸੁਰਤ ਲੱਗ ਗਈ। ਮਾਇਆ ਦੇ ਤਿੰਨਾਂ ਗੁਣਾਂ ਤੋਂ ਜਦੋਂ ਆਪਣੇ ਮਨ ਨੂੰ ਪਲਟ ਲਿਆ ਤੇ ਇਹ ਤਾੜੀ ਹੈ। ਜੋਗੀ ਸੁਰਤ ਲਾਉਣ ਲਈ ਵੈਸੇ ਤਾੜੀ ਦੀ ਸ਼ਰਾਬ ਵੀ ਪੀਂਦੇ ਹੁੰਦੇ ਸੀ, ਤਾੜੀ ਦਾ ਬੂਟਾ ਹੁੰਦਾ ਉਹਦੀ ਸ਼ਰਾਬ ਪੀਂਦੇ ਹੁੰਦੇ ਸੀ। ਉਹ ਕਹਿੰਦੇ ਸੀ ਇਹਦੇ ਨਾਲ ਸਾਡੀ ਸੁਰਤ ਲੱਗਦੀ ਹੈ। ਤੋ ਮਹਾਰਾਜ ਨੇ ਆਖਿਆ ਮਾਇਆ ਦੇ ਤਿੰਨਾਂ ਗੁਣਾਂ ਤੋਂ ਮਨ ਨੂੰ ਪਲਟਿਆ ਤੇ ਤਾੜੀ ਲੱਗ ਗਈ, ਸੁਰਤ ਲੱਗ ਗਈ। ਅਗਲਾ ਬਚਨ ਹੈ, ਮਨ ਪਵਨ ਦੋਏ ਤੂੰਬਾ ਕਰੀ ਹੈ। ਮੇਰਾ ਮਨ ਸਵਾਸ ਜਿਹੜਾ ਹੈ ਉਹ ਦੋਵੇਂ ਤੂੰਬੇ ਬਣ ਗਏ। ਇੱਕ ਮਨ ਤੂੰਬਾ ਵਜਾਉਂਦੇ ਨਾ, ਕਿੰਗੁਰੀ ਜੀ ਵਜਾਉਂਦੇ ਜੋਗੀ ਨਾਦ, ਜਿਵੇਂ ਆਮ ਤੂੰਬਾ ਵੈਸੇ ਹੁੰਦਾ ਦੋ ਤਾਰਾਂ ਵਾਲਾ ਜਿਹੜਾ ਹੁੰਦਾ ਨਾ ਉਹਨੂੰ ਵਜਾਉਂਦੇ ਨੇ, ਤੇ ਜੋਗੀ ਜਿਹੜੇ ਸੀ ਉਹ ਇੱਕ ਨਾਦ ਵਜਾਉਂਦੇ ਸੀ ਜਿਹਨੂੰ ਸਿੰਘੀ ਨਾਦ ਕਹਿੰਦੇ ਨੇ, ਕੋਈ ਕਿੰਗੁਰੀ ਕਹਿੰਦਾ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਆਖਿਆ ਵੀ ਰੱਬ ਦੇ ਹੁਕਮ ਦੀ ਵੀਣਾ, ਕਿੰਗੁਰੀ ਨੂੰ ਸਮਝਣਾ ਹੋਵੇ ਤੇ ਵੀਣਾ ਜਿਹਨੂੰ ਕਹਿੰਦੇ ਨੇ, ਆਖਿਆ ਰੱਬੀ ਹੁਕਮ ਦੀ ਵੀਣਾ ਵੱਜ ਰਹੀ ਹੈ, ਮੇਰਾ ਮਨ ਤੇ ਸਾਹ ਹੁਣ ਉਹਦੇ ਵਿੱਚ ਲੱਗੇ ਹੋਏ ਨੇ, ਇਹੋ ਹੀ ਮੇਰੀ ਉਹ ਕਿੰਗਰੀ ਹੈ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਰਦ ਸਾਜੀ, ਥਿਰ ਪਈ ਤੰਤੀ ਤੂਟਸ ਨਾਹੀ, ਅਨਹਦ ਕਿੰਗੁਰੀ ਬਾਜੀ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਸੁਰਤ ਦੀ ਤਾਰ ਨਾਲ ਹੁਣ ਜਿਹੜੀ ਕਿੰਗਰੀ ਹੈ ਉਹ ਵੱਜਣ ਵਾਲੀ ਜਿਹੜੀ ਤੰਤੀ ਹੈ ਉਹ ਮਜ਼ਬੂਤ ਹੋ ਗਈ, ਇਹ ਟੁੱਟਦੀ ਨਹੀਂ। ਐਸੀ ਕਿੰਗਰੀ ਵੱਜ ਰਹੀ ਹੈ ਜਿਹੜੀ ਹੁਣ ਟੁੱਟਦੀ ਨਹੀਂ। ਇਹਨੂੰ ਇੱਦਾਂ ਸਮਝ ਲਓ ਜਿਵੇਂ ਢਾਡੀ ਸਿੰਘ ਸਰੰਗੀ ਵਜਾਉਂਦੇ ਨੇ, ਜੇ ਉਹਨੂੰ ਇੰਨੀ ਜ਼ੋਰ ਦੀ ਮਾਰਨ ਤੇ ਟੁੱਟਣ ਦਾ ਉਹਦਾ ਡਰ ਹੈ, ਉਹ ਤਾਰਾਂ ਟੁੱਟ ਜਾਣਗੀਆਂ, ਫਿਰ ਉਹ ਵੱਜਣੋਂ ਬੰਦ ਹੋ ਜਾਵੇਗੀ। ਹੁਣ ਜੋਗੀ ਵਜਦ ਵਿੱਚ ਆਣ ਕੇ ਕਿੰਗਰੀਆਂ ਵਜਾਉਂਦੇ ਨੇ, ਤੇ ਉਹ ਕਹਿੰਦੇ ਨੇ, ਉਹ ਸਾਡੇ ਵਿੱਚ ਵੀ ਨਾ ਕਈ ਵਾਰ ਤੁਸੀਂ ਵੇਖਿਆ ਹੋਣਾ ਵੀ ਕਈ ਫਿਰ ਜਦੋਂ ਵਾਜੇ ਦੇ ਉੱਤੇ ਬਹਿੰਦੇ ਨੇ ਉਹ ਫਿਰ ਇੱਦਾਂ ਵਾਜਾਂ ਮਾਰਦੇ ਨੇ ਵੀ ਸ਼ਾਇਦ ਇਹਦੇ ਨਾਲ ਜਿਹੜਾ ਸਾਊਂਡ ਹੈ ਬੜਾ ਉੱਚਾ ਜਾਵੇਗਾ ਤੇ ਰੱਬ ਖੁਸ਼ ਹੋਵੇਗਾ। ਉਹ ਕਹਿੰਦੇ ਬੜਾ ਕਮਾਲ ਦਾ ਕੀਰਤਨ, ਇਹ ਕੀਰਤਨ ਵਿਸ਼ਾ ਹੈ ਸਹਿਜ ਦਾ, ਸਹਿਜ ਦਾ। ਉਹ ਕਈ ਵਾਰ ਫਿਰ ਇੱਦਾਂ ਮਿਊਜ਼ਿਕ ਜਿਹੜਾ ਹੈ ਉਹ ਵਜਾਉਂਦੇ ਨੇ, ਉਹਨਾਂ ਨੂੰ ਇੱਦਾਂ ਲੱਗਦਾ ਵੀ ਵਾਜੇ ਉੱਤੇ ਜਿੰਨੀ ਜ਼ੋਰ ਦੀ ਇੱਦਾਂ ਇੱਦਾਂ ਇੱਦਾਂ ਇੱਦਾਂ ਸੁਰ ਮਾਰਾਂਗੇ ਉਹ ਰੱਬ ਨੂੰ ਸੁਣੇਗੀ। ਹੁਣ ਜੋਗੀ ਵੀ ਇੱਦਾਂ ਕਰਦੇ ਨੇ, ਉਹ ਕਿੰਗਰੀ ਵਜਾਉਂਦੇ ਨੇ ਤਾਂ ਫਿਰ ਇੱਦਾਂ ਜਿਵੇਂ ਢਾਡੀ ਸਿੰਘ ਜਿਹੜੇ ਨੇ ਮੈਂ ਜਿਹੜੀ ਉਦਾਹਰਨ ਦੇਣ ਲੱਗਾ ਸੀ ਵੀ ਉਹ ਤਾਰਾਂ ਵਾਲਾ ਸਾਜ ਵਜਾਉਂਦੇ ਨੇ, ਜੇ ਬਹੁਤ ਜ਼ੋਰ ਦੀ ਉਹਨੂੰ ਮਾਰਨ ਉਹਨੂੰ ਟੁੱਟਣ ਦਾ ਖਦਸ਼ਾ ਹੋਵੇਗਾ। ਤੋ ਭਗਤ ਜੀ ਨੇ ਇੱਥੇ ਗੱਲ ਆਖੀ ਵੀ ਥਿਰ ਪਈ ਤੰਤੀ ਤੂਟਸ ਨਾਹੀ, ਆਖਿਆ ਹੁਣ ਮੇਰਾ ਉਹ ਜਿਹੜੀ ਤੰਤੀ ਹੈ ਨਾ ਉਹ ਰੱਬ ਦੇ ਨਾਲ ਇੱਕਮਿਕ ਹੋ ਗਈ, ਜਿਹੜੀ ਸੁਰਤ ਦੀ ਤਾਰ ਹੈ ਉਹਦੇ ਨਾਲ ਜੁੜ ਗਈ ਹੈ, ਇਹ ਹੁਣ ਟੁੱਟਦੀ ਨਹੀਂ ਕਦੀ ਵੀ। ਮਾਇਆ ਦਾ ਮੋਹ ਇਸ ਸੁਰਤ ਦੀ ਤਾਰ ਨੂੰ ਤੋੜ
नहीं सकता, ये अंदर ही किंगरी वज रही है। थिर पई तंती टूटस ना ही अनहद किंगुरी बाजी, अखीर ते आख्या सुन मन मगन पए हैं पूरे, माया डोल ना लग गए। बाबे ने आख्या हुण मेरा मन जिहड़ा है वह अकाल पुरख वाहिगुरु की शिव तो सलाह नूं सुन के इहदे विच मगन हो गया, हुण इहनूं माया दे झटके नहीं लगते, माया डोल ना लागी। माया डोल का अर्थ है हलारा लहरां, जिहदे विच मन डोलदा सी हुण मेरा मन डोलनों हट गया। माया डोल ना लागी कहो कबीर तां को पुनरप जन्म नहीं, खेल गयो बैरागी। बाबा जी कहिंदे ने भी असल विच उह बैरागी है जिहड़ा जम्मण मरण दे गेड़ नूं जिउंदिआं जी मका लैंदा है, ते जिहड़ा इहो जी खेड खेड जांदा जिन्हें इदां दी खेड खेड ली। बाकी खेडां बड़ियां सौखियां ने, किंगरी बाजारों मिल जाएगी, सुआह किसी दे ग्रस्ती दे घरों मिल जाएगी, घर बार छड़ना है कोई पिंडे ते मल के तुरिया फिरे, पर जग नूं ही भसम समझ लैणा ये गल बड़ी कठिन है, ये मार्ग कठिन है। हुण सतगुरु महाराज ने आख्या वह बैरागी हुंदा है भाई, वह है असली विरागवान जिहड़ा अपने घर ग्रस्त परिवार दीआं जिम्मेवारियां निभाउंदा होया भी जिन्हों माया दे हुलारे नहीं वजदे, जिन्हों माया दे झटके नहीं वजदे। असली विरागी वह है जिहड़ा जोगियां वांगू किंगरी साध नहीं चुकी फिरदा, जिहड़ा यह समझदा है रब्बी हुकम की किंगरी सारिआं दे विच इक समान वज रही है। तो गुरु साहब ने इस पावन शब्द विच, कबीर साहब ने खास करके अज सानू यह समझाया है भी धार्मिक तौर पर जिवें जोगी बाहरों अडंबर करते ने लम्मिया लम्मिया गोदड़ियां पा के कन्ना विच मुंदरां पा के पिंडे उत्ते सवाह मल के भाई तुरन की लोड़ नहीं हैगी, आपां वैरागी बन सकते हैं, तो वैरागी बनने के लिए घर बार छड्डण की लोड़ कदी नहीं हुंदी। बंदा अपने परिवार दीआं जिम्मेवारियां नूं निभाउंदिआं होइआं वी वैरागी बन सकदा। विरागवान होने का अर्थ ही हुंदा है कि किसी चीज़ तो आराम हो जाना, उन्होंने विरागवान होना कहिंदे ने। तो विरागवान किहदे तों होना है? बुराई तो विरागवान होना है, बुराई तो। जिन्हें बुराई नहीं छड़नी वह घर विच वी नहीं छड़ सकदा, तो वह बाहर जाके भी छड़ नहीं सकता। वेखो कई चीज़ों तो ना आपां पासा वट सकते हैं पर छड़ियां नहीं जांदियां उहदियां चीज़ां। मान लो एक बंदा नशा करदा, वो नशे तो बिना रह नहीं सकता, पर की होया भी उन्हूं दो दिन उत्थे रहना पिया जिथे नशा मिलता ही नहीं सी, दो दिन उस जगह ते रहना पिया जिथे नशा है ही नहीं सी। ते आपां आखांगे भी ये बंदा हुण पीणों हट गया, नहीं, उहदे अंदर सारा कुछ उह चलण डिया, उह कहिंदा हाए मर गया, हाए लुट्टिया गया। ते एक उह है जिहड़ा नशा करदा ही नहीं, उहदे आले दुआले सब नशे दीआं दुकानां आउण ते उह उहनां दे विच बैठा होया भी उत्तों की है, विरागी है, मुक्त है उत्तों। तो असली विरागी यही होंगे ने। तो गुरु कृपा करे आओ अगले समय लिए भाई दिलबाग सिंह उन्होंने जत्थे पासों रब्बी बाणी के कीर्तन सरवण करो जी, सारी संगत का धन्यवाद, भुलां चुकां की खिमा। वाहिगुरू जी का खालसा, वाहिगुरू जी की फतेह।

ਗੁਰੂ ਪਿਆਰੀ ਸਤਸੰਗ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਦਿਆਂ ਤੂੰ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਸੰਗਤ ਬਖਸ਼ਣਹਾਰ ਹੈ। ਬਖਸ਼ ਲੈਣਾ ਜੀ, ਆਉਣ ਵਾਲੇ ਸਮੇਂ 'ਚ ਵੀ ਆਪਣੀ ਅਸੀਸ ਬਖਸ਼ਿਓ ਤਾਂ ਜੋ ਮੁੜ ਤੋਂ ਆਪ ਜੀ ਦੀ ਸੇਵਾ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਕਰਦੇ ਰਹੀਏ। ਦਾਸ ਦੇ ਜਥੇ ਦੀ ਹਾਜ਼ਰੀ 20 ਤਰੀਕ ਤੱਕ ਹੈ, ਦਿਨ ਐਤਵਾਰ ਤੱਕ ਹੈ। ਉਸ ਤੋਂ ਬਾਅਦ ਦਾਸ ਦਾ ਜਥਾ ਇੰਡੀਆ ਵਾਪਸ ਜਾ ਰਿਹਾ ਹੈ। ਤਕਰੀਬਨ ਤੁਹਾਡੇ ਕੋਲ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਹਾਂ, ਸੋ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਅਸੀਸ ਦਿੰਦੇ ਰਹੋ ਕਿ ਸਤਿਗੁਰੂ ਜੀ ਮਿਹਰ ਕਰਨ, ਜਿੱਥੇ ਵੀ ਸਤਿਗੁਰੂ ਰੱਖਣ ਆਪਣੇ ਚਰਨਾਂ 'ਚ ਰੱਖਣ ਔਰ ਸੇਵਾਦਾਰ ਬਣਾ ਕੇ ਰੱਖਣ। ਇਸੇ ਤਰ੍ਹਾਂ ਸੰਗਤ ਦੇ ਦਰਸ਼ਨ ਕਰਦੇ ਰਹੀਏ, ਸੇਵਾ ਕਰਦੇ ਰਹੀਏ। ਹੁਣ ਮੇਰੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਉਹ ਆਪ ਅਤੇ ਉਹਨਾਂ ਦੇ ਜਥੇ ਵੱਲੋਂ ਹੁਣ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਦੀ ਵਿਚਾਰ ਆਪਾਂ ਸਰਵਣ ਕਰਾਂਗੇ। ਆਓ ਉਹਨਾਂ ਦੇ ਜਥੇ ਪਾਸੋਂ ਗੁਰੂ ਦੀਆਂ ਵਿਚਾਰਾਂ ਸਰਵਣ ਕਰੀਏ। ਦੱਸ ਰਿਹਾ ਨੂੰ ਬਖਸ਼ਿਓ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲੈਣ, ਸਾਡਾ ਆਇਆ ਇੱਥੇ ਸਫਲਾ ਹੋ ਜਾਵੇ। ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਡੀਆਂ ਹਾਜ਼ਰੀਆਂ ਲੱਗ ਜਾਣ, ਅਸੀਂ ਦਾਤੇ ਦੀਆਂ ਨਜ਼ਰਾਂ ਵਿੱਚ ਚੜ੍ਹ ਜਾਈਏ। ਦਾਤਾ, ਤੇਰੇ ਬੱਚੇ ਤੇਰੇ ਦਰਸ਼ਨ ਦਾਰੇ ਕਰਨ ਵਾਸਤੇ ਤੇਰੇ ਦਰਬਾਰ ਵਿੱਚ ਪਹੁੰਚੇ ਆ। ਮਾਲਕ ਜੀ ਕਿਰਪਾ ਕਰਿਓ, ਸਾਡੀਆਂ ਭਾਵਨਾਵਾਂ ਨੂੰ ਤੁਸੀਂ ਪੂਰੀਆਂ ਕਰਿਓ। ਜਿਹੜੀਆਂ ਭਾਵਨਾਵਾਂ ਲੈ ਕੇ ਕੋਈ ਪਰਿਵਾਰ ਵਾਸਤੇ, ਕੋਈ ਤੰਦਰੁਸਤੀ ਵਾਸਤੇ, ਕੋਈ ਬੱਚਿਆਂ ਵਾਸਤੇ, ਕੋਈ ਆਪਣੀ ਚੜ੍ਹਦੀ ਕਲਾ ਵਾਸਤੇ, ਗੁਰੂ ਮਹਾਰਾਜ ਕਿਰਪਾ ਕਰਿਓ। ਆਪਣੀ ਸਿੱਖ ਕੌਮ ਤੇ ਸਰਬੱਤ ਦਾ ਭਲਾ ਮੰਗਦੇ ਆ, ਠੰਡ ਵਰਤਾਇਓ, ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਓ। ਐਸੀਆਂ ਦੁਆਵਾਂ ਕਰਨ ਵਾਸਤੇ ਆਉਂਦੇ ਹਾਂ। ਸਤਿਗੁਰੂ ਕਿਰਪਾ ਕਰਨ, ਦੁਪਹਿਰਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਨਾਲ ਕੋਈ ਇਤਿਹਾਸ ਦੀ ਲੜੀ ਸਾਂਝਾ ਕਰਨ ਦਾ ਸਮਾਂ ਮਿਲਿਆ। ਗੁਰੂ ਪਿਆਰਿਓ, ਇੱਕ ਦੋ ਦਿਨਾਂ ਤੋਂ ਇੱਕ ਤੁਹਾਡੇ ਨਾਲ ਸ਼ਹੀਦਾਂ ਦਾ ਇਤਿਹਾਸ ਸਾਂਝਾ ਕੀਤਾ ਹੋਇਆ। ਇੱਕ ਮੀਰਾਂ ਕੋਟ ਦਾ ਚੌਧਰੀ ਹੈ ਨੱਥਾ, ਨੱਥਾ ਖਹਿਰਾ ਜੱਟ ਸੀ, ਲੇਕਿਨ ਗੁਰੂ ਪਿਆਰਿਓ ਉਹ ਬਾਕੀ ਚੌਧਰੀਆਂ ਵਰਗਾ ਨਹੀਂ ਸੀ। ਉਹ ਆਪਣੇ ਕੌਮ ਦੇ, ਆਪਣੇ ਦੇਸ਼ ਦੇ ਭਰਾ ਜਿਹੜੇ ਧਰਮ ਦੀ ਖਾਤਰ, ਆਜ਼ਾਦੀ ਦੀ ਖਾਤਰ ਮੈਦਾਨ ਦੇ ਵਿੱਚ ਜੂਝਦੇ ਸੀ ਔਰ ਘਰੋਂ ਬੇਘਰ ਹੋਏ ਫਿਰਦੇ ਸੀ, ਉਹਨਾਂ ਪ੍ਰਤੀ ਉਹ ਦਿਲ ਵਿੱਚ ਦਰਦ ਰੱਖਦਾ ਸੀ। ਉਹ ਨਫ਼ਰਤ ਨਹੀਂ ਸੀ ਕਰਦਾ ਬਾਕੀਆਂ ਵਾਂਗ, ਉਹ ਲਾਲਚੀ ਸਿੰਘਾਂ ਨੂੰ ਫੜਾ ਕੇ ਇਨਾਮ ਨਹੀਂ ਸੀ ਲੈਂਦਾ। ਉਹਦੇ ਵਿੱਚ ਤੇ ਬਾਕੀਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਹੁਣ ਸਾਹ ਸੰਗਤ ਜੀ, ਜਿਹੜਾ ਜ਼ੁਲਮ ਜ਼ਕਰੀਆ ਖਾਨ ਦੇ ਸਮੇਂ ਦੇ ਉੱਤੇ ਹੋਇਆ ਉਹ ਭੁੱਲਣ ਵਾਲਾ ਨਹੀਂ। ਸਿੰਘਾਂ ਨੂੰ ਚਰਖੜੀਆਂ ਦੇ ਉੱਤੇ ਚਾੜਿਆ ਗਿਆ, ਇਹਨਾਂ ਦੇ ਬੰਦ ਬੰਦ ਵੀ ਕੱਟ ਦਿੱਤੇ ਗਏ, ਇਹਨਾਂ ਦੇ ਖੋਪਰ ਵੀ ਉਤਾਰ ਦਿੱਤੇ ਗਏ। ਹੁਣ ਗੁਰੂ ਪਿਆਰਿਓ, ਖੋਪਰ ਉਤਾਰ ਲੈਣਾ ਇਹ ਆਪਾਂ ਕੱਲ ਤੋਂ ਉਸ ਇਤਿਹਾਸ ਨੂੰ ਸਾਂਝਾ ਇੱਕ ਦੋ ਦਿਨਾਂ ਦੇ ਵਿੱਚ ਕਰਨ ਦਾ ਯਤਨ ਕਰਾਂਗੇ। ਮੈਂ ਦੇਖਾਂਗਾ ਕਿ ਉਸ ਤੋਂ ਪਹਿਲਾਂ ਤਰਤੀਬ ਵਾਰ ਜਿਹੜਾ ਇਤਿਹਾਸ ਆਪਾਂ ਬੋਲ ਰਹੇ ਵਿੱਚ ਕੋਈ ਹੋਰ ਇਤਿਹਾਸ ਆਉਂਦਾ ਹੋਇਆ ਤੇ ਉਹ ਵਿੱਚ ਉਹਨੂੰ ਵੀ ਲੈਣਾ ਪਵੇਗਾ। ਕਿਉਂਕਿ ਗੁਰੂ ਪਿਆਰਿਓ, ਇਹ ਨਵੇਕਲਾ ਇਤਿਹਾਸ ਏਦਾਂ ਦਾ ਦੁਨੀਆਂ ਦੇ ਕਿਸੇ ਕੌਮ ਨੇ ਇਤਿਹਾਸ ਨਹੀਂ ਬਣਾਇਆ। ਇਹ ਤੇ ਆਪਾਂ ਪੁਰਾਤਨ ਇਤਿਹਾਸ ਦੀ ਗੱਲ ਕਰਦੇ ਹਾਂ ਨਾ, ਤੇ ਵਰਤਮਾਨ ਇਤਿਹਾਸ, ਅਜੋਕੇ ਸਮੇਂ ਦਾ ਇਤਿਹਾਸ, ਉਹ ਵੀ ਜੋ ਭਾਰਤ ਦੀ ਹਕੂਮਤ ਨੇ, ਪੰਜਾਬ ਦੀ ਹਕੂਮਤ ਨੇ ਸਾਡੀ ਕੌਮ ਦੇ ਯੋਧਿਆਂ ਦੇ ਉੱਤੇ, ਬੇਗੁਨਾਹਾਂ ਦੇ ਉੱਤੇ ਕੀਤਾ, ਉਹ ਵੀ ਭੁੱਲਣ ਵਾਲਾ ਨਹੀਂ ਹੈ। ਹੁਣ ਗੁਰੂ ਪਿਆਰੇ, ਉਹ ਖੋਪਰੀਆਂ ਲਾ ਦੇਣੀਆਂ, ਇਹ ਵੀ ਨਵੇਕਲਾ ਇਤਿਹਾਸ ਹੈ। ਤੇ ਸਤਸੰਗ ਜੀ, ਸਾਡੀ ਕੌਮ ਦੇ ਉਹਨਾਂ ਨੌਜਵਾਨਾਂ ਦੇ ਸਿਰਾਂ ਦੇ ਵਿੱਚ ਮੌਜੂਦਾ ਜਿਹੜੀ ਸਰਕਾਰਾਂ ਨੇ ਨਾ, ਭਾਰਤ ਦੀਆਂ ਏਜੰਸੀਆਂ ਔਰ ਪੰਜਾਬ ਸਰਕਾਰ, ਪੰਜਾਬ ਦੀ ਪੁਲਿਸ, ਸਾਡੇ ਨੌਜਵਾਨਾਂ ਦੇ ਸਿਰਾਂ ਦੇ ਵਿੱਚ ਕੈਲ ਠੋਕ ਠੋਕ ਕੇ, ਮੇਖਾਂ ਠੋਕ ਠੋਕ ਕੇ ਉਹਨਾਂ ਨੂੰ ਸ਼ਹੀਦ ਕੀਤਾ। ਪਿਆਰਿਓ, ਇਹ ਕਿਤੇ ਦਾਸਤਾਨਾਂ ਭੁੱਲਣ ਵਾਲੀਆਂ, ਲੂਈ ਖੜੀ ਹੋ ਜਾਂਦੀ, ਸਰੀਰ ਕੰਬ ਜਾਂਦਾ, ਗੁਪਤ ਅੰਗਾਂ ਤੇ ਕਰੰਟ ਲਾਏ ਗਏ, ਪ੍ਰਿਸਾਂ ਗਰਮ ਕਰ ਕਰਕੇ ਸਰੀਰ ਸਾੜ ਦਿੱਤੇ ਗਏ, ਜ਼ਬਾਨਾਂ ਤੱਕ ਕੱਟ ਦਿੱਤੀਆਂ ਗਈਆਂ, ਜੀਭ ਕੱਟ ਦਿੱਤੀ ਗਈ। ਤੂੰ ਮੇਰੇ ਬੋਹਰੇ ਬੋਲਦਾ ਤੇ ਇਹਦੀ ਜੀਭ ਕੱਟ ਦਿਓ। ਐਦਾਂ ਦਾ ਤਸ਼ੱਦਦ ਸਾਡੀ ਕੌਮ ਦੇ ਯੋਧਿਆਂ ਨੇ ਝੱਲਿਆ ਔਰ ਝੱਲਦੇ ਆ ਰਹੇ ਨੇ। ਤੁਸੀਂ ਸ਼ਹੀਦਾਂ ਦੀ ਕੌਮ, ਮਾਣ ਕਰਿਓ ਪਿਆਰਿਓ। ਇਹ ਇੱਕ ਇੱਕ ਕਈਆਂ ਕੌਮਾਂ ਦੇ ਕੋਲ ਸਿਰਫ ਕੇਵਲ ਇੱਕ ਇੱਕ ਸ਼ਹੀਦ ਹੈ, ਇੱਕੋ ਇੱਕੋ, ਔਰ ਦੁਨੀਆਂ ਦੇ ਉੱਤੇ ਉਹਨਾਂ ਨੇ ਬੜੇ ਆਪਣੇ ਦੂਰ ਤੱਕ ਰਾਜ ਪੈਦਾ ਕਰ ਲਏ, ਕਈ ਉਹਨਾਂ ਦੇ ਦੇਸ਼ ਬਣ ਗਏ, ਇੱਕੋ ਇੱਕੋ ਸ਼ਹੀਦ ਹੈ। ਤੇ ਮੈਂ ਗੱਲ ਕਰਦਾ, ਜਦੋਂ ਆਪਾਂ ਆਪਣੀ ਕੌਮ ਦੇ ਵਾਰਸਾਂ ਦੀ ਗੱਲ ਕਰਦੇ ਹਾਂ ਨਾ, ਭਾਈ ਮਨੀ ਸਿੰਘ ਵਰਗੇ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਇੱਕੋ ਇੱਕੋ ਪਰਿਵਾਰ ਦੇ ਵਿੱਚ 52-52 ਸ਼ਹੀਦ ਨੇ। ਬਾਬਾ ਗੁਰਬਚਨ ਸਿੰਘ ਮਾਨੋਚਾਲ, ਆ ਮੌਜੂਦਾ ਦੌਰ ਦੇ ਵਿੱਚ ਸ਼ਹੀਦ ਕੀਤਾ ਜਥੇਦਾਰ ਨੂੰ ਸਰਕਾਰ ਨੇ, ਔਰ ਉਹਦੇ ਜਿੰਨੇ ਵੀ ਪਰਿਵਾਰ ਦੇ ਜੀ ਸੀ ਔਰ ਉਹਨਾਂ ਦੀ ਗਿਣਤੀ ਕੀਤੀ ਆ, ਭਾਈ ਜਸਵੰਤ ਸਿੰਘ ਖਾਲੜੇ ਨੇ 40 ਪਰਿਵਾਰ ਦੇ ਜੀ ਸੀ, 40 ਦੇ 40 ਸ਼ਹੀਦ ਕਰਕੇ ਰੱਖ ਦਿੱਤੇ। ਗੁਰੂ ਪਿਆਰਿਓ, ਖਾਨਦਾਨ ਨਹੀਂ ਛੱਡਿਆ, ਐਦਾਂ ਦੇ ਤਸ਼ੱਦਦ ਸਾਡੀ ਕੌਮ ਦੇ ਉੱਤੇ ਹੋਏ ਆ। ਔਰ ਹਾਂ, ਮੈਂ ਇਹ ਵੀ ਇੱਕ ਗੱਲ ਕਰਾਂ ਕਿ ਜਿੱਥੇ ਨੱਥੇ ਚੌਧਰੀ ਦੀ ਗੱਲ ਕਰਦੇ ਵੀ ਉਦਾਂ ਦੇ ਜ਼ਾਲਮ ਰਾਜ ਸਰ ਦੇ ਵਿੱਚ ਕੋਈ ਦਿਲ ਵਾਲਾ ਮਰਦ ਵੀ ਸੀ, ਔਰ ਇੱਧਰ ਵੀ ਪੰਜਾਬ ਦੇ ਵਿੱਚ ਏਡਾ ਤਸ਼ੱਦਦ ਹੁੰਦਾ ਸੀ,

ਪੁਲਿਸ ਕਰ ਰਹੀ ਸੀ, ਪਰ ਪੁਲਿਸ ਦੇ ਵਿੱਚ ਵੀ ਕੁਝ ਮਰਦ ਦਿਲ ਸਨ। ਹੁਣ ਗੁਰੂ ਪਿਆਰਿਓ, ਉਹਨਾਂ ਮਰਦ ਦਿਲਾਂ ਦੇ ਵਿੱਚ ਜਿਨ੍ਹਾਂ ਨੇ ਬੇਅੰਤ ਸਿੰਘ ਨੂੰ ਅੜਾ ਦਿੱਤਾ ਸੀ ਆਪਣੇ ਆਪ ਨੂੰ ਉਹ ਮਨੁੱਖੀ ਬੰਗ ਬਣਾ ਕੇ, ਔਰ ਉਹਨਾਂ ਨੂੰ ਆਪਾਂ ਕਿਤੇ ਭੁੱਲ ਜਾਵਾਂਗੇ? ਉਹ ਸਹੀ ਤਾਂ ਪੁਲਿਸ ਦੇ ਵਿੱਚ। ਹੁਣ ਇੱਧਰ ਬੇਅੰਤ ਸਿੰਘ ਤੇ ਸਤਵੰਤ ਸਿੰਘ ਪੁਲਿਸ ਦੇ ਵਿੱਚ ਹੀ ਸੀ ਨਾ, ਦਰਦ ਆਇਆ ਉਹਨਾਂ ਨੂੰ ਕੌਮ ਦਾ, ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦਾ ਦਰਦ ਆਇਆ ਸੀ। ਔਰ ਇਸੇ ਕਰਕੇ ਸਤਸੰਗ ਜੀ ਸਾਡਾ ਢਾਡੀਆਂ ਦਾ, ਪ੍ਰਚਾਰਕਾਂ ਦਾ, ਇਸੇ ਕਰਕੇ ਸਾਡੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਵੀ ਕੌਮ ਨੂੰ ਆਪਾਂ ਸੌਣ ਨਹੀਂ ਦੇਣਾ, ਇਹਨੂੰ ਜਾਗਦੀ ਰੱਖਣਾ, ਤੇ ਜਿਹੜੀਆਂ ਕੌਮਾਂ ਸੌ ਜਾਣ ਤੇ ਗੁਰੂ ਪਿਆਰਿਓ ਸੁੱਤੇ ਹੋਏ ਲੁੱਟੇ ਜਾਂਦੇ ਨੇ, ਉਹ ਦਿਨ ਦਿਹਾੜੇ ਉਹ ਦਿਨੇ ਦਿਹਾੜੇ ਲੁੱਟੇ ਜਾਂਦੇ, ਜਿਹੜੇ ਸੌ ਜਾਂਦੇ ਉਹ ਦਿਨ ਦਿਹਾੜੇ ਉਹਨਾਂ ਨੂੰ ਲੋਕੀ ਲੁੱਟ ਕੇ ਲੈ ਜਾਂਦੇ ਆ। ਔਰ ਸਾਡਾ ਫਰਜ਼ ਹੈ ਅਸੀਂ ਕੌਮ ਨੂੰ ਲੁੱਟ ਹੋਣ ਤੋਂ ਬਚਾਉਣਾ। ਉਹੀ ਯੋਧਿਆਂ ਦੀਆਂ ਦਾਸਤਾਨਾਂ, ਇਤਿਹਾਸ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ। ਔਰ ਇਹਨੇ ਉੱਤੇ ਸਤਿਗੁਰਾਂ ਨੇ ਆਖਿਆ, ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ, ਇਹ ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ, ਸਾਨੂੰ ਇਹ ਨਵਾਂ ਜੀਵਨ ਬਖਸ਼ਿਸ਼ ਕਰਦੀਆਂ। ਇਸੇ ਕਰਕੇ ਗੁਰੂ ਪਿਆਰਿਓ ਤੁਹਾਡੇ ਸਾਹਮਣੇ ਉਹਨਾਂ ਸ਼ਹੀਦਾਂ ਦੇ ਵਾਸਤੇ ਪਾ ਪਾ ਕੇ ਕਹਿਣ ਦਾ ਯਤਨ ਕਰੀਦਾ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਓ, ਇਹਨਾਂ ਨੂੰ ਕਿਤੇ ਭੁੱਲ ਨਾ ਜਾਇਓ। ਔਰ ਨੱਥੇ ਚੌਧਰੀ ਦੀ ਗੱਲ ਕਰਦੇ ਹਾਂ, ਮੀਰਾਕੋਟ ਵਾਲੇ ਸਰਦਾਰ ਮਹਿਤਾਬ ਸਿੰਘ ਜਦੋਂ ਬੀਕਾਨੇਰ ਨੂੰ ਗਿਆ ਸੀ ਤੇ ਆਪਣੇ ਪੁੱਤ 7 ਸਾਲ ਦਾ ਸੀ ਇਹਦਾ ਰਾਏ ਸਿੰਘ, ਉਹਦੀ ਬਾਂਹ ਫੜਾ ਗਿਆ ਸੀ। ਗੁਰੂ ਪਿਆਰਿਓ ਪੱਗ ਵੱਟ ਭਰਾ ਬਣੇ ਹੋਏ ਸੀ, ਪੱਗ ਵੱਟ ਸਾਡੇ ਜਿਹੜੇ ਸਰਦਾਰ ਬਜ਼ੁਰਗ ਹੈ ਨਾ 80 ਸਾਲ ਦੇ, ਉਹਨਾਂ ਨੂੰ ਪਤਾ ਹੈ ਕਿ ਕੋਈ ਏਦਾਂ ਦਾ ਸਮਾਂ ਵੀ ਹੁੰਦਾ ਸੀ ਕਿ ਆਪਣੇ ਪਿੰਡਾਂ ਦੇ ਵਿੱਚ, ਇਲਾਕਿਆਂ ਦੇ ਵਿੱਚ ਪੱਗਾਂ ਵਟਾਈਆਂ ਜਾਂਦੀਆਂ ਸਨ। ਪੱਗ ਵੱਟ ਯਾਰ ਬਣਦੇ ਸੀ, ਪੱਗ ਵੱਟ ਭਰਾ ਬਣਦੇ ਸੀ। ਗੁਰੂ ਪਿਆਰਿਓ ਉਹ ਫਿਰ ਕਦੀ ਯਾਰ ਮਾਰ ਨਹੀਂ ਸੀ ਕਰਦੇ, ਭਾਵੇਂ ਆਪਣਾ ਆਪ ਬਰਬਾਦ ਕਰਵਾ ਲੈਂਦੇ ਸੀ। ਉਹ ਕੀਤੇ ਹੋਏ ਬਚਨਾਂ ਤੇ ਆਖਰੀ ਸਾਹਾਂ ਤੱਕ ਨਿੱਤਰਦੇ ਹੁੰਦੇ ਸੀ। ਇਹਨਾਂ ਨੂੰ ਪੱਗ ਵੱਟ ਯਾਰ ਆਖਿਆ ਜਾਂਦਾ ਸੀ। ਹੁਣ ਤੇ ਗੁਰੂ ਪਿਆਰਿਓ ਪੱਗਾਂ ਹੀ ਟਾਵੀਆਂ ਟਾਵੀਆਂ ਰਹਿ ਗਈਆਂ, ਪੱਗਾਂ ਵਟਾਉਣੀਆਂ ਕਹਿੰਦੇ ਆ, ਤੇ ਜੇ ਕੋਈ ਵਟਾਉਣ ਦੀ ਗੱਲ ਵੀ ਕਰਦਾ ਤੇ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਆਪਣੇ ਯਾਰਾਂ ਦੇ ਨਾਲ ਹੀ ਮਾਰਾਂ ਕਰਦੇ ਨੇ। ਅੱਜ ਦਾ ਯੁੱਗ ਹੈ ਔਰ ਆਪਾਂ ਬੀਤੇ ਬੀਤਿਆਂ ਦੀਆਂ ਆਪਾਂ ਗੱਲਾਂ ਕਰੀਏ ਕਰਦੇ ਹਾਂ, ਔਰ ਗੁਰੂ ਮਹਾਰਾਜ ਕਿਰਪਾ ਕਰੇ ਔਰ ਇਹ ਜਿਹੜਾ ਬੀਤਿਆ ਹੋਇਆ ਨਾ, ਔਰ ਉਹਨੂੰ ਅੱਜ ਦੇ ਸਮੇਂ ਦੇ ਨਾਲ ਆਪਾਂ ਕੰਪੈਰੀਜ਼ਨ ਕਰਕੇ ਦੇਖਣਾ ਹੁੰਦਾ ਵੀ ਕਿੱਥੇ ਅਸੀਂ ਕੁਤਾਹੀਆਂ ਕੀਤੀਆਂ, ਕਿੱਥੇ ਅਸੀਂ ਘਾਟੇ 'ਚ ਗਏ ਹਾਂ, ਸਾਡੇ ਬਜ਼ੁਰਗ ਕੀ ਕਰਦੇ ਗਏ ਤੇ ਅਸੀਂ ਕੀ ਕਰ ਰਹੇ ਹਾਂ, ਆਹੀ ਤੇ ਸਾਡਾ ਇਤਿਹਾਸ ਹੁੰਦਾ ਹੈ। ਇਹ ਨੱਥਾ ਚੌਧਰੀ ਪੱਗ ਵਟਾਉਂਦਾ ਹੈ ਸਰਦਾਰ ਮਹਿਤਾਬ ਸਿੰਘ ਦੇ ਨਾਲ, ਤੇ ਮਹਿਤਾਬ ਸਿਆਂ ਤੂੰ ਮੈਨੂੰ ਆਪਣੇ ਪੁੱਤ ਦੀ ਬਾਂਹ ਫੜਾ ਕੇ ਚੱਲਿਆ, ਇਹ ਤੇਰਾ ਪੁੱਤ ਨਹੀਂ, ਅੱਜ ਤੋਂ ਇਹ ਮੇਰਾ ਪੁੱਤ ਹੋਵੇਗਾ। ਔਰ ਗੁਰੂ ਪਿਆਰਿਓ ਹੁਣ ਪਤਾ ਲੱਗ ਜਾਂਦਾ ਹਕੂਮਤ ਨੂੰ, ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਸਰਦਾਰ ਮਹਿਤਾਬ ਸਿੰਘ ਲੈ ਜਾਂਦਾ ਤੇ ਪਿੱਛੋਂ CID ਕੱਢਣ ਵਾਲਿਆਂ ਨੇ CID ਕੱਢ ਲਈਆ ਵੀ ਇਹ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲਾ ਹੈ ਕੌਣ ਹੈ। ਤੇ ਆਖਰ ਗੱਲ ਨਿਕਲਦਿਆਂ ਨਿਕਲ ਆਈ ਹੈ ਕਿ ਮਹਿਤਾਬ ਸਿੰਘ ਮੀਰਾਕੋਟੀ ਆਇਆ, ਉਹਦੇ ਨਾਲ ਇੱਕ ਤਖਾਣਾ ਦਾ ਮੁੰਡਾ ਹੀ, ਲਾਗੇ ਹੀ ਪਿੰਡ ਉਹਦਾ ਕੰਬੋ ਕੀ ਮਾਰੀ ਸਰਦਾਰ ਸੁੱਖਾ ਸਿੰਘ, ਇਹ ਦੋਵੇਂ ਜਾਣੇ ਇਹ ਕਾਰਾ ਕਰਕੇ ਗਏ ਨੇ। ਹੁਣ ਗੁਰੂ ਪਿਆਰਿਓ ਪੁਲਿਸ ਦੀ ਧਾੜ ਜਾਂਦੀ ਹੈ, ਪੱਟੀ ਦਾ ਫੌਜਦਾਰ ਨੂਰਦੀਨ 100 ਸਿਪਾਹੀਆਂ ਦਾ ਜਥਾ ਲੈ ਕੇ ਤੇ ਮੀਰਾਕੋਟ ਦੇ ਉੱਤੇ ਧਾਵਾ ਬੋਲਦਾ। ਚੌਧਰੀ ਨੂੰ ਸੱਦਿਆ ਗਿਆ, ਨੱਤੇ ਨੂੰ, ਵੀ ਨੱਤਿਆ ਉਹ ਮਹਿਤਾਬ ਸਿੰਘ ਦਾ ਪੁੱਤ ਹਵਾਲੇ ਕਰ ਦੇ, ਨਹੀਂ ਤਾਂ ਤੇਰੇ ਨਾਲ ਸੱਜਣਾ ਬੁਰੀ ਹੋਵੇਗੀ। ਔਰ ਇਹ ਬਥੇਰਾ ਵਿਚਾਰਾ ਯਤਨ ਕਰਦਾ ਬਚਾਉਣ ਦਾ, ਪਰ ਗੁਰੂ ਪਿਆਰਿਓ ਨਹੀਂ, ਜਦੋਂ ਨਹੀਂ ਬੱਸ ਚੱਲਦੀ ਨਾ ਤੇ ਆਪਣੇ ਇਹ ਸਰਦਾਰ ਮਹਿਤਾਬ ਸਿੰਘ ਦੇ 7 ਸਾਲ ਦੇ ਪੁੱਤ ਰਾਏ ਸਿੰਘ ਨੂੰ ਨਾਲ ਲੈ ਕੇ ਤੇ ਪਿੰਡੋਂ ਭੱਜ ਜਾਂਦਾ ਹੈ। ਹੁਣ ਭੱਜੇ, ਇਹਨੂੰ ਪਤਾ ਸੀਗਾ, ਇਹਨੂੰ ਪਤਾ ਸੀ ਮੈਂ ਕਿੰਨਾ ਕੁ ਭੱਜ ਲਵਾਂਗਾ, ਜਿਹੜੇ ਮਗਰ ਆਏ ਆ ਚੜ ਕੇ ਆਖਰ ਇਹਨਾਂ ਨੇ ਹਮਲਾ ਕਰ ਦੇਣਾ, ਫੜੇ ਜਾਣਾ। ਪਰ ਗੁਰੂ ਪਿਆਰਿਓ ਕੀਤੇ ਬੋਲਾਂ ਨੂੰ ਪਗਾਉਣ ਵਾਸਤੇ ਹੁਣ ਹਕੂਮਤ ਆਖ ਰਹੀ ਸੀ ਉਹਦਾ ਪੁੱਤ ਸਾਡੇ ਸਾਹਮਣੇ ਪੇਸ਼ ਕਰ, ਉਹਦੇ ਟੋਟੇ ਟੋਟੇ ਕਰਕੇ ਇੱਥੇ ਦਰਖਤਾਂ ਨਾਲ ਟੰਗ ਦੇਵਾਂਗੇ। ਔਰ ਉਹਨੂੰ ਪਤਾ ਲੱਗੇਗਾ ਕਿ ਹਕੂਮਤ ਦੇ ਨਾਲ ਪੰਗੇ ਲੈਣ ਦਾ ਕੀ ਐਵਜ਼ ਨਿਕਲਦਾ, ਉਹਦਾ ਕੀ ਹਰਜ਼ਾਨਾ ਭਰਨਾ ਪੈਂਦਾ। ਹੁਣ ਘਰ ਦੇ ਵਿੱਚ ਇੱਕ ਜਵਾਨ ਪੁੱਤ ਹੈ ਨੱਥੇ ਚੌਧਰੀ ਦੇ, ਇਕਲੌਤਾ ਪੁੱਤ ਸੀ ਪਿਆਰਿਓ ਉਹਦਾ, ਉਹਦੇ ਨਾਲ ਸਲਾਹ ਕੀਤੀ, ਪੁੱਤਰਾ ਕਿੱਦਾਂ ਕਰੀਏ, ਜਾਂ ਤੇ ਲਾਲਚ ਵਸ ਆ ਕੇ ਦੀਨ ਤੋਂ ਗਿਰ ਜਾਈਏ, ਇਨਾਮ ਪ੍ਰਾਪਤ ਕਰੀਏ,
ਔਰ ਉਸ ਸੱਚੇ ਦੀ ਦਰਗਾਹ ਦੇ ਵਿੱਚ ਸਾਡਾ ਮੂੰਹ ਕਾਲਾ ਕੀਤਾ ਜਾਵੇਗਾ। ਪੁੱਤਰਾ ਹੁਣ ਮੂੰਹ ਕਾਲਾ ਕਰਾਉਣਾ ਕਿ ਉਸ ਸੱਚੀ ਦਰਗਾਹ ਦੇ ਵਿੱਚ ਮੂੰਹ ਉਜਲਾ ਲੈ ਕੇ ਜਾਣਾ, ਇਹ ਹੁਣ ਸਾਡੇ ਹੱਥ ਦੇ ਵਿੱਚ ਹੈ। ਕਹਿੰਦਾ ਬਾਪੂ ਮੈਂ ਆਪਣੇ ਬੰਸ਼ ਨੂੰ ਆਪਣੀ ਕੌਮ ਨੂੰ ਕਲੰਕਿਤ ਕਰਕੇ ਨਹੀਂ ਜਾਵਾਂਗਾ, ਬਾਪੂ ਮੈਂ ਤੇਰੇ ਨਾਲ ਚੱਲਾਂਗਾ, ਦੱਸ ਕੀ ਕਰਨਾ ਹੈ। ਗੁਰੂ ਪਿਆਰਿਓ ਇਹ ਮਰਦ ਪੁੱਤ ਜਿਹੜੇ ਹੁੰਦੇ ਆ ਨਾ ਉਹ ਕਦੀ ਆਪਣੇ ਮਾਪਿਆਂ ਦਾ ਆਪਣੇ ਬਜ਼ੁਰਗਾਂ ਦਾ ਸਾਥ ਨਹੀਂ ਛੱਡਦੇ। ਹੁਣ ਘਰ ਦੇ ਵਿੱਚ ਇੱਕ ਭਾਣਜਾ ਆਇਆ ਹੋਇਆ ਸੀ, ਇਹਦੇ ਨੱਥੇ ਚੌਧਰੀ ਦੇ ਘਰ ਦੇ ਵਿੱਚ ਭਾਣਜਾ ਵੀ ਆਇਆ ਹੋਇਆ ਸੀ ਅਚਾਨਕ ਮਿਲਣ ਵਾਸਤੇ, ਤੇ ਦੋ ਇਹਦੇ ਨੌਕਰ ਸਨ। ਘਰ ਦੇ ਵਿੱਚ ਕੋਈ ਅਸਲਾ ਨਹੀਂ, ਇਹ ਪੰਜੇ ਜਾਣੇ ਸਰਦਾਰ ਇਹ ਭਾਈ ਰਾਏ ਸਿੰਘ ਛੋਟੇ 7 ਕੁ ਸਾਲ ਦੇ ਬੱਚੇ ਨੂੰ ਕੋਠਿਓ ਕੋਠੀ ਹੋ ਕੇ ਤੇ ਪਿੱਛੋਂ ਦੀ ਪਿੰਡ ਦੇ ਨਿਕਲ ਗਏ ਨੇ, ਤੇ ਕੰਬੋ ਕੀ ਮਾੜੀ ਵੱਲ ਨੂੰ ਇਹ ਜਦੋਂ ਨਿਕਲ ਤੁਰੇ ਤੇ ਇੱਧਰ ਨੂਰਦੀਨ ਨੂੰ ਵੀ ਪਤਾ ਲੱਗ ਗਿਆ ਕਿ ਚੌਧਰੀ ਪਿੱਛੋਂ ਕੋਠਿਓ ਕੋਠੀ ਹੋ ਕੇ ਨਿਕਲ ਗਿਆ, ਨੱਥਾ ਚੌਧਰੀ ਬੱਚੇ ਨੂੰ ਲੈ ਕੇ ਭੱਜ ਗਿਆ। ਹੁਣ ਇਹ ਆਪਣੀਆਂ ਫੌਜਾਂ ਨੂੰ ਵਾਰਾਂ ਨੂੰ ਹੁਕਮ ਦਿੰਦਾ ਹੈ, ਕਹਿੰਦਾ ਜਾਓ ਜਿੱਥੇ ਟੱਕਰਦਾ ਹੈ ਉਹਦੇ ਟੋਟੇ ਟੋਟੇ ਕਰ ਦਿਓ, ਬੱਚੇ ਨੂੰ ਵੀ ਮਾਰਨਾ ਕਤਲ ਕਰਨਾ ਤੇ ਇਹਦੇ ਨਾਲ ਦੇ ਵੀ ਸਾਥੀ ਕੋਈ ਬਚੇ ਨਾ। ਔਰ ਨੱਥਾ ਚੌਧਰੀ ਸਾਨੂੰ ਹਕੂਮਤ ਨੂੰ ਧੇਕ ਧੋਖਾ ਦੇ ਗਿਆ, ਸਾਡਾ ਨਮਕ ਖਾ ਕੇ ਸਾਨੂੰ ਧੋਖਾ ਦੇ ਰਿਹਾ। ਹੁਣ ਪਿਆਰਿਓ ਪਿੰਡ ਤੋਂ ਥੋੜੀ ਜਿਹੀ ਦੂਰ ਇੱਕ ਉੱਚੀ ਵੱਟ ਸੀ, ਕਾਨਿਆਂ ਦੀਆਂ ਬੂਝਿਆਂ ਦੀਆਂ ਵੱਟਾਂ ਹੁੰਦੀਆਂ ਸੀ, ਰੇਤਾ ਦੀਆਂ ਵੱਟਾਂ ਲੱਗੀਆਂ ਹੁੰਦੀਆਂ ਸੀ। ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਪਿਛਲੇ ਪਾਸਿਓ ਸਿਪਾਹੀ ਫੌਜ ਜਿਹੜੀ ਉਹ ਚੜ੍ਹਦੀ ਆ ਰਹੀ ਹੈ, ਧੂੜ ਉੜਦੀ ਦੇਖ ਲਈ ਘੋੜਿਆਂ ਦੀ। ਹੁਣ ਗੁਰੂ ਪਿਆਰਿਓ ਇਹ ਤੇ ਪੈਦਲ ਸਨ ਨਾ, ਤੇ ਕੋਲ ਕੋਈ ਅਸਲਾ ਨਹੀਂ ਸੀ, ਇੱਕ ਨੱਥੇ ਚੌਧਰੀ ਦੇ ਕੋਲ ਤੀਰ ਕਮਾਨ ਸੀ ਬਸ, ਤੇ ਇਹਦੇ ਪੁੱਤ ਕੋਲ ਇੱਕ ਬਰਛਾ ਸੀ ਤੇ ਨੱਥੇ ਦੇ ਕੋਲ ਇੱਕ ਤਲਵਾਰ ਸੀ, ਤੇ ਜਿਹੜੀ ਬੰਦੂਕ ਸੀ ਨਾ ਉਹ 2-4 ਫੈਰ ਕੀਤਿਆਂ ਹੀ ਉਹਦਾ ਅਸਲਾ ਮੁੱਕ ਗਿਆ ਸੀ। ਇੱਕ ਬਰਛਾ ਤੇ ਇੱਕ ਵਿਚਾਰੇ ਨੌਕਰ ਦੇ ਕੋਲ ਡੰਡਾ ਹੀ ਸੀ, ਆਹ ਹੀ ਕੁਝ ਲੈ ਕੇ ਤੇ ਸਤਸੰਗ ਜੀ ਉਸ ਵੇਲੇ ਲਾਹੌਰ ਦੀ ਹਕੂਮਤ ਦੇ ਬਾਗੀ ਹੋ ਕੇ ਤੇ ਉਸ ਰਾਏ ਸਿੰਘ ਦੀ ਜਾਨ ਬਚਾਉਣ ਵਾਸਤੇ ਇਹ ਸਾਰਾ ਪਰਿਵਾਰ ਨਿਕਲ ਤੁਰਿਆ। ਤੇ ਗੁਰੂ ਪਿਆਰਿਓ ਇੱਕ ਵੱਟ ਦਾ ਆਸਰਾ ਲੈ ਲਿਆ, ਹੁਣ ਤੇ ਲਾਗੇ ਆ ਗਏ, ਹੁਣ ਪੱਧਰੇ ਜਾਂਦੇ ਮਾਰੇ ਜਾਵਾਂਗੇ, ਕਿਉਂ ਨਾ ਇਹਨਾਂ ਨੂੰ ਮਾਰ ਕੇ ਫੇਰ ਮਰੀਏ। ਹੁਣ ਉਸ ਵੇਲੇ ਭਾਈ ਇਹ ਨੱਥਾ ਚੌਧਰੀ ਬੂਝਿਆਂ ਦਾ ਆਸਰਾ ਲੈ ਕੇ ਤੇ ਗੁਰੂ ਪਿਆਰਿਓ ਫਿਰ ਆਪਣੀ ਤੀਰ ਤੰਦੀ ਦੇ ਉੱਤੇ ਖਿੱਚ ਖਿੱਚ ਕੇ ਇਹਨਾਂ ਜ਼ਾਲਮਾਂ ਦੇ ਉੱਤੇ ਜਿਵੇਂ ਵਾਰ ਕਰਦਾ ਹੈ, ਢਾਡੀ ਜਥਾ ਉਸ ਕਵੇਲੇ ਦੀਆਂ 17 ਨੂੰ ਤੁਹਾਡੇ ਨਾਲ ਇਉਂ ਸਾਂਝਾ।

ਗੁਰੂ ਪਿਆਰਿਓ, ਇਸ ਨੱਥੇ ਚੌਧਰੀ ਕੋ ਖੈਰੇ ਕੋਲ ਬਹੁਤ ਥੋੜਾ ਜਿਹਾ ਅਸਲਾ ਵਿਚਾਰੇ ਕੋਲ, ਇੱਕ ਤੀਰ ਕਮਾਨ, ਤੀਰਾਂ ਦਾ ਪੱਥਾ, ਥੋੜੇ ਬਹੁਤੇ ਤੀਰ ਹੋਣਗੇ, ਔਰ ਇੱਕ ਹੱਥ ਦੇ ਵਿੱਚ ਕਿਰਪਾਨ ਹੈ। ਹੁਣ ਸਤਸੰਗ ਜੀ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹ ਬੈਠ ਕੇ ਅਰਦਾਸ ਕਰਦੇ ਨੇ, ਆਪਣੇ ਪੁੱਤਰ ਨੂੰ ਕਹਿਣ ਲੱਗਾ, ਕਹਿੰਦਾ ਪੁੱਤਰਾ, ਜੇ ਕਲਗੀਆਂ ਵਾਲਾ ਪਾਤਸ਼ਾਹ ਚਾਹੇ ਤੇ ਆਪਣੇ ਨਿਮਾਣੇ ਜਾਂ ਸਿੱਖਾਂ ਦੇ ਕੋਲੋਂ ਉਹ ਹਾਥੀਆਂ ਦੇ ਨਾਲ ਮੁਕਾਬਲਾ ਕਰਵਾ ਦਿੰਦਾ, ਜੇ ਉਹ ਆਪਣੇ ਆਪਣਾ ਹੱਥ ਆਪਣੇ ਬੱਚਿਆਂ ਦੀ ਕੰਢ ਦੇ ਉੱਤੇ ਰੱਖ ਦੇਵੇ ਤੇ ਉਹ ਸ਼ੇਰਾਂ ਦੇ ਨਾਲ ਲੜਾ ਦਿੰਦਾ, ਹਾਥੀਆਂ ਦੇ ਨਾਲ ਲੜਾ ਦਿੰਦਾ, ਤੇ ਇੰਨੀ ਹਿੰਮਤ ਦੇ ਦਿੰਦਾ ਕਿ ਹਾਥੀਆਂ ਦੇ ਮੱਥਿਆਂ ਦੇ ਵਿੱਚ ਛੋਟੇ ਛੋਟੇ ਜਵਾਨ ਜਿਹੜੇ ਸੀ ਨਾ, ਸਾਢੇ ਕੁ 4-5 ਫੁੱਟ ਦੇ ਯੋਧੇ ਬਚਿੱਤਰ ਸਿੰਘ ਵਰਗੇ, ਉਹ ਹਾਥੀਆਂ ਨੂੰ ਭਜਾ ਦਿੰਦੇ ਰਹਿ ਤੇ ਪੁੱਤਰਾ, ਆਪਾਂ 4-5 ਜਾਣੇ ਆ, ਬੇਸ਼ੱਕ ਸਾਡੇ ਕੋਲ ਕੋਈ ਅਸਲਾ ਨਹੀਂ, ਪਰ ਮਾਣ ਕਰ ਕਲਗੀਆਂ ਵਾਲੇ ਪਾਤਸ਼ਾਹ ਦੇ ਉੱਤੇ, ਸਾਨੂੰ ਕਹਿੰਦਾ ਮੌਤ ਤੋਂ ਡਰ ਨਹੀਂ, ਅਸੀਂ ਮਰਨਾ, ਪਤਾ ਸਾਨੂੰ ਅਸੀਂ ਮਰਨਾ, ਅਸੀਂ ਇੱਥੋਂ ਬਚ ਨਹੀਂ ਸਕਦੇ, ਪਰ ਨਾਲਦਿਆਂ ਨੂੰ ਕਹਿੰਦਾ ਲਾਹਾ ਲੈ ਲਓ ਵੀ ਜਿੰਨਿਆਂ ਨੂੰ ਵੱਧ ਮਾਰ ਕੇ ਮਰੀਏ ਉਨਾ ਹੀ ਸਵਾਦ ਆਊਗਾ, ਮਰਨਾ ਇਸ ਵਾਰ ਕੋਈ ਦੋ ਰਹਿਵਾ ਨਹੀਂ, ਆਪਾਂ ਮਰਨਾ ਹੀ ਮਰਨਾ, ਇੱਥੇ ਆਪਣੀਆਂ ਲੋਥਾਂ ਖਿਲਰ ਜਾਣਗੀਆਂ, ਪਰ ਬਾਂਹ ਫੜੀ ਦੀ ਲਾਜ ਨਿਭਾਉਣ ਵਾਸਤੇ ਇਹਨਾਂ ਦੁਸ਼ਮਣਾਂ ਦੇ ਵਿੱਚੋਂ ਜਿੰਨਿਆਂ ਨੂੰ ਵੱਧ ਮਾਰ ਕੇ ਮਰਾਂਗੇ ਨਾ, ਉਨਾ ਹੀ ਕਲਗੀਆਂ ਵਾਲਾ ਪਾਤਸ਼ਾਹ ਸਾਡਾ ਖੁਸ਼ ਹੋਵੇਗਾ। ਹੁਣ ਗੁਰੂ ਪਿਆਰੇ ਇਹ ਵੱਟ ਦੇ ਓਹਲੇ ਬੈਠ ਕੇ ਤੀਰ ਚਲਾਉਂਦਾ, ਸਤਸੰਗ ਜੀ, ਇੱਕ ਨਹੀਂ, ਦੋ ਨਹੀਂ, 5-7 ਸਿਪਾਹੀ ਦੁਸ਼ਮਣਾਂ ਦੇ ਮਾਰ ਦਿੰਦਾ, ਤੇ ਮੋਹਰੇ ਜਿਹੜੇ ਸਿਪਾਹੀ ਲੱਗੇ ਆ ਰਹੇ ਸਨ ਔਰ ਇੱਕਦਮ ਪਿੱਛੇ ਨੂੰ ਭੱਜਣੇ ਸ਼ੁਰੂ ਹੋ ਗਏ, ਕਹਿੰਦੇ ਫੌਜਦਾਰ ਸਾਹਿਬ ਅਸੀਂ ਅੱਗੇ ਨਹੀਂ ਜਾ ਸਕਦੇ, ਇੱਧਰ ਚੌਧਰੀ ਸਾਹਿਬ ਤੇ ਖਿੱਚ ਖਿੱਚ ਕੇ ਤੀਰ ਚਲਾਉਂਦੇ ਆ, ਅੱਗੇ ਸਾਨੂੰ ਮੌਤ ਨਜ਼ਰ ਆਉਂਦੀ ਹੈ। ਉਹ ਲਲਕਾਰਾ ਮਾਰਦਾ, ਕਹਿੰਦਾ ਸ਼ਰਮ ਕਰੋ, ਕਹਿੰਦਾ 4-5 ਜਾਣੇ ਤੇ ਆਪਾਂ ਸੌਵਾਂ ਦੀ ਗਿਣਤੀ ਦੇ ਵਿੱਚ ਗੱਲ ਪੈ ਜਾਓ ਜਾ ਕੇ। ਹੁਣ ਗੁਰੂ ਪਿਆਰਿਓ ਇੱਕਦਮ ਜਦੋਂ ਅੱਗੇ ਵਧਿਆ ਤੇ ਚੌਧਰੀ ਨੱਥਾ ਖਿੱਚ ਖਿੱਚ ਕੇ ਜਦੋਂ ਤੀਰ ਚਲਾਉਂਦਾ, ਉਹ ਰੱਬ ਦਾ ਕੀ ਭਾਣਾ ਵਰਦਾ, ਔਰ ਉਸ ਕਮਾਨ ਦੀ ਤੰਦੀ ਮੌਕੇ ਦੇ ਉੱਤੇ ਟੁੱਟ ਜਾਂਦੀ ਹੈ। ਹੁਣ ਜਦੋਂ ਤੰਦੀ ਟੁੱਟ ਗਈ, ਦੂਰੋਂ ਵਾਰ ਕਰਨ ਜੋਗਾ ਨਾ ਰਹਿ ਗਿਆ, ਹੁਣ ਗੁਰੂ ਪਿਆਰਿਓ ਤੰਦੀ ਟੁੱਟ ਗਈ, ਦੁਸ਼ਮਣ ਬਿਲਕੁਲ ਨੇੜੇ ਆ ਗਏ, ਕਿਉਂਕਿ ਤੀਰਾਂ ਦਾ ਹੁਣ ਇਹਨਾਂ ਨੂੰ ਡਰ ਨਹੀਂ ਸੀ ਰਹਿ ਗਿਆ। ਹੁਣ ਨੇੜੇ ਆਏ ਤੇ ਸਤਸੰਗ ਜੀ, ਉਸ ਵੇਲੇ ਇਹ ਫੌਜਦਾਰ ਗੁੱਸੇ ਵਿੱਚ ਜਰੋਂ ਰੋਹ ਵਿੱਚ ਆ ਗਏ, ਕਿਉਂਕਿ ਇਹਦੇ 5-7-10 ਬੰਦੇ ਮਾਰੇ ਗਏ ਸੀ। ਹੁਣ ਆਪਣੇ ਨਾਲਦਿਆਂ ਨੂੰ ਹੁਕਮ ਕਰਦਾ, ਕਹਿੰਦਾ ਚੌਧਰੀ ਨੂੰ, ਇਹਦੇ ਨਾਲਦਿਆਂ ਨੂੰ ਖਤਮ ਕਰ ਦਿਓ। ਸੋ ਗੁਰੂ ਪਿਆਰਿਓ ਆਪਣੀਆਂ ਵਾਰਾਂ ਨੂੰ ਇੱਕਦਮ ਹੁਕਮ ਦੇ ਕੇ ਤੇ ਚੌਧਰੀ ਦੇ ਉੱਤੇ ਟੁੱਟ ਪੈਣ ਵਾਸਤੇ ਹੁਕਮ ਇਉਂ ਦਿੰਦਾ,

0: 어, 까지 바지 바는 게 할 얼뜩하다이. 어, 까지 바지 바는 게 거의 얼뜩하다이. 거의 얼뜩하다이. 거의 얼뜩하다이.
1: ਨੂਰਦੀਨ ਆਪਣੀਆਂ ਫੌਜਾਂ ਨੂੰ ਲਲਕਾਰੇ ਮਾਰ ਮਾਰ ਡਰਾ ਕੇ ਦਬ ਕੇ ਮਾਰ ਮਾਰ ਕੇ ਕਹਿੰਦਾ ਕਹਿੰਦਾ ਅਕਲ ਕਰੋ ਕਹਿੰਦਾ ਕੱਲਾ ਨੱਥਾ ਚੌਧਰੀ ਇੱਕੋ ਜਾਣਾ ਲੜਨ ਵਾਲਾ ਤੇ ਆਪਣੀ ਗਿਣਤੀ ਕਿੰਨੀ ਜ਼ਿਆਦੀ ਹੈ ਮਾੜੀ ਮੋਟੀ ਸੰਗ ਕਰੋ ਕੀ ਆਪਾਂ ਮੂੰਹ ਦਿਖਾਵਾਂਗੇ ਜਾ ਕੇ ਜੇ ਇੰਨੇ ਜਾਣੇ ਮਰਵਾ ਕੇ ਆਪਾਂ ਚਲੇ ਗਏ ਤੇ ਗੁਰੂ ਪਿਆਰੇ ਉਹ ਫਿਰ ਫੌਜਾਂ ਗੁੱਸਾ ਖਾ ਕੇ ਨੱਥੇ ਚੌਧਰੀ ਦੇ ਉੱਤੇ ਧਾਵਾ ਬੋਲ ਦਿੰਦੇ ਆ ਇਸ ਮਾੜੀ ਮੋਟੀ ਹਿਲਜੁਲ ਦੇ ਵਿੱਚ ਨੱਥੇ ਚੌਧਰੀ ਦਾ ਭਾਣਜਾ ਜਿਹੜਾ ਸੀ ਉੱਥੇ ਨਿਕਲ ਜਾਂਦਾ ਬਾਕੀ ਰਹਿ ਗਏ ਦੋ ਨੌਕਰ ਤੇ ਇੱਕ ਉਹਦਾ ਪੁੱਤਰ ਤੇ ਰਾਏ ਸਿੰਘ ਹੁਣ ਗੁਰੂ ਪਿਆਰਿਓ ਵਾਰ ਜਿਹੜੀ ਹੈ ਨਾ ਬਿਲਕੁਲ ਨੇੜੇ ਆ ਗਈ ਹੁਣ ਆਖਰੀ ਹਥਿਆਰ ਸੀ ਕਿਰਪਾਨ ਤਲਵਾਰ ਸੀ ਨੱਥੇ ਚੌਧਰੀ ਨੇ ਫਿਰ ਆਪਣੀ ਤਲਵਾਰ ਕੱਢੀ ਹੈ ਤੇ ਉਹ ਮਰਦਾਂ ਵਾਂਗ ਲੜ ਕੇ ਇੱਥੇ ਸ਼ਹੀਦ ਹੋਇਆ ਜਦੋਂ ਨੱਥਾ ਚੌਧਰੀ ਲੜ ਰਿਹਾ ਸੀ ਨਾ ਤੇ 7 ਕੁ ਸਾਲ ਦਾ ਉਹ ਬਾਲਕ ਰਾਏ ਸਿੰਘ ਨੱਥੇ ਚੌਧਰੀ ਦੀਆਂ ਲੜਦਿਆਂ ਦੇ ਨੂੰ ਲੱਤਾਂ ਨੂੰ ਚੁੰਬੜ ਰਿਹਾ ਸੀ ਨੱਥਾ ਲੜ ਰਿਹਾ ਪਰ ਉਹ ਬੱਚਾ ਡਰਿਆ ਹੋਇਆ ਇਸ ਚੌਧਰੀ ਦੀਆਂ ਲੱਤਾਂ ਨੂੰ ਚੁੰਬੜਦਾ ਜਾ ਰਿਹਾ ਨੱਥਾ ਇੱਥੇ 1-2 ਸਿਪਾਹੀਆਂ ਨੂੰ ਮਾਰ ਕੇ ਕਈਆਂ ਨੂੰ ਜ਼ਖਮੀ ਕਰਕੇ ਇੱਥੇ ਆਪ ਸ਼ਹੀਦ ਹੋ ਜਾਂਦਾ ਹੈ ਤੇ ਗੁਰੂ ਪਿਆਰਿਓ ਇਹ ਜਿਹੜਾ ਬੱਚਾ ਸੀ ਉਹ ਹਜੇ ਵੀ ਡਿੱਗੇ ਪੈ ਨੱਥੇ ਚੌਧਰੀ ਦੇ ਲਾਗੇ ਉਹਦੀਆਂ ਲੱਤਾਂ ਨੂੰ ਫੜ ਕੇ ਕਿਹੜਾ ਤਾਇਆ ਉੱਠ ਤਾਇਆ ਲੱਗਦਾ ਸੀ ਤਾਇਆ ਉੱਠ ਤੈਨੂੰ ਕੀ ਹੋਇਆ ਤੇ ਗੁਰੂ ਪਿਆਰਿਓ ਇਹਦਾ ਜਵਾਨ ਪੁੱਤ ਫੇ ਔਰ ਉਹਦਾ ਵੀ ਲੜਦੇ ਦਾ ਵਰਛਾ ਟੁੱਟ ਗਿਆ ਹੁਣ ਆਪੇ ਆਪਣੇ ਬਾਪੂ ਦੇ ਹੱਥ ਦੇ ਵਿੱਚ ਉਹ ਤਲਵਾਰ ਫੜਦਾ ਹੈ ਇਹਦੇ ਨਾਲ ਦੇ ਵੀ ਜਿਹੜੇ ਸਨ ਉਹ ਵੀ ਸ਼ਹੀਦ ਹੋ ਜਾਂਦੇ ਨੇ ਤੇ ਹੁਣ ਉਹ ਇਹਦਾ ਪੁੱਤ ਲੜਦਾ ਗੁਰੂ ਪਿਆਰਿਓ ਇੱਥੇ ਇੱਕ ਹੋਰ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰ ਦਵਾਂ ਪਹਿਲਾਂ ਹੀ ਕਿ ਜਿਸ ਰਾਏ ਸਿੰਘ ਨੂੰ ਪੁਲਿਸ ਫੜਨ ਵਾਸਤੇ ਗ੍ਰਿਫਤਾਰ ਕਰਨ ਵਾਸਤੇ 7 ਸਾਲ ਦੇ ਬੱਚੇ ਨੂੰ ਆਈ ਸੀ ਨਾ ਹੁਣ ਇੱਥੇ ਮੁਕਾਬਲਾ ਹੋ ਰਿਹਾ ਬੱਚੇ ਦੇ ਹੱਥ ਦੇ ਵਿੱਚ ਹਥਿਆਰ ਕੋਈ ਨਹੀਂ ਨਾ ਔਰ ਇੱਕ ਘੋੜੇ ਤੇ ਚੜੇ ਹੋਏ ਸਿਪਾਹੀ ਨੇ ਇਸ ਰਾਏ ਸਿੰਘ ਦੇ ਪਿਛਲੇ ਪਾਸਿਓ ਤਲਵਾਰ ਵਾਰੀ ਇਹਦੀ ਧੌਣ ਵੱਢ ਕੇ ਰੱਖ ਦਿੱਤੀ ਹੈ ਪਰ ਖੁਦਾ ਦੀ ਰਹਿਮਤ ਹੋਈ ਇਹਦੀ ਸਾਹ ਰਾਗ ਵੱਜ ਜਾਂਦੀ ਹੈ ਡਿੱਗੇ ਪੈ ਦੇ ਉੱਤੇ ਮੋਢੇ ਦੇ ਉੱਤੇ ਵਾਰ ਕੀਤਾ ਮੋਢੇ ਨੂੰ ਚੀਰ ਕੇ ਰੱਖ ਦਿੱਤਾ 7 ਸਾਲ ਦੇ ਬੱਚੇ ਨੂੰ ਦਰਅਸਲ ਇਹ ਗਏ ਵੀ ਇਹਨੂੰ ਹੀ ਫੜਨ ਵਾਸਤੇ ਸਨ ਗੁਰੂ ਪਿਆਰਿਓ ਚੌਧਰੀ ਤੇ ਧਰਮ ਨਿਭਾ ਗਿਆ ਨਹੀਂ ਤਾਂ ਫੰਡ ਤੇ ਬੱਚੇ ਨੂੰ ਗਏ ਸਨ ਇਹ ਸਰਦਾਰ ਮਹਿਤਾਬ ਸਿੰਘ ਦਾ ਪੁੱਤਰ ਸੀ ਡਿੱਗੇ ਪੈ ਦੇ ਸਿਰ ਦੇ ਉੱਤੇ ਇੱਕ ਹੋਰ ਸਿਰ ਦੇ ਉੱਤੇ ਵਾਰ ਕੀਤਾ ਮੈਂ ਗੱਲ ਨੂੰ ਥੋੜ੍ਹਾ ਜਿਹਾ ਅੱਗੇ ਲੈ ਚੱਲਿਆ ਫਿਰ ਵਾਪਸ ਆਵਾਂਗਾ ਕਿਉਂਕਿ ਸਮਾਂ ਹੋ ਜਾਣਾ ਵਿੱਚੋਂ ਸੰਗਤ ਨੇ ਸਵਾਦ ਬਣਿਆ ਹੁੰਦਾ ਨਾ ਗੁਰੂ ਪਿਆਰਿਓ ਤੇ ਗੁਰੂ ਪਿਆਰਿਓ ਜਦੋਂ ਕਈ ਵਾਰ ਜਾਣ ਦਾ ਟਾਈਮ ਹੁੰਦਾ ਮੈਂ ਬੇਨਤੀ ਕਰ ਦਵਾਂ ਕਿ ਇਸ ਬੱਚੇ ਨੂੰ ਇੱਕ ਆਉਂਦੀ ਇਸ ਰਸਤੇ ਦੇ ਵਿੱਚ ਦੀ ਜਿੱਥੇ ਲੜਾਈ ਹੋਈ ਹੈ ਨਾ ਉੱਥੋਂ ਦੀ ਇੱਕ ਮਾਈ ਤੁਰੀ ਆ ਰਹੀ ਸੀ ਔਰ ਉਸ ਮਾਈ ਨੇ ਬੱਚੇ ਨੂੰ ਦੇਖਿਆ ਵੀ ਇਹਦੇ ਹਲੇ ਸਾਹ ਚੱਲਦੇ ਨੇ ਇਹਦੀ ਹਲੇ ਨਬਜ਼ ਚੱਲਦੀ ਹੈ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਨੇ ਤੇ ਸਤਸੰਗ ਜੀ ਇਹ 7 ਕੁ ਸਾਲ ਦਾ ਬੱਚਾ ਸੀ ਉਸ ਮਾਈ ਨੇ ਇਹਨੂੰ ਗੋਦੀ ਉਠਾ ਲਿਆ ਔਰ ਪਛਾਣ ਵੀ ਲਿਆ ਇਹ ਮਹਿਤਾਬ ਸਿੰਘ ਦਾ ਪੁੱਤਰ ਰਾਏ ਆ ਤੇ ਇਸ ਰਾਏ ਦੀ ਤਾਈ ਪਿੰਡ ਰੁਟਾਲੇ ਰਹਿੰਦੀ ਸੀ ਔਰ ਉਹਦੇ ਕੋਲ ਇਸ ਬੱਚੇ ਨੂੰ ਦੇਤਾ ਜਾ ਕੇ ਲੈ ਭੈਣੇ ਆ ਬੱਚਾ ਰਾਹ ਦੇ ਵਿੱਚ ਏਦਾਂ ਮੁਗਲਾਂ ਨਾਲ ਲੜਾਈ ਹੋਈ ਹੈ ਇਹਨੂੰ ਜ਼ਖਮੀ ਕਰ ਦਿੱਤਾ ਪਰ ਇਹਦੇ ਸਾਹ ਚੱਲਦੇ ਨੇ ਦੇਖ ਲਾ ਇਹਦਾ ਇਲਾਜ ਕਰਕੇ ਸ਼ਾਇਦ ਬਚ ਜਾਵੇ ਗੁਰੂ ਪਿਆਰਿਓ ਉਸ ਵੇਲੇ ਜਿੱਦਾਂ ਕਦਾ ਮਾੜਾ ਮੋਟਾ ਇਲਾਜ ਸੀ ਉਹ ਹੋਇਆ ਇਲਾਜ ਕੀਤਾ ਤੇ ਉਸ ਰੱਬ ਦੀ ਰਹਿਮਤ ਹੋਈ ਬੱਚਾ ਬਚ ਗਿਆ ਰਾਏ ਸਿੰਘ ਬਚ ਗਿਆ ਜਵਾਨ ਹੋਇਆ ਇਹਦਾ ਵਿਆਹ ਹੋਇਆ ਇਹਦੇ ਘਰ ਦੇ ਵਿੱਚ ਇੱਕ ਪੁੱਤ ਪੈਦਾ ਹੋਇਆ ਗੁਰੂ ਪਿਆਰਿਓ ਇਹਦੇ ਪੁੱਤ ਦਾ ਨਾਂ ਸੀ ਰਤਨ ਸਿੰਘ ਭੰਗੂ ਸੁਣਿਆ ਹੋਣਾ ਨਾਂ ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਬਹੁਤ ਵੱਡਾ ਮੁੱਲਾ ਇਤਿਹਾਸ ਬਾਅਦ ਵਿੱਚ ਉਹਨੇ ਆਪਣੇ ਬਾਪੂ ਰਾਏ ਸਿੰਘ ਤੋਂ ਪੁੱਛ ਪੁੱਛ ਕੇ ਲਿਖਿਆ ਬਾਪੂ ਦੱਸ ਕਿੱਦਾਂ ਹੋਇਆ ਸੀ ਰਤਨ ਸਿੰਘ ਭੰਗੂ ਸਾਡੀ ਕੌਮ ਦਾ ਮਹਾਨ ਗਿਆਨੀ ਵਿਦਵਾਨ ਇਤਿਹਾਸਕਾਰ ਬਹੁਤ ਕਮਾਲ ਦਾ ਉਹਨਾਂ ਨੇ ਇਤਿਹਾਸ ਆਪਣੇ ਪਿਤਾ ਰਾਏ ਸਿੰਘ ਤੋਂ, ਇਸੇ ਜਿਸ ਰਾਏ ਸਿੰਘ ਨੂੰ ਕਤਲ ਕਰਨ ਵਾਸਤੇ ਆਏ ਸੀ, ਅੱਜ ਉਹ ਰਾਏ ਸਿੰਘ ਗੁਰੂ ਪਿਆਰਿਓ ਦੁਨੀਆਂ ਦੇ ਵਿੱਚ ਉਹ ਜਿੰਦਾ ਰਹਿ ਕੇ ਉਹਦੇ ਔਲਾਦ ਹੁੰਦੀ ਹੈ ਰਤਨ ਸਿੰਘ ਪੰਗੂ। ਫਿਰ ਸਿੱਖ ਬੜਾ ਕੀਮਤੀ ਇਤਿਹਾਸ ਲਿਖਦਾ ਹੈ, ਔਰ ਇਹ ਸੀ ਇਸ ਰਾਏ ਸਿੰਘ ਦਾ ਇਤਿਹਾਸ। ਤੇ ਇੱਥੇ ਹੁਣ ਜਿੱਥੇ ਜੰਗ ਹੁੰਦੀ ਹੈ, ਔਰ ਉੱਥੇ ਫਿਰ ਇਸ ਨੱਥੇ ਚੌਧਰੀ ਦਾ ਜਵਾਨ ਪੁੱਤ ਫਿਰ ਆਪਣੇ ਪ੍ਰਤਿਗਿਆ ਕਰਦਾ, ਬਾਪੂ ਤੂੰ ਧਰਮ ਦੀ ਖਾਤਰ ਸ਼ਹੀਦੀ ਪਾ ਗਿਆ, ਹੁਣ ਤੇਰਾ ਪੁੱਤ ਵੀ ਤੇਰੇ ਮਗਰੇ ਆ ਰਿਹਾ। ਗੁਰੂ ਪਿਆਰਿਓ ਧੂ ਕੇ ਤਲਵਾਰ ਇਹ ਵੀ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਹੋਇਆ ਜਿਵੇਂ ਸ਼ਹੀਦੀ ਪ੍ਰਾਪਤ ਕਰ ਜਾਂਦਾ ਢਾਡੀ ਜੱਥਾ, ਇਉਂ ਕਹਿੰਦਾ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਟਾਈਮ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਹੋ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਇਹ ਸੀ ਉਸ ਯੋਧੇ ਦਾ ਇਤਿਹਾਸ ਜਿਹਨੇ ਸੱਚੇ ਸਤਿਗੁਰਾਂ ਦੇ ਬੋਲ ਕੀਤੇ ਹੋਏ, ਗੁਰੂ ਮਹਾਰਾਜ ਜੀ ਦੇ ਬੋਲ ਜਿਹੜੇ ਸਨ ਨਾ ਕਿ ਬਾਹੇਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੇ ਬਾਹੇ ਨਾ ਛੋਡੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਗੁਰੂ ਪਿਆਰਿਓ, ਜਿੱਦਾਂ ਧਰਮ ਨਿਭਾਉਂਦਿਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਸੀਸ ਦੇ ਗਏ ਸੀ, ਔਰ ਉਹਨਾਂ ਪਦ ਚਿੰਨ੍ਹਾਂ ਤੇ ਚੱਲਦੇ ਚੱਲਦੇ ਗੁਰੂ ਕੇ ਸਿੱਖ ਵੀ, ਗੁਰੂ ਨੂੰ ਮੰਨਣ ਵਾਲੇ ਵੀ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੰਦੇ ਨੇ, ਕੁਰਬਾਨੀ ਦੇ ਦਿੰਦੇ ਨੇ, ਸ਼ਹੀਦ ਹੋ ਜਾਂਦੇ ਨੇ, ਪਰ ਜਿਹੜੇ ਬੋਲ ਕਰ ਲੈਂਦੇ ਨੇ ਨਾ ਉਹਨਾਂ ਬੋਲਾਂ ਦੇ ਉੱਤੇ ਪੂਰੇ ਉਤਰਦੇ। ਔਰ ਇੱਦਾਂ ਦਾ ਇਤਿਹਾਸ ਨੱਥੇ ਚੌਧਰੀ ਦਾ ਸੀ। ਸੋ ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਪਿਆਰਿਓ, ਢਾਡੀ ਜਥੇ ਵੱਲੋਂ ਹੀ ਲਾਈਵ ਸਹਿਜ ਪਾਠ ਚੱਲੇਗਾ। ਸੋ ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਕੋਲ ਟਾਈਮ ਹੈ, ਫੁਰਸਤ ਹੈ, ਉਹ ਜ਼ਰੂਰ ਸਰਵਣ ਕਰਨ ਦਾ ਯਤਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਦੁਪਦੇ ਘਰ, ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮੋਹਨ ਸਰਵਨੀ ਇਹ ਨਾ ਸੁਨਾਏ, ਸਾਗਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ ਰਹਾਉ। ਸੇਵਤ ਸੇਵ ਸੇਵ ਸਾਧ ਸੇਵਾ, ਸਦਾ ਕਰੋ ਕਿਰਤਾਏ, ਅਭੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਰਸਨਾ ਅਗਹਿ ਅਗਹਿ ਗੁਣ ਰਾਤੀ, ਨੈਣ ਦਰਸ ਰੰਗ ਲਾਏ, ਹੋ ਕਿਰਪਾਲ ਦੀਨ ਦੁਖ ਭੰਜਨ, ਮੋਹਿ ਚਰਨ ਹਿਰਦੈ ਵਸਾਏ। ਸਭੁ ਤਲੈ ਤਲੈ ਸਭੁ ਉਪਰ, ਏ ਦ੍ਰਿਸ਼ਟ ਦ੍ਰਿਸ਼ਟਾਏ, ਅਭਿਮਾਨ ਖੋਏ ਖੋਏ ਖੋਈ, ਹੋ ਮੁਕੋ ਸਤਿਗੁਰ ਮੰਤਰ ਦਿਰੜਾਏ। ਅਤੁੱਲ ਅਤੁੱਲ ਅਤੁੱਲ ਨਹਿ ਤੁਲੀਐ, ਭਗਤ ਵਿਸ਼ਲ ਕਿਰਪਾਏ, ਜੋ ਜੋ ਸਰਨ ਪਰਿਓ ਗੁਰੂ ਨਾਨਕ, ਅਭੈ ਦਾਨ ਸੁਖ ਪਾਏ। ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੋਤ।

ਨਾਨਕ ਬੋਲਾ ਦਰਗਹਿ ਪ੍ਰਵਾਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਦੁਪਦੇ ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ

ਪ੍ਰਾਣਿਆਂ ਦਾ ਹਾਰਾ, ਨਿਰਮਲ ਨਿਰਮਲ ਸੁੱਚਾ ਸੁੱਚੋ, ਸੁੱਚਾ ਸੁੱਚੋ ਸੁੱਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਬਿਲਾਵਲ ਮਹੱਲਾ ਪੰਜਵਾ, ਬਿਨ ਹਰ ਕਾਮ ਨਾ ਆਵ ਤਹੇ, ਜਾ ਸਿਉ ਰਾਚ ਮਾਚ ਤੁਮ ਉਰਜ ਰਹਿਓ, ਜਾ ਸਿਉ ਰਾਚ ਮਾਚ ਤੁਮ ਲਾਗੇ, ਓ ਮੋਹਨੀ ਮੁਹਾਵਤ ਹੇ, ਰਹਾਓ ਕਨਕ ਕਾਮਨੀ ਸੇਜ ਸੋਨੀ, ਚੋਡ ਖਿਨੈ ਮਹਿ ਜਾਵਤ ਹੇ, ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੇ, ਤ੍ਰਿਣਕੋ ਮੰਦਰ ਸਾਜ ਸਵਾਰਿਓ,

ਮਾਵਤਹੇ ਜਾਲ ਪਸਾਰ ਚੋਗ ਵਿਸਤਾਰੀ ਪੰਖੀ ਜਿਉ ਫਿਹਾਵਤਹੇ ਕਉ ਨਾਨਕ ਬੰਧਨ ਕਾਟਨ ਕਉ ਮੈਂ ਸਤਿਗੁਰ ਪੁਰਖ ਧਿਆਵਤਹੇ। ਬਿਲਾਵਲ ਮਹੱਲਾ ਪੰਜਵਾਂ। ਹਰ ਹਰ ਨਾਮ ਅਪਾਰ ਅਮੁੱਲੀ ਪ੍ਰਾਣ ਪਿਆਰੋ ਮਨੇ ਆਧਾਰੋ ਚੀਤ ਚਿਤ ਵੋ ਜੈਸੇ ਪਾਂਤ ਮੁੱਲੀ ਰਹਾਉ ਸਹਿਜ ਸਮਾਇਓ ਗੁਰੇ ਬਤਾਇਓ ਰੰਗੀ ਰੰਗ ਰੰਗੀ ਮੇਰੇ ਮਨ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜਾਓ ਬੜਭਾਗੋ ਸੁਹਾਗ ਮਾਰੋ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਉਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਬ੍ਰਵੀ ਸੁਹਾਗਨ ਅਤ ਨੀਕੀ ਮੇਰੀ ਬਨੀ ਖਟੋਲੀ। ਬਿਲਾਵਲ ਮਹੱਲਾ ਪੰਜਵਾਂ। ਗੋਵਿੰਦ ਗੋਵਿੰਦ ਗੋਵਿੰਦ ਮਈ ਸਭ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤ ਦੂਰ ਪਈ ਰਹਾਓ

ਕਿਤ ਸੰਜਮ ਪਾਈਐ ਕਹੁ ਸੁਰਜਨੈ ਕਿਤ ਜੁਗਤੀ ਧਿਆਈਐ ਰਹਾਉ ਜੋ ਮਨੁੱਖ ਮਨੁੱਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ।

ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕੀਕਾ ਜਪਿਆ ਜਾਪ ਕਹਾਂ ਕਰੈ ਕੋਈ ਵੇਚਾਰਾ ਪ੍ਰਭ ਮੇਰੇ ਕਾਵਡ ਪ੍ਰਤਾਪ

ਬਿਲਾਵਲ ਮਹਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕੱਛ ਦੁਖ ਨਾ ਵਿਆਪੈ ਆਗੈ ਦਰਗੈ ਪੂਰਨ ਕਾਮ ਰਹਾਉ ਆਪ ਤੇ ਆਗ ਪਰਿਐ ਨਿਤ ਸਰਨੀ ਗੁਰ ਤੇ ਪਾਈਐ ਹੋ ਨਿਧਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਹਿ ਕਾ ਨੀਸਾਨ ਜੋ ਤੁਮ ਕਰੋ ਸੋਈ ਭਲ ਮਨਾਓ ਮਨ ਤੇ ਛੂਟੈ ਸਗਲ ਗੁਮਾਨ ਕਹੋ ਨਾਨਕ ਤਾ ਕੀ ਸਰਨ ਆਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹਲਾ ਪੰਜਵਾਂ ਮਨ ਤਾਨੇ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ ਕੁਲ ਸਮੂਹ ਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅਨੰਦ ਸੇਤੀ ਵਿਖਿਆ ਬਨ ਗਾਈ ਚਰਨ ਪ੍ਰਭੂ ਕੇ ਬੋਇਤ ਪਾਏ ਭਵ ਸਾਗਰ ਪਾਰ ਪਰਾਈ ਸੰਤ ਸੇਵਕ ਭਗਤ ਹਰਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਤੁਹੀ ਸਵਾਮੀ ਅੰਤਰ ਜਾਮੀ ਤੁਹੀ ਵਸਹਿ ਸਾਧ ਕਹਿ ਸੰਗਾ ਰਹਾਉ ਖਿਨ ਮੈਂ

ਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਪੂਨ ਮੂਆ ਨਾ ਪਾਕ ਰਹਾਓ।

ਬਿਲਾਵਲ ਮਹੱਲਾ ਪੰਜਵਾ। ਪੂਰੇ ਗੁਰ ਕੀ ਪੂਰੀ ਸੇਵਾ, ਆਪੇ ਆਪ ਵਰਤੈ ਸੁਆਮੀ, ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਿ।

ਆਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਾਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਬਰਮੇਸਾ ਤ੍ਰਿਸ਼ਨ ਬੁਜੀ ਮਨ ਤਨ ਸਚ ਤ੍ਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਭੈ ਭੰਜਨ ਸਵਾਮੀ ਗੁਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਵਡਭਾਗੀ ਅੰਤਰ ਜਾਮੀ ਸੁਗੜ ਸਜਾਣ ਹੱਥ ਦੇ ਰਾਖੇ ਕਰੇ ਆਪਣੇ ਵੱਡ ਸਮਰੱਥ ਨ ਮਾਣਿਆ ਕੁਮਾਨ ਭਰਾ ਭਰਮ ਭੈ ਬਿਨਸ ਗਏ ਖਨ ਭੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਅਰਾਧ ਨਾਨਕ ਸਦਾ ਸ

ਬਸੂਰੇ ਭਰਮ ਭੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸਰਨ ਪਰਿਓ ਦੁੱਖ ਭੰਜਨ ਅੰਤਰ ਬਾਹਰ ਭੇਖ ਹਜੂਰੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੁੱਖ ਨਸੇ ਕਮੂ ਨ ਕਹੋਵਤ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਣ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਜੇ ਚੀਤਾਰੀ ਕਿਰਪਾ ਨਿਧ ਪ੍ਰਭ ਦੀਨ ਦਇਆਲਾ ਜੀ ਜੰਤ ਕੀ ਕਰੋ ਪ੍ਰਿਤ ਪਾਲਾ ਅਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾ ਤਨ ਧਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨ ਕੀਨੋ ਕਰਤ ਵਿਕਾਰ ਨਿਸਭੁਰ ਪਿਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸ ਕੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹਿ ਪਰੀ ਦਿਆ ਮਹਾਂਵਿਕਾਰ ਘੋਰ ਦੁੱਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਾਹ ਪਕੜ ਪ੍ਰਭ ਕਾਢ ਲਿਆ

ਕਰਨ ਕਰਨ ਆਦ ਜੁਗਾਦ ਪ੍ਰਵਰਖਦਾ ਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅੱਠਵਾਂ ਇੱਕ ਓਅੰਕਾਰ

ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਣਪ ਸਗਲ ਆਕਾਥ।

ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ਼ ਸੁਆਮੀ ਸੁਖਸਾਰ ਬਲਾਵਨ ਮਹਲਾ ਪੰਜਵਾ ਅਗੇ ਪਾਛੇ ਕੁਸਲ ਭਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਮੇ ਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਵਡਾਈ।

ਐਸੇ ਔਦ ਬਿਹਾਵਤ ਅਧਿਕ ਮੁਹਾਵਤ ਪਾਪ ਕਹਾ ਮਾਵਤ ਬੁੱਢੇ ਐਸੇ

ਸਰਨ ਪਏ ਜਪ ਜਪ ਨਾਮ ਤਮਾਰੂ ਪ੍ਰੀਤਮ ਤੰਤੇ ਰੋਗ ਖਏ ਮਹਾ ਮੁਗਤ ਆਜਾਨਸ ਅਗਿਆਨੀ ਰਾਖੇ ਧਾਰ ਦਏ ਕਉ ਨਾਨਕ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾ ਜੀਓ ਨਾਮ ਸੁਣੀ ਜੋ

ਇੱਕ ਮੁਨੀ ਅੰਦਲੇ ਟਿਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗਨੀ ਰਾਗ ਬਿਲਾਵਣ ਮਹੱਲਾ ਪੰਜਵਾ ਘਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨ ਆਵੈ ਹਾਵੈ ਕਾਰ ਕਜਰ ਬਸਤਰ ਅਪਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੈ ਰੀ ਰਹਾਓ ਸਰਨ ਸੁਹਾਗਣ ਚਰਨ

ਪਾਵਾ ਹੋ ਤਉ ਕਰ ਹੀ ਲਾਲਨ ਪਾਵਾ ਹੋ ਤਬ ਰਸ ਮੰਗਲ ਗੁਣ ਗਾਵਾ ਹੋ ਆਨੰਦ ਰੂਪ ਤੇ ਆਵਾ ਹੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਅਬ ਮੈਂ ਨੀਂਦ ਸਹਾਵੈ ਸਭ ਮੇਰੀ ਤਿਖਾ ਬੁਝਾਨੀ

ਸਹਾਈ ਸੰਤਨਾ ਅਵ ਚਰਨ ਗਹੇ ਰਹਾਉ ਆਹੇ ਮਨ ਅਵਰਨਾ ਭਾਵੈ ਚਰਨਾ ਵੈ ਚਰਨਾ ਵੈ ਉਲਜਿਓ ਅਲਮ ਕਰੰਦ ਕਮਲ ਜਿਉ ਅਨਰਸ ਨਹੀਂ ਚਾਹੇ ਕਹਿ ਹਰ ਲਾ ਹੈ ਅੰਤੇ ਟੁੱਟੀ ਹੈ ਰਿਖ ਤੇ ਛੁੱਟੀ ਹੈ ਮਨ

ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਕਾ ਜਹ ਸਿਮਰਤ ਮੁਕਤ ਭਏ ਜੀ ਜਾਨੋ ਰਹਾਉ ਗਜ ਕੀ ਤਰਾਸ ਮਿਟੀ ਸ਼ਿਨਹੂ ਤਾ ਮੈਂ ਤਬ ਜਬ ਹੀ ਰਾਮ ਬਖਾਨੋ।

ਨਾਨਕ ਭਗਤ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਰ ਮਹੱਲਾ ਨੌਵਾ ਹਰ ਕੇ ਨਾਮ ਬਿਨਾ ਦੁਪਾ ਵੈ ਭਗਤ ਬਿਨਾ ਸਹਿਸਾ ਨੈ ਚੁਕੈ ਗੌਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਿਓ ਤੀਰਥ ਵਰਤ ਕੀਏ ਨਾਮ ਸਰਨ ਨਹੀਂ ਆਵੈ।

ਹਰ ਜਨਮ ਅਕਾਰਥ ਖੋਇਆ। ਜਹਿ ਰਾਖਹੁ ਮਨ ਮਾਹੀ ਰਹਾਉ ਤੀਰਥ, ਕਰੈ ਬ੍ਰਤ ਪੁਨ ਰਾਖੈ ਨਹਿ ਮਨੁਆ ਬਸ ਜਾਕੋ।

ਸਵਾਇ ਕੋ ਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੁਝੈ ਕੋਈ।

ਤੇ ਦਰਦ ਨਾ ਜਾਏ। ਝੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਉਜਲ ਤਿਲਕ ਗਲ ਮਾਲਾ, ਅੰਤਰੇ ਕ੍ਰੋਧ ਪੜਹੇ ਨਾਟ ਸਾਲਾ। ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ।

ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਾਹੂ, ਹਰ ਚੰਦਨ ਬਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬਹੀਆ। ਜਪ ਜੰਗ ਨਾਥ ਜਗਦੀਸ਼ ਗਸਾਈਆ, ਸਰਨ ਪਰੇ ਸੇਈ ਤਾਂ ਜਨ ਉਬਰੇ ਜਿਉਂ ਪ੍ਰਿਤਪਾ।

ਕੂੜੇ ਊਬ ਸਕੂਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭਿਦ ਹਰਿ ਹਰਿ ਆਪ ਬਨਈਆ ਜਿਸ ਸਤਿਗੁਰ ਭੇਟੇ ਸੁਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖਲਈਆ ਗੁਰ ਚਰਨੀ ਇੱਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਪਾਵਾਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਾਵੈ ਪਰੈ ਪਰਈਆ

ਬਾਲੂ ਘਰ ਉਸਰਿਆ ਆਵੇ ਲਹਿਰ ਸਮੁੰਦ ਸਾਗਰ ਕੀ ਖਿੰਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਾਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਤਲ ਜਲ ਹੈ ਸਮਾਵਹ ਨਾਨਕੇ ਆਪੇ ਆਪ ਰਮਈਆ ਬਲਾਵਨ ਮਹਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਿਰੜਈਆ

ਮਈਆ ਮਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈ ਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਿਆ ਰਾਮ ਗੁਰ ਮੋਹਨ ਮੋਹ ਮਨ ਲਈਆ ਹੋ ਆਕਲ ਬਿਕਲ ਪਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਹਾਓ ਹੋ ਨਿਰਖਤ ਫਿਰੋ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕਹੋ

ਮਨ ਭਈਆ ਕਹਿ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸਿਗਾਰ ਫੋਕਟ ਫੋਕਟਈਆ ਕੀਓ

ਬਿਲਾਵਲ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮਿਆ ਗਮ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਿਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਘਟ ਘਟ ਪਈਆ ਰਹਾਉ ਰੂਮ ਰੂਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਵੈਦਿਕ ਨਾਟਕ ਦੇਖ ਭਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਕਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੈ ਅਮਲੀ ਮਰ ਗਈਆ ਜਿਨ ਕਉ ਪ੍ਰੀ ਪਿਆਸ ਹੋਏ ਪ੍ਰਭ ਕੇਰੀ ਤਿਨਿ ਅਵਰ ਨ ਭਾਵੈ ਬਿਨ ਹਰ ਕੋ ਦਵਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹਉ ਤਿਸ ਬਿਟਹੁ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਤ ਸਤ ਸਤਿਗੁਰ ਸਰਣ ਪਵਈਆ

ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ।

ਜਮੀਨ ਜਲ ਸੋਹੇ ਅਲ ਕਮਲ ਭਿੰਨ ਨ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤੁਰਨ ਭਗਤ

ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਜੋ ਚੋਰ ਹਿਰਤਨ ਸੰਗ ਮਹਿਲ ਹੈ ਕਮ ਬੰਦ ਜਿਉ ਗ੍ਰਸਤ ਬਿਖੇ ਤੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕ੍ਰੰਕ ਨਾਦੈ ਹੋ ਕ੍ਰੰਕ ਨਾਦੈ ਨੇ ਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਨ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰੋ ਸੰਸਾਰ ਉਤਰ ਸਪਾਰ ਹਰ ਚਰਨ ਬੁਹਤ ਤਾਹੇ ਮਿਲ ਸਾਧ ਸੰਗਤ ਜਸ ਗਾਏ ਹਰ ਪੈਜ ਰੱਖੇ ਮਰਾਰ ਨਾਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਤਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰਾ ਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਿਤ ਖੋਜਿਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਹਰ ਦੀਸੈ ਰਹਾਉ ਦੂਜੈ ਭਾਏ ਲੱਗੇ ਪਛਤਾਣੇ ਜਮ ਦਰ ਬਾਧੇ ਆਵਣ ਜਾਣੇ ਕਿਆ ਲੈ ਆਵੈ ਕਿਆ ਲੈ ਜਾਹੇ ਸਿਰ ਜਮਕਾਲ ਸੇ ਚੋਟਾਂ ਕਾਏ

ਕੂੜਾ ਧਰਤ ਆਕਾਸ ਕੀਏ ਬੈਸਣ ਕੌਥਾਉ ਰਾਤ ਦਿਨ ਅੰਤ ਕੀਏ ਪਉ ਪਾਉ ਜਿਨ ਕੀਏ ਕਰ ਵਿਖਣਹਾਰਾ ਅਵਰਨਾ ਦੂਜਾ ਸਿਰਜਣਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵ ਅਪਾਏ ਬੇਸਾ ਜੋਤੀ ਜਾਤੀ ਗਣਤ ਨ ਆਵੈ ਜਿਨ ਸਾਜੀ ਸੋ ਕੀਮਤ ਪਾਵੈ

0: ਸੂਚੇ ਸਾਚੇ ਨਾ ਲਾਗੇ ਮਲ ਸਾਧ ਗਵਾਏ ਝੂਠੇ ਲਾਲਚ ਲਪਟੇ ਲਪਟਾਏ ਝੂਠੇ ਗੁਰਮੁਖ ਸੱਚ ਕਮਾਏ ਦੁਆਦਸ
1: ਪਰਚੈ ਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣਵਿਤ ਨਾਨਕ ਤੇ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੈ ਬਾਹਰ ਜਤੋ ਭੀਤਰਿਆਣ ਵਰਤੀ ਵਰਤ ਰਹੇ ਨੇ ਕਾਮੋ ਅਜ ਪਾਜਾ ਪੂ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ ਤੇਰਸ ਤਰਵਰ ਸੁਮੁੰਦ ਕਨਾਰੈ ਅੰਮ੍ਰਿਤ ਮੂਲ ਸਿਖਰ ਲਿਵਤਾਰੈ ਡਾਡਰ ਮਰੈ ਨਾ ਬੁੱਢੇ ਕੋਏ ਨਿਡਰ ਬੂੜ ਮਰੈ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੈ ਤਖਤ ਨਿਵਾਸ ਸੱਚ ਮਨ ਭਾਣੈ ਚੌਦਸ ਚੌਥੇ ਧਾਵੈ ਲਹਿ ਪਾਵੈ ਰਾਜਸ ਤਾਮਸ ਸਤਕਾਲ ਸੁਮਾਵੈ ਸਸੀਆਰ ਕਹਿ ਘਰ ਸੂਰ ਕਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਈ ਖੰਡ ਬ੍ਰਹਿਮੰਡ ਰਿਹਾ ਲਿਵਲਾਏ ਆਮਾ ਵਸਿਆ ਚੰਦ ਗੁਪਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਹਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤ ਦੀਸੈ ਸੋ ਤਿਸ ਹੀ ਮਾਹੇ ਮਨਮੁਖ ਭੂਲੇ ਆਵਹਿ ਜਾਹੇ ਕਰ ਦਰ ਥਾਪ ਥਿਰ ਥਾਨ ਸੁਹਾਵੈ ਆਪ ਪਛਾਣੈ ਜਾ ਸਤਿਗੁਰ ਭਾਵੈ ਜਹਿ ਆਸਾ ਤੈ ਬਿਨ ਸੁਬਨਾਸਾ ਫੂਟੈ ਖਪੁਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਬਲੂ ਮੋਹੱਲਾ ਤੀਜਾ ਵਾਰ ਸਤ ਕਰ ਦਸ ਵੈ ਕੋ ਅੰਕਾਰ ਸਤਿਗੁਰ ਪ੍ਰਸਾਦ ਆਦਿਤ ਬਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰਣਾ ਕੋਈ ਓਤ ਪੋਤ ਜਗ ਰਿਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੂਝੈ ਕੋਈ ਹਿਰਦੇ ਜਪਨੀ ਜਪੋ ਗੁਣਤਾ ਸਾ ਹਰ ਯਗਮ ਅਗੋਚਰ ਪਰੰਪਰ ਸੁਆਮੀ ਜਨ ਪਗਲਗ ਧਿਆਵ ਹੋਏ ਦਾਸਨ ਦਾਸਾ ਰਹਾਓ ਸੋਮਵਾਰ ਸੱਚ ਰਹਿਆ ਸੁਮਾਇ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਲਿਬੋ ਸਭ ਲਾਏ ਦਿਸ ਦੇ ਵੈ ਤਿਸ ਪੱਲੇ ਪਾਏ ਅਗਮ ਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਿਆ ਸੁਮਾਇ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬਜਾਏ ਸੋਈ ਬੂਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵਲਾਏ ਹਉਮੈ ਮਮਤਾ ਸ਼ਬਦ ਜਲਾਏ ਬੁੱਧ ਬਾਰੇ ਆਪੇ ਬੁੱਧ ਸਾਰ ਗੁਰਮੁ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੇ ਸਦ ਸੁਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਆਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨ ਹਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਰਤਾਰ ਦੇਵਨ ਹਾਰੇ ਕੋ ਜੈਕਾਰ ਬੀਰ ਬਾਰ ਬੀਰ ਭਰਮ ਪਲਾਇ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਇ ਕਰ ਵੇਖੈ ਵੇਖਾ ਸੁਭਨਾ ਕਰਤੈ ਤੇਰੀ ਟੇਕਾ ਜੀ ਜਨ ਤੇਰੀ ਸਰਣਾਈ ਸੋ ਮਿਲੈ ਜਿਸ ਲੇ ਮਲਾਈ ਸ਼ੁਕਰਵਾਰ ਪ੍ਰਭ ਰਹਿ ਸੁਮਾਈ ਆਪੋ ਪਾਏ ਸਭ ਕੀਮਤ ਪਾਈ ਗੁਰਮੁਖੋ ਵੇ ਸੋ ਕਰੈ ਵਿਚਾਰ ਸਚ ਸੰਜਮ ਕਰਨੀ ਹੈ ਕਾਰ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨੁ ਬੂਝੈ ਸਪਉ ਹੈ ਦੂਜਾ ਛਿਨਛਰ ਵਾਰ ਸੋਣੋ ਸਾਸ ਤੂੰ ਵਿਚਾਰ ਹੋਮੇ ਮੇਰਾ ਭਰਮੈ ਸੰਸਾਰ ਮਨਮੁਖ ਅੰਧਾ ਦੂਜੈ ਭਾਈ ਜਮਦਰ ਵਾਧਾ ਝੂਟਾ ਖਾਏ, ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵਲਾਈ, ਸਤਿਗੁਰ ਸੇ ਵੈਸੇ ਬਡ ਭਾਗੀ ਹੋਮੈ ਮਾਰ, ਸੱਚ ਲਿਵ ਲਾਗੀ ਧੀਰੇ ਰੰਗ ਰਾਤੇ ਸਹਿਜ ਸੋ ਭਾਏ, ਤੂੰ ਦਾ ਸੁਖਦਾਤਾ ਲੇ ਮਲਾਏ, ਕਿਤੇ ਦੂਜਾ ਨਾਹੀ ਕੋਏ, ਗੁਰਮੁਖ ਬੂਝੈ ਸੋ ਜੀ ਹੋਏ। 15 ਥਿਤੀ ਤੈ ਸਤ ਵਾਰ, ਮਹਾਰੁਤੀ ਆਵੈ ਵਾਰ ਵਾਰ, ਦਿਨ ਸਿਰੈਣ ਤਿਵੈ ਸੰਸਾਰ, ਆਵਾ ਗੌਣ ਕੀਆ ਕਰਤਾਰ, ਨਿਹ ਚਲ ਸਾਚ ਰਿਹਾ ਕਲਤਾਰ, ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ, ਬਿਲਾਬਿਲ ਮਹੱਲਾ ਤੀਜਾ, ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ, ਜੰਤ ਮਾਇਆ ਮੋਹ ਪਾਜੇ, ਦੂਜੇ ਭਾਏ ਪ੍ਰਪੰਚ ਲਾਗੇ, ਆਵੈ ਜਾਵੈ ਮਰੈ ਅਭਾਗੇ, ਸਤਿਗੁਰ ਭੇਟੀਏ ਸੋ ਜੀ ਪਾਏ, ਪ੍ਰਪੰਚ ਕੇ ਸੱਚ ਸੋ ਮਾਏ, ਜਾਕੇ ਮਸਤਕ ਲਿਖਿਆ ਲੇਖ, ਤਾਕੇ ਮਨ ਵਸਿਆ ਪ੍ਰਵੇਕ ਰਹਾਓ, ਸ੍ਰਿਸ਼ਟਿ ਅਪਾਏ ਆਪੇ ਸਭ ਵੇਖੈ, ਕੋਇ ਨਾ ਮਿਟੈ ਤੇਰੇ ਲੇਖੈ, ਸਿਤ ਸਾਧਕ ਜੀ ਕੋ ਕਹਿ ਕਹਾਏ, ਭਰਮੇ ਭੁਲਾ ਆਵੈ ਜਾਏ, ਸਤਿਗੁਰ ਸੇਵੈ ਸੋ ਜਨ ਬੁਝੈ ਹੋਮੈ ਮਾਰੇ, ਤਦਰ ਸੂਝੈ ਇਕ ਸਤੇ ਸਭ ਦੂਜਾ ਹੋਆ, ਇਕੋ ਵਰਤੇ ਅਵਰਣਾ ਵੀ ਆ ਦੂਜੇ ਤੇ ਜੀ, ਏਕੋ ਜਾਣੈ ਗੁਰ ਕੈ ਸ਼ਬਦ, ਹਰ ਧਰਿ ਨਿਸਾਣੈ ਸਤਿਗੁਰ ਭੇਟੇ ਤਾ, ਏਕੋ ਪਾਏ ਵਿਚੋ ਦੂਜਾ ਠਾਕੁਰ ਹਾਏ, ਜਿਸ ਦਾ ਸਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਸਹਿਬ ਕੀ ਸੀਵ ਰਹੇ ਸਰਣਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੇ ਡਾਰ ਕਿਸ ਕਾ ਹੋਏ, ਗੁਰਮਤੀ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੇ ਨਾ ਪੀਰੇ, ਆਵੇ ਨਾ ਜਾਏ ਨਾ ਦੁੱਖ ਪਾਏ, ਨਾ ਮੇਰਾ ਤੇ ਸਹਿਜੇ ਸੋ ਮਾਏ, ਨਾਨਕ ਗੁਰਮੁਖ ਵੇਖੈ ਹੋ ਦੂਰ, ਵੇਖਾ ਪ੍ਰਸਾਦ ਰਹਿਆ ਭਰਪੂਰ, ਇੱਕ ਸੇਵਕ ਇੱਕ ਭਰਮ ਪੁਲਾਏ, ਆਪੇ ਕਰੇ ਹਰ ਆਪ ਕਰਾਏ, ਕੋ ਵਰਤੇ ਅਵਰਣਾ ਕੋਇ ਮਨ ਰੋਸ ਕੀਜੇ, ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ, ਦਰ ਸੱਚ ਐਈ ਸਾਚੀ ਵਿਚਾਰੀ, ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਵੇ ਆਵੇ ਜਾਹੀ ਗੁਰ ਸ਼ਬਦ, ਨਿਹ ਚਿਲ ਸਦਾ ਸਭ ਸੁਮਾਏ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨਾਵੇ, ਸਾ ਭਰਮੈ ਕਾਚੇ ਮਨ ਮੁਖੋ ਮਰੈ, ਮਰ ਵਿਕਤੀ ਜਾਹੀ ਇਕ ਨ ਚੇਤਹਿ ਦੂਜੈ ਲੋਬਾਏ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੇ ਕੋ ਪਾਏ ਪਾਰ, ਆਪੋ ਪਾਇਓ ਪਾਵਨ ਹਾਰ, ਆਪੇ ਕੀ ਤੋਨ ਗੋਰ ਵਿਚਾਰ, ਬਹੁਤੇ ਭੇਖ ਕਰੇ ਭੇਖ ਧਾਰੀ, ਭਾਪਾ ਭਰਮੈ ਕਾਚੀ ਸਾਰੀ, ਇੱਥੇ ਸੁਖ ਨਾ ਗਏ ਹੋਏ, ਮਨਮੁਖ ਮੋਏ ਆਪਣਾ ਜਨਮ ਕੋਏ, ਸਤਿਗੁਰ ਸੇਵੇ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪੇ ਪੂਰਾ ਕਰੇ ਸੋ ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਜੋ ਅੰਧ ਗੁਵਾਰ, ਥਿੱਤੀ ਵਾਰ ਸੇਵਾ ਮੁਗਧ ਗੁਵਾਰ, ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇਕ ਤਨਾਮ ਸਦਾ ਰਹਿਆ ਸੋ ਮਾਏ, ਬਲਾਬਲੋ ਮਹੱਲਾ ਪਹਿਲਾ, ਛੰਤ ਦੱਖਣੀ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਮੁੰਦ ਨਿਵੇਲੜੀਆਂ ਗੋਇਲਿਆਈ, ਰਾਮ ਟੁਕੀ ਡਾਰ ਧਰੀ ਹਰ ਲਿਵਲਾਈ, ਰਾਮ ਲਿਵਲਾਇ ਹਰਿ ਸਿਉਂ ਰਹੀ ਗੋਇਲ, ਸਹਿ ਸਬਦ ਸਿੰਗਾਰੀਆ, ਕਰ ਜੋੜ ਗੁਰ ਪੈ ਕਰ ਬੇਨੰਤੀ, ਮਿਲੋ ਸਾਚ ਪਿਆਰੀਆ, ਧਨ ਭੈ ਭਗਤੀ ਦੇਖ ਪ੍ਰੀਤਮ, ਕਾਨ ਕ੍ਰੋਧ ਨਿਵਾਰਿਆ, ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰਸਾ ਧਾਰਿਆ, ਸੱਚ ਨਵੇਲੜੀਏ ਜੋਬਨ ਬਾਲੀ, ਰਾਮ ਆਓ ਨ ਜਾਓ ਕਹੀ ਆਪਣੇ ਸਹਿ ਨਾਲੀ, ਰਾਮ ਨਾ ਆਪਣੇ ਸੰਗ ਦਾਸੀ, ਮੈਂ ਭਗਤ ਹਰਿ ਕੀ ਭਾਵੇ, ਅਗਾਧ ਬੋਧ ਅਕਤ ਕਥੀਐ ਸਹਿਜ ਪ੍ਰਭ ਗੁਣ ਗਾਵੇ, ਰਾਮ ਨਾਮ ਰਸਾਲ ਰਸੀਆ, ਰਵੈ ਸਾਚ ਪਿਆਰੀਆ, ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ, ਸ੍ਰੀ ਧਰਮ ਉਹੜੀ ਪਿਰ ਸੰਗ ਸੂਤੀ, ਰਾਮ ਗੁਰ ਕੇ ਭਾਏ ਚੱਲੋ ਸਾ ਸੰਗੂਤੀ, ਰਾਮ ਧਨ ਸਾ ਸੰਗੂਤੀ, ਹਰ ਸੰਗ ਸੂਤੀ ਸੰਗ ਸਖੀ ਸਹੇਲੀਆ, ਇੱਕ ਭਾਏ ਇੱਕ ਮਾਨੋ ਨਾਮ ਵਸਿਆ, ਸਤਿਗੁਰੂ ਹਮੇਲੀਆ, ਦਿਨ ਰੈਣ ਘੜੀ ਨਾ ਚੱਸਾ, ਵਿਸਰੇ ਸਾ ਸਾ ਨਿਰੰਜਣੋ, ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਾਏ ਭੰਜਨੋ, ਜੋਤ ਸਵਾਈ ਅੜੈ ਤ੍ਰਿਭਵਨ ਸਾਰੇ, ਰਾਮ ਘਟ ਘਟ ਰਵ ਰਹਿਆ ਲਖ ਅਪਾਰੇ, ਰਾਮ ਲਖ ਅਪਾਰੇ ਅਪਾਰ ਸੱਚ ਆਪ ਮਾਰ ਮੇਲਾਈਐ, ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰ ਜਾਇ ਦਰਸ਼ਨ ਕਰੀ ਭਾਣੇ ਤਾਰ ਧਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਬਲ ਮੁਹੱਲਾ ਪਹਿਲਾ ਮੈਂ ਮਨ ਚੌਕਣਾ ਸਾਚ ਬੇਗਾ ਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਬਨਾਸੀ ਰਾਮ ਅਵਗਤੋ ਹਰ ਨਾਥ ਨਾਥ ਹੁਣ ਤਿਸੇ ਭਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾਮ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਨਾ ਨਾਨਕਾ ਸੱਚ ਗਹਿ ਰਹੇ ਭਿੰਡੜੀ ਰਹਿਣ ਭਲੀ ਦਿਨਸ ਸੁਹਾਏ ਰਾਮ ਨਿਜ ਕਰ ਸੂਤੜੀਐ ਪ੍ਰਮ ਜਗਾਏ ਰਾਮ ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪ੍ਰਭਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੁਕਾਣੀਆ ਮੈਂ ਨਾਮ ਹਰ ਕਾ ਹਾਰ ਕੰਠੇ ਸਾ ਸ਼ਬਦ ਨਿਸ਼ਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੂਝੇ ਉਹ ਸ਼ਬਦ ਸੁਮਾਏ ਆਪ ਗਵਾਏ ਤ੍ਰਿਪਵਨ ਸੋਚੀ ਸੂਝੇ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਹੋਮ ਪੂਰਨ ਸਰਬ ਰਹਿਆ ਹੋਮ ਪੂਰ ਰਹਿਆ ਸਰਬ ਠਾਈ ਨਾਨਕਾ ਉਤਾਰਿਆ ਮਹਿਲ ਬੁਲਾਈ ਅੜੇ ਭਗਤ ਸੁਨੇਹੀ ਰਾਮ ਗੁਰਮਤੋ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀ ਜੈ ਸ਼ਬਦ ਸੀ ਜੈ ਤ੍ਰੈਨ ਲੋਕ ਨਾਥ ਪਛਾਣੇ ਮਨ ਢੀਗ ਡੋਲ ਨ ਜਾਏ ਕਥੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੁਚਾ ਸਦਾ ਨਾਨਕ ਗੁਰ ਸ਼ਬਦ ਝਗੜ ਨਿਵੇਰਿਓ ਛੰਤ ਬਿਲਾਵਲ ਮਹੱਲਾ ਚੌਥਾ ਮੰਗ

ਪਾਵਹੁ ਬਨਵੰਤ ਨਾਨਕ ਮਿਲ ਸੰਗ ਸਾਜ ਨੇ ਅਮਰ ਪਦ ਵੀ ਪਾਵਹੁ ਬਿਸਮ ਭਈ ਪੀਕ ਆਗੁਣ ਅਵਨਾਸੀ ਰਾਮ ਕਰ ਗੈ ਭੁਜਾ ਗਈ ਕਟ ਜਮਕੀ ਫਾਸੀ ਰਾਮ ਗੈ ਭੁਜਾ ਲੀਨੀ ਦਾਸ ਕਿਨੀ ਅੰਕਰ ਦੋਤ ਜਣਾਇਆ ਮਲਣ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਅਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ

ਨਾ ਨਹੀਂ ਜਾਣੀਆਂ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ। ਬਿਨ ਬੰਤ ਨਾਨਕ ਸੀ ਜਾਣ ਹੈ, ਜਿਨੀ ਹਰ ਰਸੂ ਪੀਆ। ਬਿਲਾਵਲ ਮਹੱਲਾ ਪੰਜਵਾਂ, ਸ਼ਾਂਤੀ ਕੋ ਓਅੰਕਾਰ ਸਤਿਗੁਰ ਪ੍ਰਸਾਦ। ਸਖੀ ਆਓ ਸਖੀ ਵਸੋ, ਆਓ ਸਖੀ ਅਸੀਂ ਪਿਰਕਾ ਮੰਗਲ ਗਾਵਹ। ਤਜ ਮਾਨ ਸਖੀ ਤਜ ਮਾਨ ਸਖੀ, ਮਥੇ ਆਪਣੇ ਪ੍ਰੀਤਮ ਭਾਵਹ। ਤਾਜ ਮਾਨ ਮੋਹ ਵਿਕਾਰ ਦੂਜਾ ਸੇਵੇ, ਇੱਕ ਨਿਰੰਜਨੋ ਲਗ ਚਰਨ ਸਰਨ ਦਿਆਲ। ਪ੍ਰੀਤਮ ਸਗਲ ਦੁਰਤ ਵਿਖੰਡਣੋ, ਹੋਏ ਦਾਸ ਦਾਸੀ ਤਾਜੋ ਦਾਸੀ, ਬਹੁੜ ਵਿਧੀ ਨਾ ਧਾਵਾ। ਨਾਨਕ ਪਈਅਮ ਪੈ ਕਰੋ ਕਿਰਪਾ, ਤਾਮ ਮੰਗਲ ਗਾਵਾਂ ਅੰਮ੍ਰਿਤ ਪ੍ਰੈ ਕਾ ਨਾਮ। ਮੈਂ ਅੰਦਲੇ ਟੋਹਨੀ, ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ। ਮੋਹਨੀ ਮਹਾ ਬਚਿੱਤਰ ਚੰਚਲ ਅਨੇਕ ਭਾਵ ਦਿਖਾਵੇ, ਹੋਏ ਢੀਠ ਮਿੱਠੀ ਮਨੈ ਲਾਗੇ ਨਾਮ ਲੈ ਨ ਆਵੇ। ਗ੍ਰਹਿ ਬਨੇ ਤੀਰੇ ਵਰਤ ਪੂਜਾ ਬਾਟ ਘਟੈ, ਜੋਹਨੀ ਨਾਨਕ ਪਈਅਮ ਪੈ ਦੇ ਧਰ ਹੋ। ਮੈਂ ਨਾਮ ਉਂਦਲੇ ਟੋਹਨੀ, ਮੋਹੇ ਨਾਥ ਪ੍ਰੇ ਨਾਥ, ਜਿਉ ਜਾਨੋ ਤਿਉ ਰੱਖੋ। ਚੁਤਰਾਈ ਮੋਏ ਨਾਏ ਰਿਝਾਵ ਹੋ, ਕਹਿ ਮਖੋ ਨਹਿ ਚਤਰ ਸੁਗਰ ਸੁਜਾਨ। ਬੇਤੀ ਮੋਹਿ ਨਿਰਗੁਣ ਗੁਣ ਨਹੀਂ, ਨਹਿ ਰੂਪ ਧੂਪ ਨਾ ਨੈਣੋ ਬੰਕੇ, ਜਹਿ ਭਾਵੈ ਤਹਿ ਰੱਖ ਤੂੰ ਹੀ। ਜੈ ਜੈ ਜੈ ਅੰਪੈ ਸਗਲ ਜਾਕੋ ਕਰੁਣਾ ਪਤ, ਗਤ ਕਿਨ ਲਖੋ ਨਾਨਕ ਪਈ ਅੰਪੈ। ਸੇਵ ਸੇਵਕ ਜਿਉ ਜਾਨੋ ਤਿਉ, ਮੋਹੇ ਰੱਖੋ ਮੋਹੇ ਮਛਲੀ ਤੁਮ ਨੀਰ। ਤੁਜ ਬਿਨ ਕਿਉ ਸਰੇ ਮੋਹੇ ਚਾਤ੍ਰਿਕ, ਤੁਮ ਬੂੰਦ ਤ੍ਰਿਪੋ ਤੋ ਮੁਖ ਪਰੈ ਮੁਖ ਪਰੈ। ਹਰੇ ਪਿਆਸ ਮੇਰੀ ਜੀ ਆਮ ਪ੍ਰਾਣ ਪਤੇ। ਲਾਡਲੇ ਲਾਡ ਲੜਾਏ ਸਭ ਮੈਂ ਮਿਲ ਹਮਾਰੀ, ਹੋਏ ਗੱਤੇ ਚੀਤ ਚਿਤ ਬੋ ਮਿਟਿਉ ਧਾਰੇ। ਜਿਉ ਆਸ ਚੱਕ ਵਿਦਨ ਚਰੇ ਨਾਨਕ ਪਈ ਅੰਪੈ, ਪ੍ਰੈ ਸੰਗ ਮੇਲੀ ਮਛਲੀ ਨੀਰਣਾ ਵਿਸਰੈ। ਧਨ ਧਨ ਹਮਾਰੇ ਭਾਕ ਘਰ ਆਇਆ, ਫਿਰ ਮੇਰਾ ਸੋਏ ਬੰਕ ਦੁਆਰ ਸਗਲਾ ਬਨ ਹਰਾ। ਹਰ ਹਰਾ ਸਵਾਮੀ ਸੁਖੋ ਗਾਮੀ, ਆਨੰਦ ਮੰਗਲ ਰਸ ਘਣਾ। ਨਵਲ ਨਵ ਤਨ ਨਾਹੋ ਬਾਲਾ, ਕਾਵਨ ਰਸਨਾ ਗੁਣ ਭਣਾ। ਮੇਰੀ ਸੀ ਸੋਈ ਦੇਖ ਮੋਹੀ, ਸਗਲ ਸਹਿ ਸਾਧੁ ਖਰਾ। ਨਾਨਕ ਪਈ ਅੰਪੈ ਮੇਰੀ ਆਸ ਪੂਰੀ, ਮਿਲੈ ਸਵਾਮੀ ਅਪਰੰਪਰਾ। ਬਿਲਾਵਲ ਮਹੱਲਾ ਪੰਜਵਾਂ, ਛੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ, ਸਰਬ ਸੁਖਾ ਨਿਧ ਪੀਓ, ਸੁਖ ਸਾਗਰ ਪ੍ਰਭ ਭੇਟੀਐ। ਨਾਨਕ ਸੁਖੀ ਹੋ ਤੇ ਜੀਓ ਛੰਤ, ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ। ਭਾਗੋ ਰਾਮ ਮਨ ਨ ਮਾਨੋ, ਵਈਆਈਐ ਹਰ ਚਰਣੀ ਲਾਗੋ ਰਾਮ। ਛੋੜ ਸਿਆਨ ਪੁ ਚਤਰੀ, ਦੁਰਮਤ ਬੁੱਧ ਤਿਆਗੋ ਰਾਮ। ਨਾਨਕ ਪਉ ਸਰਣਾਈ ਰਾਮ ਰਾਏ, ਥਿਰ ਹੋਏ ਸੁਹਾਗੋ ਰਾਮ। ਸੋਮ ਪ੍ਰਭ ਤਾਜ ਖਤ ਲਾਗੀ, ਅਜੇ ਸੁਬੇ ਨ ਮਰ ਜਾਈਐ। ਰਾਮ ਲਾਜ ਨ ਆਵੇ ਅਗਿਆਨ ਮਤੀ, ਦੁਰ ਜਨ ਬਿਰਮਾਈਐ। ਰਾਮ ਪਥ ਪਾਵਨ ਪ੍ਰਭ ਤਿਆ ਕਰੇ, ਕਹੋ ਕਤ ਠਹਿਰਾਈਐ ਰਾਮ। ਨਾਨਕ ਭਗਤ ਭਾਉ ਕਰ ਦਿਆਲ, ਕੀ ਜੀਵਨ ਪਦ ਪਾਈਆ। ਰਾਮ ਸ੍ਰੀ ਗੋਪਾਲ ਨ ਉਚਰੈ ਬਲ ਗਈਐ, ਦੋਹ ਚਾਰਨ ਰਸਨਾ ਰਾਮ। ਪ੍ਰਭਤ ਵਛਲ ਨਹਿ ਸੇਵਿੰਕਾ, ਅੰਕਾ ਕਿੰਗਰਸਨਾ ਰਾਮ। ਭ੍ਰਮ ਮੋਹੀ ਦੁਖ ਨ ਜਾਣਹੀ, ਕੋਟ ਜੋਨੀ ਵਸਨਾ ਰਾਮ। ਨਾਨਕ ਬਿਨ ਹਰ ਅਬਰੁ, ਜੇ ਚਾਹਨਾ ਵਿਸ਼ਟਾ ਕ੍ਰਿਮਪ, ਸੁਮਾ ਰਾਮ ਲਾਏ ਬਿਰਹ ਭਗਵੰਤ। ਸੰਗੇ ਹੋਏ ਮਿਲ ਵਿਰਾਗਨ ਰਾਮ, ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ। ਹੀ ਤੂਤ ਨਹਿ ਡੋਲੀ ਅਰ ਸੇਵਾ ਜਾਗਣ ਰਾਮ, ਨਾਨਕ ਜਨ ਪ੍ਰਪਾਇਆ ਆਪਣਾ ਸਾਇ ਅਟਲ ਸੁਹਾਗਣ ਰਾਮ। ਬਿਲਾਵਲ ਮਹੱਲਾ ਪੰਜਵਾਂ, ਹਰ ਖੋ ਜੋ ਬੜ ਭਾਗੀ ਓ ਮਿਲ ਸਾਧੂ ਸੰਗੇ ਰਾਮ। ਗੁਣ ਗੋਬਿੰਦ ਸਦ ਗਾਹੀ ਐਮ ਪਾਰ ਬ੍ਰਹਮ ਕੈ ਰੰਗੇ ਰਾਮ। ਸੋ ਪ੍ਰਭ ਸਦ ਹੀ ਸੇਵੀਆਂ ਪਾਈ ਐ ਫਲ ਮੰਗੇ ਰਾਮ। ਨਾਨਕ ਪ੍ਰਭ ਸਰਨਾਗਤੀ ਜਾਪਿ ਅਨੰਤ ਰੰਗੇ ਰਾਮ। ਇੱਕ ਤਿਲ ਪ੍ਰਭੂ ਨ ਵਿਸਰੈ ਜਿਨ ਸਭ ਕਿਛ ਦੀਨਾ ਰਾਮ। ਬੜਭਾਗੀ ਮੇਲਾ ਬੜਾ ਗੁਰਮੁਖ ਫਿਰ ਚੀਨਾ ਰਾਮ। ਬਾਹ ਪਾਕੜ ਤਮ ਤੇ ਕਾਢੇ ਆਂਕਰ ਆਪਣਾ ਲੀਨਾ ਰਾਮ।
नाम जप तो नानक जीव शीतल मन सीना राम, क्या गुण तेरे कह सको प्रभ अंतर जामी राम। सिमर सिमर नारायण भय पारग रामी राम, गुण गावत गोविंद के सब एच पुजामी राम। नानक उदरे जप हरे सब हुका स्वामी राम, रस भिन्नी अड़े अपने राम संगे से लोयन नीके राम। प्रापेक्त इच्छा पुनिया मिल साजन जी के राम, अमृत रस हर पाया विखया रस फीके राम। नानक जल जले सुमाया ज्योति ज्योत मीके राम। बिलावल की बार महला चौथा एको अंकार सतगुर प्रसाद श्लोक महला चौथा। हर उत्तम हर प्रभ गाव्या कर नाद बिलावल राग, उपदेश गुरु सुन मन्या तुर मस्तक पूरा भाग।

ਸਾਧ ਛੋੜਾਰ ਸੇਵੀਆ ਤਦਰ ਗੈ ਪਈਏ ਮਾਨ। ਨਾਨਕ ਗੁਰਮੁਖ ਬ੍ਰਹਿਮ ਵਿਚਾਰੀ ਹੈ ਚੁੱਕੇ ਮਨ ਭਾਨ ਪੌੜੀ ਤੋ ਹਰ ਪ੍ਰਭ ਆਪ ਗਮ ਹੈ ਸਭ ਤੁਧ ਪਾਇਆ ਤੂੰ ਆਪਿਆ ਵਰਤਦਾ ਸਭ ਜਗਤ ਸੁਭਾਇਆ। ਤੁਧ ਆਪੇ ਤਾੜੀ ਲਾਈ ਆ ਆਪੇ ਗੁਣ ਗਾਇਆ ਹਰ ਧਿਆਵੋ ਭਗਤ ਹੋ ਦਿਨਸ ਰਾਤ ਅੰਤ ਲੈ ਛੁਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸੁਮਾਇਆ। ਸਲੋਕ ਮਹਲਾ ਤੀਜਾ। ਦੂਜੇ ਭਾਏ ਬਿਲਾਵਲ ਨਾ ਹੋ ਵੀ ਮਨ ਮੁਖਾਇ ਨਾ ਪਾਏ ਪਖੰਡੋ ਭਗਤ ਨਾ ਹੋ ਵੀ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕੁਮਾਵਣੇ ਤਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਹੈ ਵਿਚੋ ਆਪ ਗੁਵਾਏ ਆਪੇ ਆਪ ਪਾਰ ਬ੍ਰਹਮ ਆਏ ਪਾਰ ਬ੍ਰਹਮ ਬਸਿਆ ਮਾਨਿਆ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਲਾਏ ਮਹੱਲਾ ਤੀਜਾ ਬਿਲਾਵਲ ਕਰਹੋ ਤੁਮ ਪਿਆਰੇ ਹੋ ਇੱਕ ਸਿਉਲ ਬਲਾਏ ਜਨਮ ਮਰਨ ਦੁੱਖ ਕੱਟਿਆ ਸੱਚੇ ਰਹੇ ਸੁਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲਹੇ ਸਤਿਗੁਰ ਭਾਏ ਸਤਸੰਗਤੀ ਬੈ ਭਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਏ ਪੌੜੀ ਸਭਨਾ ਜੀਆਂ ਵਿੱਚ ਹਰਿ ਆਪ ਹੈ ਸਭਨਾ ਜੀਆਂ ਵਿੱਚ ਹਰਿ ਆਪ ਸੋਂਕ ਭਗਤਾਂ ਕਾ ਮਿਤ ਹਰ ਸਭ ਕੋਈ ਹਰਿ ਕੈ ਵਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰ ਬਤ ਸਵਾਉ ਨਿਚਲ ਜਨ ਢੰਗ ਧਾਰ ਹਰ ਸਭਨਾ ਕਾਹੇ ਖਸਮ ਸੋ ਭਗਤ ਜਨ ਚੇਤਨ ਕਰ ਤੁਧ ਅਪੜ ਕੋਏ ਨਾ ਸਕੈ ਸਭ ਝੱਖ ਝੱਖ ਪਵੈ ਚੜ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦ ਹੈ ਤੇ ਬ੍ਰਹਮਣਾ ਜੇ ਚੱਲੇ ਸਤਿਗੁਰ ਭਾਏ ਜਿਨ ਕੈ ਹਿਰਦੇ ਹਰ ਵਸੇ ਹੋ ਮੈਂ ਰੋਗ ਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਲਾਏ ਇਸ ਜੋਗ ਮੈਂ ਬਿਰਲੇ ਬ੍ਰਹਮਣ ਬ੍ਰਹਮ ਬਿੰਦ ਹੈ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਵਿਲਾਏ ਮਹਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨ ਲੱਗੋ ਭਾਵ ਮੈਂ ਰੋ ਕਮਾਵ ਨਾ ਅਤ ਦੀਰਘ ਬਹੁ ਸੁਆਉ ਮਨ ਹਠ ਕਰਮ ਕਮਾਵਣੇ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਵੜੇ ਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ ਜੇ ਵਸਤੂ ਮੰਗੀ ਆਈ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਜੋ ਗਲ ਜੀ ਕੀ ਕੀਚੈ ਸਤਿਗੁਰ ਗੁਰੂ ਪਾਸ ਤਾਂ ਸਰਵ ਸੁਖ ਪਾਈਐ ਗੁਰ ਪੂਰਾ ਰੂਪ ਦੇਸ ਦੇ ਸਭ ਭੋਗ ਲੈ ਜਾਈਐ ਜਿਸ ਪੂਰਵ ਉਹ ਬੈ ਲਿਖਿਆ ਸੋ ਹਰ ਗੁਣ ਗਾਈਐ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੈ ਤਿਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੁਆ ਸੱਚ ਵਸਿਆ ਮਨ ਆਏ ਸੱਚ ਤੇ ਆਏ ਮਰਾ ਪਦ ਪਾਇਆ ਅਨ ਹੱਦ ਸ਼ਬਦ ਬੁਝਾਏ ਸੱਚੋ ਦਹੀ ਦਿਸ ਪਸਰਿਆ ਗੁਰ ਕੈ ਸ਼ਬਦ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੈ ਦੇ ਛਪਾਏ ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਭਾਈ ਆ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਭੈ ਸੱਚੀ ਭਗਤ ਜਿਸ ਦੇ ਹੋ ਮੈਂ ਮਾਰੂ ਮਲਾਇਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜ ਮਿਲ ਰਹੇ ਨਾ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਵੈ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨੋ ਨਾ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨ ਸਕਨਿਓ ਨਾ ਪੁਰਾਇਆ ਭਲਾ ਨਾ ਸੁਖਾਈ ਕਿਆ ਹੋਵੈ ਕਿਸ ਹੀ ਕੀ ਝੱਕ ਮਾਰੀ ਜਾ ਸੱਚੇ ਸਿਉ ਬਣੇ ਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸੁਭਾਈ ਸਭ ਝੱਕ ਝੱਕ ਮਰੈ ਲੁਕਾਈ। ਸਲੋਕ ਮਹਲਾ ਤੀਜਾ।

ਮਨਮੁਖ ਅਗਿਆਨੀਆਂ ਦਲੇ ਜਨਮਰੈ ਫਿਰ ਆਵੈ ਜਾਈ ਕਾਰਜ ਸਿੱਧ ਨਾ ਹੋਵੀ ਅੰਤ ਗਿਆ ਪੁਛਤਾਏ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਵਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮ ਹੀ ਜਮ ਲਗਦਾ ਸੋ ਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦਿਓ ਮਨ ਤਾਂ ਤਰੈ ਜਾਂ ਛੋਡੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮੈਂ ਤਿੱਥੇ ਹਰਿ ਸਾਈ ਅਗੈ ਸਵੇ ਆਪੇ ਵਰਤਦਾ ਹਰਿ ਸੱਚਾ ਨਿਆਈ ਕੂੜੇ ਆਰਾਂ ਕੇ ਮੋਹ ਫਿਟਕੀ ਹੈ ਸੱਚ ਭਗਤ ਵਿੜਿਆਈ ਸੱਚ ਸਹਿਬ ਸੱਚਾ ਨਿਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰਿ ਪ੍ਰਭ ਬਖਸ਼ ਕਰੇ ਉਪਾਵਾ ਸਿਰਿ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਇ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਈ ਗੁਣੀ ਨਿਧਾਨ ਸੁਖਦਾਤਾ ਤੇਰਾ ਮਨ ਵਸੇ ਹੋਮੈ ਜਾਏ ਬਿਮਾਰ ਨਾਨਕ ਨਦਰੀ ਪਾਈ ਅੰਮ੍ਰਿਤ ਗੁਣੀ ਨਿਧਾਨ ਪੌੜੀ ਚਿਤਨੇ ਪਾਤਸ਼ਾਹ ਸਾ ਰਾਜੇ ਖਾਨ ਉਮਰ ਰਾਵ ਸਿੱਖ ਦਾ ਰਹੇ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰਿ ਕਰਾਵੈ ਸੋ ਓਏ ਕਰਹਿ ਸਭ ਹਰਿ ਕੇ ਰਥੀਏ ਸੋ ਐਸਾ ਹਰਿ ਸਭਨਾ ਕਾ ਪ੍ਰਭ ਸਤਿਗੁਰ ਹੈ ਕੈ ਬਲ ਹੈ ਤਿਨ ਸਭ ਵਰਣ ਚਾਰਿ ਖਾਣੀ ਸਭ ਸ੍ਰਿਸ਼ਟਿ ਗੋਲੇ ਕਰ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ਹਰਿ ਸੇਵੇ ਕੀਏ ਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋ ਕਾਇਆ ਨਗਰੀ ਦੁਸਮਨ ਦੂਤ ਸਭ ਮਾਰਿੰ ਕੱਢੀ ਆਈ ਹਰ ਹਰਿ ਕਿਰਪਾਲ ਹੁਆ ਭਗਤ ਜਨਾ ਉਪਰ ਹਰਿ ਆਪਣੀ ਕਿਰਪਾ ਕਰ ਹਰਿ ਆਪ ਰੱਖ ਲੀਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿਚਕਾਰ ਕਮਾਵਨੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀ ਆਏ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਪਉ ਭਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵਿਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰੇ ਗੁਰਮੁਖ ਨਿਰਮਲ ਹਰ ਰਾਖਿਆ ਔਰ ਧਾਰ ਭੰਤ ਨਾਨਕ ਸੁਣਹੋ ਜਨ ਭਾਈ ਸਤਿਗੁਰ ਸੇਵ ਹੋਮੇ ਮਲ ਜਾਈ ਅੰਦਰ ਸੱਚਾ ਸਸਾਂਗ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭੈ ਸੁਤੇ ਕਬੂ ਨ ਜਾਗੈ ਮਾਇਆ ਮੋਹ ਪਿਆਰ ਨਾਮ ਨ ਚੇਤੇ ਸ਼ਬਦ ਨ ਵਿਚਾਰ ਹੈ ਇਹੋ ਮਨਮੁਖਾ ਵਿਚਾਰ ਹਰ ਨਾਮ ਨ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਕੁਆਰ ਪੌੜੀ ਜਿਸਨੂੰ ਹਰ ਭਗਤ ਸੱਚੁ ਬਖਸ਼ਣ ਸੋ ਸੱਚਾ ਸਾਉ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤੋ ਹਟ ਨਾ ਵੱਥ ਨ ਵਿਸਾਉ ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲਾਏ ਬੇਮੁਖ ਭਾਸੂ ਪਾਹੂ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨ ਜਾਹੋ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵਿਸਾਉ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਵਰਤਨ ਕੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਨੂੰ ਵਸਿਆ ਨਾਮ ਤੇ ਆਇਆ ਵਿਖਿਆ ਮੈਂ ਉਦਾਸ ਮੈਂ ਸ਼ਬਦ ਜਲਾਇਆ ਆਪ ਤਰਿਆ ਕੋਲੇ ਉਦਰੇ ਜਨ ਜਣਿੰਦੀ ਆਪ ਤਰਿਆ ਕੋਲ ਉਦਰੇ ਧਨ ਜਣਿੰਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੀ ਸਿਉ ਚਿਤ ਲਿਵ ਲਾਇਆ ਬ੍ਰਹਮ ਵਿਸ਼ਨੁ ਮਾਂ ਦਿਓ ਤ੍ਰੈ ਗੁਣ ਭੁੱਲੇ ਮੈਂ ਮੋਹ ਵਧਾਇਆ ਪੰਡਿਤ ਪੜਪੜ ਮੋਨੀ ਭੁੱਲੇ ਦੂਜੇ ਭਾਇ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭਰਮ ਭੁੱਲੇ ਤਿੰਨੀ ਵਿਰਥਾ ਜਨਮ ਗਵਾਇਆ ਨਾਨਕ ਨਾਵਰ ਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਲਾਇਆ ਮਹੱਲਾ ਤੀਜਾ
ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਇਐ ਤਿਸ ਹੈ ਸਰੇ ਬਹੁ ਪ੍ਰਾਣੀਓ ਤਿਸ ਬਿਨੈ ਵਰ ਨ ਕੋਇ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖੋਇ ਪੌੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਸੇ ਦੇਵਾਲੀਏ ਜੁਗ ਮੈਂ ਓਏ ਮੰਗ ਦੇ ਫਿਰੇ ਸਭ ਜਗਤ ਮੈਂ ਕੋਈ ਮੋਹ ਥੁੱਕ ਨਾ ਤਿਨ ਕੋ ਪਾਹੀ ਪੁਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਬਨ ਸਗਵਾ ਭੀ ਆਪ ਲਿਖਾਏ ਜਿਸ ਤਨ ਕਾਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨ ਆਵੇ ਓਏ ਭਾਵੈ ਤਿਵੈ ਜਾਹੀ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਤਿਥੋ ਕਰਮਹੀਨ ਲੈ ਨਾ ਸਕਹਿ ਹੋਰ ਥੈ ਦੇਸ ਦਸੰਤਰ ਹਰ ਧਨ ਨਾਇ ਸਲੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨ ਹੋਵੀ ਚਿੰਤਾ ਵਿੱਚੋ ਜਾਏ ਜੋ ਕਿਛੁ ਹੋਏ ਸੋ ਸਹਿ ਜੇ ਹੋਏ ਕਹਿਣਾ ਕਿਛੁ ਨ ਜਾਏ ਨਾਨਕ ਤਿਨਕਾ ਆਖੇ ਆਪ ਸੁਣੇ ਜੇ ਲਾਇਨ ਪੰਨੈ ਪਾਈ ਮਹਲਾ ਤੀਜਾ ਕਾਲ ਮਾਰ ਮਨਸਾ ਮਨੈ ਸੁਮਾਣੀ ਅੰਤਰ ਨਿਰਮਲ ਨਾਉ ਅਨਦਨ ਜਾਗਿਆ ਕਦੇ ਨ ਸੋਵੈ ਸਹਿ ਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਨਿਜ ਘਰ ਵਸਾ ਸਦਾ ਸੋਂਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਧਨ ਰਤਨ ਜਿਵੇ ਸੋ ਗੁਰ ਹਰ ਧਨ ਹਰ ਪਾਸੋ ਦੇਵਾਇਆ ਜੇ ਕਿਸੈ ਕਿਉ ਦਿਸ ਆਵੇ ਤਾਂ ਕੋਈ ਕਿਉ ਮੰਗ ਲੈ ਅੱਕੇ ਕੋਈ ਕਿਉ ਦੇਵਾਏ ਉਹ ਹਰ ਧਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਬਣਾਇਆ ਜਿਸ ਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੈ ਜਿਸ ਨੂੰ ਕਰਤੈ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸਰੀਕ ਨਾਹੀ ਕਿਸੇ ਕਾ ਖਤ ਨਹੀਂ ਕਿਸੇ ਕਾ ਜੀਵ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਵਖੀਲੀ ਕਰੇ ਤਿਸ ਕਾ ਮੋਹ ਹਰ ਚੋਹ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਵਖੀਲੀ ਨਾ ਚੱਲੀ ਹੋ ਦੇਹੋ ਦੇਹੋ ਨਿਤ ਨਿਤ ਚੜੇ ਸੁਭਾਇਆ ਸਲੋਕ ਮਹਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੈ ਲਿਹੋ ਉਬਾਰ ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੋਜੀ ਹਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਿਕਾਈ ਗੁਰ ਕੈ ਸ਼ਬਦ ਉੱਪਰ ਜਾਲੀਆ ਤਾਂ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਆਏ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੁੱਝ ਨਿਸ਼ਾਨ ਪੁੱਤੀ ਭਤੀਜੀ ਜਵਾਈ ਸਖੀ ਅੱਗੋ ਪਿੱਛੋ ਢੋਲ ਡਿੱਠਾ ਲਾਇਓ ਨੂੰ ਸਭਨਾ ਕਾ ਬਮਾਨ ਜਿੱਥੇ ਕੋ ਵਿਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸ਼ਿਓ ਸਭ ਜਹਾਨ ਜੇ ਸਤਿਗੁਰਨੋ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਬੇਮਖੋ ਵੈ ਸੋ ਫਿਰੈ ਭਰਸਟ ਥਾਨ ਜਨ ਨਾਨਕੈ ਬਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੋ ਦੀ ਭਿੱਤ ਦੇ ਕੈ ਸਭ ਆਈ ਪੈ ਸਤਿਗੁਰ ਕੀ ਪੈਰੀ ਲਾਏ ਉਨ ਸਭ ਨਾ ਕਿਹਾ ਮਨੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੂਣੈ ਕੋ ਪਾਏ ਖਲਹਾਣ ਨਾਨਕੇ ਬਿਨਾ ਜਾਪੀ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਭਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਵਾਨ ਭਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰੇ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸੋ ਵਾਰਿਆ ਸਲੋਕ ਮਹਲਾ ਤੀਜਾ ਜਿਨੀ

ਕਦਕਾਂ ਦੀ ਬਈ ਹੈ ਰੇ ਰਹਾਉ ਬਾਰੇ ਬੁੱਢੇ ਤੁਰਨੇ ਭਈਆ ਸਬੂ ਜਮ ਲੈ ਜਾਈਆ ਰੇ ਮਾਨਸ ਬੱਪਰਾ ਮੂਸਾ ਕਿਨੂੰ ਮੀ ਚੁੰਬੀ ਲੈ ਜਾਈ ਖਈਆ ਰੇ ਧਨਵੰਤਾ ਅਰ ਨਿਰਧਨ ਮਨੀ ਤਾ ਕੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਹੇ ਨ ਕਬ ਹੋ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੋ ਮਿਲਿਓ ਹੈ ਸਾਰੰਗ ਪਾਨੀ ਰੇ ਬਲਾਬਲੋ ਵਿਦਿਆ ਨ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਕਾ ਲਖ ਸੈਲਾਨੀ ਮੈਂ ਬਹੁਰਾ ਮੈਂ ਬਿਗਰਿਓ ਬਿਗਰੈ ਮਤ ਔਰਾ ਰਹਾਓ ਆਪਣਾ ਬਹੁਰਾ ਰਾਮ ਕੀਓ ਬਹੁਰਾ ਸਤਿਗੁਰ ਜਾਰ ਗਏ ਪ੍ਰਭ ਮੋਰਾ ਮੈਂ ਬਿਗਰੇ ਆਪਣੀ ਕੀਮਤ ਮਤ ਕੋਈ ਮੇਰੇ ਪ੍ਰਭ ਭੁੱਲੋ ਮਤ ਕੋਈ ਸੋ ਬਹੁਰਾ ਜੋ ਆਪਣਾ ਪਛਾਣੈ

ਲਾ ਵਲੋਂ ਗ੍ਰਹਿ ਤਾ ਜਵਨ ਖੰਡ ਜਾਈਐ ਚੁਨ ਖਾਈਐ ਕੰਧਾ ਅਜੋਬੀ ਕਾਰਨ ਛੋਡੀ ਪਾਪੀ ਮਨ ਮੰਦਾ ਕੋ ਛੁਟੇ ਕੈਸੇ ਤਰੋ ਪਵਜਨ ਨਿਤ ਭਾਰੀ ਰਾਖ ਰਾਖ ਮੇਰੇ ਬਠਿਲਾ ਜਨ ਸਰਣ ਤੁਮਾਰੀ ਰਹੋ।

ਲਾਵਲ ਧਰਮ ਆਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਕੋਲ ਬੇਕਾਰ ਹਉ ਤੁਮ ਧਾਨੂੰ ਧਨੀ ਉਦਾਰ ਤਿਆਗੀ ਸ੍ਰਵਨੰ ਸੁਨਿਯਤ ਸੁਜ ਸੁਤੁਮਾਰ ਮੰਗੋ ਕਾਇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸੁਧਾਮਾ ਤਿਨ ਕੋ ਕਿਰਪਾ ਭਈ ਆਇ ਅਪਾਰ ਕਹਿ ਕਬੀਰ ਤੁਮ ਸਮਰੱਧ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਅਧਾਰੀ ਭ੍ਰਮ ਕਹਿ ਪਾਏ ਭਵੇ ਭੇਕ ਧਾਰੀ ਆਸਨ ਪਵਨ ਦੂਰ ਕਰ ਬਬਰੇ ਚੋੜ ਕਪਟ ਨਿਤ ਹਰ ਭਜ ਬਬਰੇ ਰਹਾਓ ਜੇ ਤੂੰ ਜਚ ਹੈ ਸੋ ਤ੍ਰਿਭਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾਂ ਕਰੇ ਬੇਚਾਰੀ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫਨੀ ਇਸ ਮਾਇਆ ਕੁਦਰੇ ਕਰ ਰਾਖੋ ਬੰਦੇ ਆਪ ਬਚਨੀ ਕਿਆ ਕੀਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੁਤੇ ਆਇਆ ਕਾਲ ਨਿਦਾਨਾ ਬਿਲਾਵਲੋ

ਐਸਾ ਤੂੰ ਹੀ ਕਿਆ ਉਪਮਾ ਦੀਜੈ ਬਿਲਾਵਲ। ਜੇ ਕੁਲ ਸਾਧੂ ਵੈਸਨੋ ਹੋਏ ਵਰਣੋ ਅਵਰਣ ਰੰਕ ਨਹੀਂ ਸਰ ਬਿਮਲ ਵਾਸੁ ਜਾਨੀਆ ਜਗ ਸੋਏ ਰਹਾਉ ਬ੍ਰਹਮਨੁ ਵੈਸੁ ਸੂਦ ਆਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਠਾਓ ਧਨ ਪੁਨੀਤ ਕੋਟਾਂਬੋ ਸਭ ਲੋਇ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮੰਗੰਡਾਰੇ ਵਿਖੋਏ ਪੰਡਤ ਸੂਰ ਛਤਰਪਤ ਰਾਜਾਂ ਭਗਤ ਬਰਾਬਰ ਹੋਰ ਨ ਕੋਏ ਜੈਸੇ ਭੁਰੇ ਨ ਪਾਤ ਰਹੇ ਜਲ ਸਮੀਪ ਪਨ ਰਵਦਾਸ ਜਨਮੇ ਜਗ ਹੋਏ ਬਾਣੀ ਸਦਨੇ ਕੀ ਰਾਗ ਬਲਾਵ ਲੇਖੋ ਓੰਕਾਰ ਸਤਿਗੁਰ ਪ੍ਰਸਾਦ ਨਿਰਪ ਕੰਨਿਆ ਕੇ ਕਾਰਨ ਏਕ ਭਇਆ ਭੇਕ ਧਾਰੀ ਕਾਮਾਰਥੀ ਸੁਆਰਥੀ ਵਾਹ ਕੀ ਭੈ ਸੁਵਾਰੀ ਤਾ ਬਿਗੁਨ ਕਾ ਜਗਤ ਗੁਰਾ ਜਉ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਇਐ ਜਉ ਜੰਪਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਪੁਨ ਕਾਮਨ ਆਵੈ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਵਿਰ ਮਾਵੋ ਬੂਡ ਮੂਏ ਨੌਕਾ ਮਿਲੈ ਕੋ ਕਾਹੇ ਚੜਾਵੋ ਮੈਂ ਨਾਹੀ ਕਛ ਹਉ ਨਹੀ ਕਿਛ ਆਏ ਨਾ ਮੋਰਾਏ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦਿ।

ਹੈ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ। ਜਾ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪੁਤਾਈ। ਗੋਂਡ ਮਹੱਲਾ ਚੌਥਾ ਐਸਾ ਹਰ ਸੇਵੀਆ ਨਿਤ ਤਿਆਈ ਹੈ ਜੋ ਕਿਨ ਮੈਂ ਕਿਲ ਵਿਕ ਸਭ ਕਰੇ ਬਿਨਾਸਾ ਜੇ ਹਰ ਤਿਆਗਬਰ ਕੀ ਆਸ ਕੀ ਜੈ ਤਾਂ ਹਰ ਨੇ ਪਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸੁਆਮੀ ਜਿਸ ਸੇਵੀ ਹੈ ਸਭ ਭੁੱਖ ਲਹਾਸਾ ਮੇਰੇ ਮਨ ਹਰ ਉਪਰ ਕੀ ਜੈ ਪ੍ਰਭਾਸਾ ਜੈ ਜਾਈਏ ਤੈ ਨਾਲ ਮੇਰਾ ਸੁਆਮੀ ਹਰੇ ਆਪਣੀ ਪੈਜ ਰੱਖੇ ਜਨ ਦਾਸਾ ਰਹਾਉ। ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤੱਕ ਅਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜੇ ਆਪਣੀ ਬਿਰਥਾ ਅਵਰਾ ਪਹਿ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸੁਆਇ ਮਿਲਾਸਾ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੋਕਾਸਾ ਮਨ ਮੇਰੇ ਆਪਣਾ ਸੇਵ ਦਿਨ ਰਾਤੀ ਜੋ ਤੁਧ ਉਪ ਕਰੈ ਦੁਖ ਸੁਖਾਸਾ। ਤਿਸ ਕਾ ਪ੍ਰਵਾਸਾ ਕਿਉਂਕਿ ਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਿਕਾਸਾ ਹਰ ਜਾਪੋ ਮੰਤ ਗੁਰੂ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚੇਤਾਸਾ। ਜਾ ਨਾਨਕ ਦਾ ਨਾਮ ਜਪ ਹੋ ਹਰ ਸੰਤੋ ਇਹੋ ਝੂਟਣ ਕਾ ਸਾਚਾ ਪ੍ਰਭਾਸਾ। ਗੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਈ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲ ਤਾਂ ਗੁਰ ਸਸ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅਨਦਨ ਧਿਆਏ ਨਾਮ ਹਰ ਜਪਣਾ ਜਹ ਕਾ ਤੁਝ ਰੱਖੇ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਦਾਨ। ਸੋ ਹਰ ਜਪ ਮਨ ਮੇਰੇ ਗੁਰਮੁਖ ਕੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦੱਸਣਾ। ਸ਼ਬਦ ਪਸਾਣ ਰਾਮ ਰਸ ਪਾਵੋ ਉੱਤਮ ਸੰਤ ਭਿਓ ਵਡ ਵਡਣਾ ਤਿਸ ਜਨ ਕੀ ਵਡਿਆਈ ਅਰੇ ਆਪ ਵਧਾਈ ਓ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਨਾ। ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਣਾ ਜਨ ਨਾਨਕੋ ਹਰਦਾਨ ਇੱਕ ਦੀਜੈ ਨਿਤ ਵਸੈ ਹਿਰਦੈ ਹਰੀ ਮੋਹੇ ਚਰਣਾ। ਗੋਂਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਮਰਾਹਾਵ ਸਿੱਖਦਾਰ ਚੌਧਰੀ ਸਮਿਥਿਐ ਝੂਠ ਪਾਉ ਦੂਜਾ ਜਾਣ ਹਰੇ ਅਬਨਾਸੀ ਸਦਾ ਥਿਰਨੇ ਚਲ ਤਿਸ ਮੇਰੇ ਮਨ ਭਜ ਪ੍ਰਵਾਨ। ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰੂ ਬਚਨੀ ਤਿਸ ਜੇਵੜੇ ਅਵਰਨਾਹੀ ਕਿਸੈ ਦਾ ਤਾਣ ਰਹਾਉ। ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ ਸਭ ਬਿਨ ਸੋ ਜਾਹੀ ਜਿਉ ਰੰਗ ਕੋ ਸੰਭੋਕ ਚਾਣ ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ ਜਿਤ ਹਰ ਦਰਗੇ ਪਾਵੇ ਤੂੰ ਮਾਣ।

ਪੜਾ ਤਿਉ ਸਤ ਸੰਗਤ ਮਿਲ ਪਤਤ ਪ੍ਰਵਾਨ। ਉਹ ਸਬਦ ਉੱਚਾ ਸਬਦ ਸੁੱਚਾ ਜਾ ਕੈ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਉਪਖਾ ਲੈ ਜੋ ਹਰ ਜਨ ਨੀਚ ਜਾਤ ਸੇਵ ਕਾਣ। ਗੁਣ ਮਹੱਲਾ ਚੌਥਾ।

ਮਨ ਹਰ ਜਾਪੋ ਹਰ ਨਿਤ ਪੜੀਐ ਹਰ ਬਿਨ ਕੋ ਮਾਰ ਜਵਾਲ ਨ ਸਕੇ ਤਾਂ ਮੇਰੇ ਮਨ ਕਾਇਤ ਕੜੀਐ ਰਹਾਉ।

ਭਗਵਾਨ ਤਾਂ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੇਰ ਵਾਲਾ, ਹੋ ਦਿਆਲ ਦੇਵ ਪ੍ਰਭ ਦਾਨ, ਨਾਨਕ ਜਪ ਜੀਵੇ ਪ੍ਰਭ ਨਾਮ, ਗੌਂਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਈ ਸਭ ਤਿਆਗ, ਗੁਰ ਸੋ ਪ੍ਰਸੰਨ ਭੈ ਵਡਭਾਗ, ਆਠ ਪੈਰ ਗਾਈਏ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾ, ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਕਸੰਦ, ਕਰ ਕਿਰਪਾ ਜਨ ਸੇਵਾ ਲਾਏ, ਜਨ ਮਰਨ ਦੁਖ ਮੇਟ ਮਿਲਾਏ, ਕਰਮ ਧਰਮ ਏ ਤਤ ਗਿਆਨ, ਸਾਧ ਸੰਗ ਜਪੀਏ ਹਰ ਨਾਮ, ਸਾਗਰ ਤਰ ਬੋਇਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨਾ, ਰਾਖ ਲਈਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ, ਜੂਏ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ, ਗੌਂਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਅੰਤ ਕਰੇ, ਬਾਲਕ ਰਾਖ ਲੀਏ ਗੁਰਦੇ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਖਸ਼ੰਦ, ਤੇਰੀ ਸਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ, ਪ੍ਰਭ ਦਿਆਲ ਦੂਸਰ ਕੋ ਨਾਈ, ਘਟ ਘਟ ਅੰਤਰ ਸਭ ਸਮਾਈ, ਆਪਣੇ ਦਾਸ ਕਾ ਹਲਤ ਪਲਤ ਸਵਾਰੇ, ਪਤਤ ਪਾਵਨ ਪ੍ਰਭ ਬਿਰਧ ਤੁਮਾਰੇ, ਔਖਦ ਕੋਟ ਸਿਮਰੇ ਗੋਬਿੰਦ, ਤੰਤ ਮੰਤ ਭਜੀਏ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਬਾਂਛਿਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਬਨਦਾਨ ਮਾਂ ਬੇਚਾਰ, ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ, ਗੌਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੇ ਬੁਲਾਏ, ਦੁੱਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਏ ਸੰਸਾਰ, ਵਡਭਾਗੀ ਪਾਈਏ ਪੁਰਖ ਅਪਾਰ ਰਹਾਉ, ਜੋ ਜਨ ਕਰੇ ਕੀਰਤਨ ਗੋਪਾਲ, ਤਿਸ ਕੋ ਪੋਹੇ ਨਾ ਸਕੈ ਜਮਕਾਲ, ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਧਨ ਖਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਣੀ ਨਾਨਕ ਮਨ ਲਾਗਾ, ਗੌਂਡ ਮਹੱਲਾ ਪੰਜਵਾਂ, ਭਰ ਸਾ ਭਵ ਸਾਗਰ ਬੋਇਤ ਹਰ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ, ਹਰ ਗੁਣ ਰਮਤ ਨਾਹੀ ਜਮ ਪੰਥ, ਮਹਾਂ ਵਿਚਾਰ ਪੰਚ ਦੂਤੈ ਮੰਤ, ਤੋ ਸਰਨਾਈ ਪੂਰਨ ਨਾਥ, ਜੰਤ ਆਪਣੇ ਕੋ ਦੀਜੈ ਹਾਥ ਰਹਾਉ, ਸਿਮਰਤ ਸ਼ਾਸਤਰ ਬੇਦ ਪੁਰਾਣ, ਪਾਰ ਬ੍ਰਹਮ ਕਾ ਕਰੇ ਵਖਿਆਨ, ਜੋਗੀ ਜਤੀ ਬੈ ਸੁਨੋ ਰਾਮਦਾਸ, ਮਤ ਨਾਹੀ ਬ੍ਰਹਮ ਅਭਿਨਾਸ, ਕਰਨ ਪਲਾ ਕਰੇ ਸਿਵ ਦੇਵ, ਤਿਲ ਨਹੀਂ ਬੂਝੈ ਅਲਕ ਅਭੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮੈਂ ਵਿਰਲੇ ਕੇਈ ਕੇ, ਮੋਏ ਨਿਰਗੁਣ ਗੁਣ ਕਛੂ ਨਾਏ, ਸਰਬਨਧਾਨ ਤੇਰੀ ਸ੍ਰਿਸ਼ਟੀ ਮਾਏ, ਨਾਨਕ ਦੀਨ ਜਾਂਚੇ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ, ਗੌਂਡ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤੋ ਉਧਾਰਨ ਤਤ ਕਿਨ ਤਾਲ, ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕੈ ਏਕੇ ਕਾਮ ਰਹਾਉ, ਸੰਤ ਕੈ ਉਪਰ ਦੇ ਪ੍ਰਭ ਹਾਥ, ਸੰਤ ਕੈ ਸੰਗ ਬਸੇ ਦਿਨ ਰਾਤ, ਸਾਸ ਸਾਸ ਸੰਤੈ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੇ ਤਿਸ ਕਾ ਪਤਨ ਹੋਏ, ਜਿਸ ਕੋ ਰਾਖੇ ਸਿਰਜਣਹਾਰ।

मैं हरवे ना वरना कोई बिली मेरा माँ पिता माता हर सिखाया रहा हो मेरे एक खिन प्राण न रह बिन पीतम बिन देखे मरे मेरी माया तन तन वड भाग गुर शरणी आए हर गुर मिल दर्शन पाया मैं अवर न कोई सूझे बूझे मन हार जपो जपो जपाया नामहीन फिरे से निकटी तिन घस घस नक वढ़ाया मोह को जगजीवन जवा लय स्वामी हृदयंतर नाम मसाया नानक गुरु गुरु है पूरा मिल सतगुर नाम ते आया राम कली महला चौथा सतगुर दाता वड्डा वड पुरख है जित मिलिए हर उर धारी जी दान गुर पूरे दिया हर अमृत नाम सुमारी राम गुर हर हर नाम कंठ धारी गुरमुख कथा सुनी मन भाई तन तन वड भाग हमारे रहाउ कोट कोट ते तिस्ते आवै तागा अंत ना पावै पारी हृदय काम काम नी मांगे रिद मांगै हाथ बसारी हर जस जप जप वड्डा वडेर गुरमुख रख उर धारी सेवड भाग होवै तां जपिए हर भाव जल पार उतारी हर जन निकट निकट हर जन है हर राखे कंठ जन धारी नानक पिता माता हर प्रभु हम बारिक हर पत पारी राग राम कली मोहला पंजवा घर पहला एक ओंकार सतगुर प्रसाद कृपा करो दीन के दाते मेरा गुण वगुणा विचार कोई माटी का क्या तोपे स्वामी मानस की गति मेरे मन सतगुर सेव सुखोई जो इच्छे सोई फल पावो फिर दुख ना व्यापे कोई रहाओ काचे पांडे साज नवाजे अंतर ज्योत समाई जैसा लिखत लिखिया तुर करते हम तैसी गर्म कराई मन तन थाप किया सब अपना इहो अवन जाना जिन दिया सो चितने आवे मोहे अंध लपटाना जिन किया सोई प्रभ जाने हर का महल पारा भगत करी हर के गुण गावा नानक दास तुमर राम कली माला पंजवा पवो चरना तले ऊपर आवो ऐसी सेव कमावो आपस ते ऊपर सब जानो तो दरगा सुख पावो संतो ऐसी कथो कहानी सौर पवित्र नर दी पवित्रा किन बोलो गुरमुख बाणी रहाओ पर पंच छोड़ सहज कर बैठो झूठा कहो न कोई सतगुर मिलो नवे नित पाओ इन बिद तत्व बलोई भरम चुकावे गुरमुख लिव लाओ आत्म चिन्ह भाई निकट कर जानू सदा प्रभ हाजर किस किस करू बराई सतगुर मिलिए मार्ग मुक्ता सहजे मिले स्वामी धन धन से जन जिनी कल मैं हर हर पाया जन नानक सतगुरबानी राम गली महला पंजवा आवत हरखना जावत दुखा नै व्यापे मन रोगनी सदा नंद गुरपुरा पाया तो उतरी सगल ब्योगनी ए विद है मन जोगनी मोह सोग रोग लोग न व्यापे हर तै हर हर हर रस भोगनी रहाउ स्वर्ग पवित्रा मृत पवित्रा पयाल पवित्र लोगनी आज्ञाकारी सदा सुख पुंची जातक देखो हर गुणी नह शिव शक्ति जल नहीं पवना ते आकार नहीं मेदनी सतगुर जो का तह निवासा जय विकत नाथ अगन धुनी तन मन हर का तन सब हर का हार के गुण हो क्या गनी कहो नानक हम तुन तुम गुरु खोई है अम्बे अम्ब मिलोगनी राम कली महला पंजवा त्रै गुण रहत है रहे निरारी साधक सिद्ध न जाने रतन कोटड़ी अमृत संपूर्ण गुर कै सतगुर कै खजाने आचार्य किस कह न जाई वत गुजर भाई रहाओ मोल नाही कुछ करने जोगा क्या को कह सुनावे कह कथन कहन को सोजी नाही जो पेखे दिस बने आवे
ਸੋਈ ਜਾਣੇ ਕਰਨੇ ਹਾਰਾ ਕੀਤਾ ਗਿਆ ਵਿਚਾਰਾ, ਆਪਣੀ ਗਤਮਤ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚ ਆਖਿਆ ਤਰਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਰਾਮ ਕਲੀ ਮਹੱਲਾ ਪੰਜਵਾ। ਅੰਗੀਕਾਰ ਕੀ ਆ ਪ੍ਰਭ ਆਪਣੇ, ਬੈਰੀ ਸਗਲੇ ਸਾਦੇ, ਜਿਨ ਬੈਰੀ ਇਹ ਜਗ ਲੁੱਟਿਆ ਤੇ ਬੈਰੀ ਲੈ ਵਾਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪ੍ਰਵਾਸਾ ਤੇਰਾ ਰਹਾਉ, ਸੀਤ ਨਾਮ ਸਤੂਜੀ ਪਾਤਾ ਸਿਰ ਉੱਪਰ ਅਖਵਾਰਾ, ਵੀ ਪਰਵਾਰ ਹੈ ਤੈ ਸਵਾਮੀ, ਇੱਕ ਨਾਮ ਕੇ ਆਧਾਰਾ, ਪੂਰਨ ਹੋਏ ਮਿਲਿਓ ਸੁਖਦਾਈ, ਊਣ ਨ ਕਾਈ ਬਾਤਾ, ਤਤ ਸਾਰ ਪਰਮ ਪਦ ਪਾਇਆ ਛੋੜ ਨ ਕਥੂ ਜਾਤਾ, ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੀ ਅਲਖ ਪਾਰਾ, ਅਤੁਲ ਅਥਾ ਡੋਲ ਸੁਵਾਮੀ, ਨਾਨਕ ਖਸਮ ਮਾਰਾ ਰਾਮ ਕਲੀ ਮਹਲਾ ਪੰਜਵਾ। ਤੂੰ ਦਾਨਾ ਤੂੰ ਅਵਚਲ ਤੂੰ ਹੀ, ਤੂੰ ਜੋ ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀ, ਤਾ ਹਮ ਕੈਸੀ ਤਾਤੀ, ਏਕਾ ਏਕਾ ਏਕ ਤੂੰ ਹੀ, ਏਕਾ ਏਕਾ ਤੂੰ ਰਾਇਆ, ਤੂੰ ਕਿਰਪਾ ਤੇ ਸੁਖ ਪਾਇਓ ਰਹਾਉ, ਤੂੰ ਸਾਗਰ ਹਮ ਹੰਸਤ ਮਾਰੀ, ਤੁਮ ਮੈਂ ਮਾਲਕ ਲਲ, ਤੁਮ ਦੇਵੋ ਤਿਲ ਸੰਕ ਨਾ ਮਾਨੂ, ਹਮ ਪਹੁੰਚੋ ਸਦਾ ਨਿਹਾਲਾ, ਹਮ ਬਾਰਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੈ ਸਭ ਲਾਡ ਲਾਵੇ, ਤੁਮ ਸਾਧ ਗੁਣੀ ਗਹੀਰਾ, ਤੁਮ ਪੂਰਨ ਪੂਰੇ ਪਰੁਸ ਪੂਰਨ, ਹਮ ਵੀ ਸੰਗ ਗਾਈ, ਮਿਲਤ ਮਿਲਤ ਮਿਲਤ ਮਿਲ ਮਿਲਿਆ, ਨਾਨਕ ਕਹਿ ਨਾ ਜਾਏ ਰਾਮ ਗਲੀ ਮਾਲਾ ਪੰਜਵਾ। ਘਰ ਘਰ ਤਾਲ ਖਵਾ ਵਜ ਨੈਨੋ, ਮਾਥੇ ਵਜੇ ਰਬਾਬ, ਕੰਨ ਨੂੰ ਮਧੂ ਮਾਸਰੀ ਵਾਜੇ, ਜੇ ਵਾ ਤੁਨ ਗਜ, ਨਿਰਤ ਕਰੇ ਕਰਮ ਨੂੰ ਅਨਾਚੇ, ਆਣੇ ਕੁਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੈ ਪੇਖਣ ਹਾਰ ਦਿਆਲਾ, ਜੇਤਾ ਸਾਜ ਸੰਗਾਰੀ ਰਹਾਉ, ਆਖਾਰ ਮੰਡਲੀ ਧਨ ਸਵਾਈ, ਉੱਪਰ ਗਗਨ ਚੰਦੋਆ, ਪਵਨ ਵਿਚੋਲਾ ਕਰਤੇ ਕੇਲਾ, ਜਲ ਤੇ ਉਹ ਪਤੋਆ, ਪੰਚ ਤਤ ਕਰ ਪੁੱਤਰਾ ਕੀਨਾ, ਕਿਰਤ ਮਲਵਾ ਚੰਦ ਸੂਰਜ ਦੋਈ ਕਰੇ, ਜਰੇ ਚਰਗ ਚੌਕੁੰਟ ਪੀਤਰ ਰਾਖੀ, ਦਾਸ ਬਾਤੋ ਪੰਚ ਸੰਗੀਤਾ, ਏਕੈ ਪੀਤਰ ਸਾਥੀ, ਭਿੰਨ ਭਿੰਨ ਹੋਏ ਭਾਵ ਦਿਖਾਵੇ, ਸਭੂ ਨਰਾਰੀ ਭਾਖੀ, ਘਰ ਘਰ ਨਿਰਤ ਹੋਵੇ ਦਿਨ ਰਾਤੀ, ਘਾਟ ਘਾਟ ਵਾਜੇ ਤੂਰਾ, ਏਕ ਨਚਾਵੈ ਏਕ ਭਵਾਵੈ, ਏਕ ਆਏ ਜਾਏ ਹੋਏ ਤੂਰਾ, ਕਹੋ ਨਾਨਕ ਸੋ ਬਾਹਰ ਨਾ ਨਾਚੇ, ਜਿਸ ਗੁਰ ਭੇਟੇ ਪੂਰਾ। ਰਾਮ ਕਲੀ ਮਹੱਲਾ ਪੰਜਵਾ। ਓਅੰਕਾਰ ਇੱਕ ਤੁਨ ਏਕੈ, ਏਕੈ ਰਾਗ ਲਾਪੇ, ਏਕਾ ਦੇਸੀ ਏਕ ਦਿਖਾਵੇ, ਏਕੋ ਰਿਹਾ ਵਿਆਪੈ, ਏਕਾ ਸੁਰਤੇ ਏਕਾ ਹੀ ਸੇਵਾ, ਏਕੋ ਗੁਰਤੇ ਜਾਪੈ, ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮ ਗੁਣ ਗਾਉ, ਛੋੜ ਮਾਇਆ ਕੇ ਧੰਦ ਸਵਾਰ ਆਉ, ਪੰਜ ਪਚੱਤਰ ਵਿਜਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੀ, ਬਾਜਾ ਮਾਣ ਤਾਣ ਤਜ ਨੈਣ ਤਨ, ਪਾਓ ਨਾ ਬੀਗਾ ਘਾਲੈ, ਫੇਰੀ ਫੇਰ ਨਾ ਹੋਵੇ ਕਾਵੀ, ਏਕ ਸ਼ਬਦ ਬੰਦ ਪਾਲੇ, ਨਾਰਦੀ ਨਰ ਹਰਨ ਡਾਣ ਹਜ਼ੂਰੀ, ਘੂੰਗਰ ਖੜਕ ਤਿਆਗ ਵਸੂਰੀ, ਸਹਿਜ ਆਨੰਦ ਦਿਖਾਵੇ ਭਾਵੇ, ਇਹੋ ਨਿਰਤਕਾਰੀ ਜਨਮ ਨਾਵੇ, ਜੇ ਕੋ ਆਪਣੇ ਠਾਕਰ ਭਾਵੈ, ਕੋਟ ਮਦ ਏ ਕੀਰਤਨ ਗਾਵੈ, ਸਾਧ ਸੰਗੀ ਜਾਗੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ। ਰਾਮ ਕਲੀ ਮਹੱਲਾ ਪੰਜਵਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਆਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰਹੀਮ ਰਹਾਉ, ਕੋਈ ਨਾਵੈ ਤੀਰਥੀ, ਕੋਈ ਹਜਾਈ, ਕੋਈ ਕਰੈ ਪੂਜਾ, ਕੋਈ ਸਿਰ ਨਵਾਏ, ਕੋਈ ਪੜੈ ਵੇਦ, ਕੋਈ ਕਤੇਵ, ਕੋਈ ਉੜੈ ਨੀਲ, ਕੋਈ ਸਪੀਦ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਵਾਚੇ ਪਿਸਤ, ਕੋਈ ਸੁਰ ਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੀਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਨ ਕਰੋ ਵਿਚਾਰਾ, ਇਹ ਤੋਂ ਚਲਤ ਭਇਆ ਰਹਾਉ, ਆਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੀ ਉੱਠ ਸਧਾਈ, ਭਰਮ ਮੋਕੇ ਬੰਦੇ ਬੰਦੇ ਸੁਪਨ ਭਇਆ, ਪਗਲਾਏ ਅੰਧ,
ਇਹੀ ਤੋ ਰਚਨ ਰਜਾਇਆ ਕਰਤਾਰੀ ਆਵਤ ਜਾਵਤ ਹੁਕਮ ਅਪਾਰ ਨਾ ਕੋ ਮੂਆ ਨਾ ਮਰਨੇ ਜੋਗ ਨਹਿ ਬਿਨਸੇ ਅਵਨਾਸੀ ਹੋਗ ਜੋਏ ਜਾਣੋ ਸੋਏ ਨਾਹੀ ਜਾਣ ਹਾਰੇ ਕੋ ਬਲ ਜਾਉ ਕੋ ਨਾਨਕ ਗੁਰ ਭਰਮ ਚਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮੁਹੱਲਾ ਪੰਜਵਾ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਉ ਕੋਟ ਜਨਮ ਭਰਮ ਭਰਮ ਆਯੂ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰਾ ਨਾਹੀ ਉਧਾਰ ਬਾਬਾ ਨਾਨਕ ਆਖੇ ਇਹ ਵਿਚਾਰੀ ਰਾਗ ਰਾਮ ਕਲੀ ਮੁਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਣੇ ਖੱਟ ਵੀ ਏਕਾ ਬਾਤ ਵਖਾਣੇ ਦਸ ਅਸ਼ਟੀ ਮਿਲੇ ਕੋ ਕਹਿਆ ਤਾ ਪੀ ਜੋਗੀ ਭੇਦ ਨਾ ਲਿਆ ਕਿੰਕਰੀ ਨੂੰ ਉਪਵਾਜਾ ਜੋਗੀ ਆ ਮਤਵਰ ਉਰੀ ਰਹਾਊ ਪਰਸਵੇਂ ਬਸਿਆ ਸਤਗਾ ਖੇਡਿਆ ਤਿਰਤੀ ਮੈਂ ਕੱਛ ਭਇਆ ਦੋ ਤੇੜਾ ਨੁਤੀਆ ਅਰਧ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕਾ ਸੂਤ ਪਰੋਏ ਮਣੀਆਂ ਗਾਠੀ ਭਿਨ ਭਿਨ ਭਿਨ ਭਿਨ ਦਣੀਆਂ ਫਿਰਤੀ ਮਾਲਾ ਬੋਗਦ ਭਾਈ ਖਿੰਚਿਆ ਸੂਤ ਨ ਆਈ ਥਾਈ ਚੋ ਮੈਂ ਏਕੇ ਮਠ ਹੈ ਕੀਓ ਤੈ ਵਿਖੜੇ ਥਾਨ ਨਿਕ ਖਿੜਕੀਆ ਜੋਗਤ ਜੁਗ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਏਓ ਕਿੰਕਰੀ ਆਨੂਪ ਵਾਜੇ ਸੁਣ ਜੋਗੀ ਕਹਿ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਧਾਗਾ ਕਰਕੇ ਲਾਈ ਤਿਗਲੀ ਲਓ ਨਾੜੀ ਸੂਹੇ ਅਸਤੀ ਅੰਬੇ ਕਾ ਕਰ ਡੰਡਾ ਧਰਿਓ ਕਿਆ ਤੂੰ ਜੋਗੀ ਗਰਬੇ ਭਰਿਆ ਜਬ ਨਾਥ ਦਿਨ ਰਹਿਨਾਈ ਤੇਰੀ ਚਿੰਤਾ ਦੋ ਤਿਹਾਈ ਰਹਾਊ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਉਂਦਰ ਧਾਰੀ ਮੰਗੇ ਟੁਕਾ ਤ੍ਰਿਪਤ ਨਾ ਆਵੇ ਨਾਥ ਛੋੜ ਜਾ ਤੇ ਲਾਜ ਨ ਆਵੇ ਚੱਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੇ ਨਿਤ ਉਦਾਸ ਸੇਰਾ ਗੁਰ ਗੋਰਖੀ ਤੈ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨ ਹੋਆ ਨਾਥ ਕਿਰਪਾਲਾ ਰਹਿਰਾਸ ਹਮਾਰੀ ਗੁਰੂ ਗੋਪਾਲਾ ਨਾਮੇ ਕਿੰਤਾ ਨਾਮੇ ਬਸਤਰੀ ਜਨ

ਰਾਮ ਕਲੀ ਮਹੱਲਾ ਪੰਜਵਾਂ। ਕਰਨ ਕਰਾਵਨ ਸੋਈ ਆਨ ਨਾ ਦਿਸੇ ਕੋਈ, ਠਾਕੁਰ ਮੇਰਾ ਸੁਗਟ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰ ਰਸ ਮੀਠਾ।

ਸ਼ਿਵ ਆਵਰਤ ਨਾਮ ਦਿਉ ਮੁਖ ਦੀਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਹੋ ਸਤ ਬਲਿਹਾਰੀ ਕਾਜ ਹਮਾਰੇ ਸਤ ਪੂਰੇ ਸਤਿਗੁਰ ਬਾਜੇ ਆਨੰਦ ਪੂਰੇ ਸਤਿਗੁਰ ਰਹਾਉ ਮਹਿਮਾ ਜਾ ਕੇ ਗੈਰ ਗੰਭੀਰ ਹੋਏ ਨਿਹਾਲ ਦੇ ਦਸਤੀਰ ਜਾ ਕੇ ਬੰਧਨ ਕਾਟੀ ਰਾਏ ਸੋ ਨਰ ਬਾਹਰ ਨਾ ਜੋ ਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾਕੋ ਨਾਹੀ ਦੁਖ ਸੰਤਾਪ ਲਾਲ ਰਤਨੇ ਪਾਲ ਲਏ ਪਰਿਆ ਸਗਲ ਕਟਾਂਬੋ ਜਨ ਲੈ ਤਰਿਆ ਨੈ ਕੁਛ ਪਰਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਦ ਗਤ ਦੇਖੋ ਆਪ ਦਿਆਲੀ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਗਲੀ ਮਹੱਲਾ ਪੰਜਵਾ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮਿੱਠਾ ਤਾਂ ਇਹ ਚਰਜ ਨੈਨੋ ਡੀਠਾ ਅਬੂਏ ਜਾਨੀ ਰੇ ਮੇਰੀ ਗਈ ਬੁਲਾਏ ਬੂਝ ਗਈ ਤ੍ਰਿਸ਼ਨਾ ਨਿਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਈ ਕਰ ਕਿਰਪਾ ਰਾਖਿਓ ਗੁਰ ਸਰਨ ਗੁਰ ਪਗਰਾਏ ਹਰ ਕੇ ਸਰਨ ਬੀਸ ਬਸੂਏ ਜਾ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਇੱਕ ਹੀ ਜਾਣੇ ਜੋ ਜੋ ਕਿਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗਲ ਮਿਲ ਚਾਲਾ ਇੱਕੇ ਭਾਈ ਜਾ ਕੋ ਗੁਰ ਹਰ ਦੀਏ ਸੁਖਾ ਤਾ ਕੋ ਬਾਹਰ ਨ ਲਾਗੇ ਦੁਖਾ ਆਪੇ ਆਪ ਸਰਪ੍ਰਤ ਪਾਲੀ ਨਾਨਕ ਰਾਤੂ ਰੰਗ ਪਾਲੀ ਰਾਮ ਕਲੀ ਮੁੱਲ ਪੰਜਵਾ ਮੁਖ ਤੇ ਪੜਤਾ ਟੀਕਾ ਸਾਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੜਾਵੇ ਆਪ ਨਾ ਕਹੇ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੇ ਰਾਖਿਓ ਸਗਲ ਗ੍ਰਾਮ ਮਨ ਕਿਨੋ ਏ ਦਹਿ ਦਿਸ ਵਿਸ਼ਰਾਮ ਤਿਲਕ ਚਰਾਵੇ ਪਾਈ ਪਾਈ ਪਾਈ ਲੋਕ ਵਿਚਾਰਾ ਅੰਧ ਕਮਾਈ ਖੱਟ ਕਰਮਾਰ ਆਸਣ ਧੋਤੀ ਭਾਗਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਵਿਭੂਤ ਇਹ ਵਿਧ ਕੋਈ ਨ ਕਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਰਾਏ ਨਾਨਕ ਤਿਸ ਕੀ ਸਰਨੀ ਪਾਏ ਰੰਗ ਕਲੀ ਮਹੱਲਾ ਪੰਜਵਾ ਕੋਟ ਵਿਘਨ ਨਹੀਂ ਆਵੇ ਨੇਰ ਅਨਕ ਮਾਇਆ ਹੈ ਤਾ ਕੀ ਚੀਰ ਅਨਕ ਪਾਪ ਤਾ ਕੇ ਪਾਣੀ ਹਾਰ ਜਾ ਕੋ ਮਾਇਆ ਭਈ ਕਰਤਾਰੀ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨ ਹੁਆ ਕੇ ਸਰੰਜਾਮ ਰਹਾਉ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਭਉ ਭਵਨ ਬੇਅੰਤ ਮਹਿਮਾ ਤਾ ਕੀ ਕੀਰਤਕ ਵਰਨ ਬਲ ਬਲ ਜਾਈਐ ਤਾ ਕੇ ਚਰਨ ਇਨ ਹੀ ਕੀਆ ਜਪ ਤਪ ਧਿਆਨ ਅਨੇਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਗਲ ਮੈਂ ਪ੍ਰਵਾਨ ਜਾ ਕੋ ਠਾਕਰ ਦੀਆ ਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਿ ਸੁਖ ਆਨ ਨਿਵਾਸੀ ਪੂਰੇ ਸਤਿਗੁਰੂ ਜੀ ਆ ਵਿਸ਼ਵਾਸ ਨਾਨਕ ਹੋਏ ਦਸਨ ਦਾਸ ਰਾਮ ਕਲੀ ਮਹੱਲਾ ਪੰਜਵਾ ਦੋਸ ਨਾ ਦੀਜੇ ਕਾਹੂ ਲੋਕ ਜੋ ਕਮਾਵਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਨ ਜਾਏ ਮਾਇਆ ਧਾਨ ਦੀ ਐਸੀ ਜਾਨੀ ਸੰਤ ਜਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਹਾਉ

ਸਿਤੂਰਾ ਭਰਮ ਭੁੱਲੇ ਵਾਦ ਹੰਕਾਰੀ ਸੰਗ ਨਾਹੀ ਰੇ ਬਗਲ ਪਸਾਰੀ ਸੋਗ ਹਰਖ ਮੈਂ ਦੇਵ ਨਿਰਦਾਨੀ ਸਾਗਤ ਇਵ ਹੀ ਕਰਤਵਿਆਨੀ ਹਰ ਕਾ ਨਾਮ ਅਰਥ ਕਲ ਮਾਹੀ ਇਹੋ ਨਿਧਾਨਾ ਸਾਧੂ ਪਾਹੀ ਨਾਨਕ ਗੁਰ ਗੋਬਿੰਦ ਝੂਠਾ ਘਟ ਘਟ ਮਈਆ ਤਨੀ ਡੀਠਾ ਰਾਮ ਗਲੀ ਮਹੱਲਾ ਪੰਜਵਾਂ ਪੰਚ ਸ਼ਬਦ ਤੈ ਪੂਰਨ ਨਾਦ ਅਨੰਦ ਬਾਜੇ ਚਰਜ ਸਮਾਦ ਖੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਨੰਦ ਭਵਨ ਸਾਧ ਸੰਗ ਵੈ ਸੰਗ ਗੁਣ ਗਾਵੇ ਤੈ ਰੋਗ ਸੋਗ ਨਹੀਂ ਮਰਨ ਜਨਮ ਮਰਨ ਰਹਾਉ ਊਹਾਂ ਸਿਮਰੇ ਕੇਵਲ ਨਾਮ ਵਿਰਲੇ ਪਾਵੇ ਹਰ ਉਹ ਵਿਸਰਾਮ ਭੋਜਨ ਭਾਓ ਕੀਰਤਨ ਆਧਾਰ ਨਿਚਲ ਆਸਨ ਬਿਸਮਾਰ ਡਿਗਨ ਡਿਗ ਨਾ ਡੋਲੇ ਕਾਤੂ ਨਾ ਧਾਵੈ ਗੁਰ ਪ੍ਰਸਾਦ ਕੋ ਇਹ ਮਹਿਲ ਪਾਵੈ ਭਰਮ ਪੈ ਮੋਹ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲੀ

ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਵਾ ਜਨਮ ਅਪਾਰੀ ਹਰ ਸੰਤ ਕਰੀ ਸੋਈ ਪ੍ਰਵਾਨ ਨਾਨਕ ਦਾਸ ਤਾਕੇ ਕਰਵਾਣ ਰਾਮ ਕਲੀ ਮਹਲਾ ਪੰਜਵਾ ਸਿੰਚੋ ਦਰਬ ਦੇਹੋ ਲੋਕ ਦੇਹੋ ਦੁੱਖ ਲੋਕ ਤੇਰੇ ਕਾਜ ਨਾਵਰਾ ਜੋਗ ਕਰ ਹੰਕਾਰ ਹੋਈ ਵਰਤੇ ਅੰਧ ਜਮ ਕੀ ਜੇਵੜੀ ਤੂੰ ਅੱਗੇ ਬੰਧ ਛਾੜ ਬਣਾਣੀ ਤਾਤ ਮੂੜੀ ਰਵਸੀਆਂ ਬਸਣ ਰਾਤ ਮੂੜੀ ਮਾਇਆ ਕੇ ਮਾਤੇ ਤੈ ਉੱਠ ਚੱਲਣਾ ਰਾਜ ਰਹੋ ਤੂੰ ਸੰਗ ਸੁਪਨ ਰਹਾਓ ਬਾਲ ਵਸਤਾ ਬਾਰ ਕੇ ਅੰਧ ਭਾਰ ਜੋਬਨ ਲਾਗਾ ਦੁਰਗੰਧ ਦ੍ਰਿਤੀਆ ਵਸਤਾ ਸਿੰਚੇ ਮਾਈ ਵਿਰਧ ਭਿਆ ਛੁੱਟ ਚੱਲਿਓ ਪਛਤਾਈ ਚਿਰੰਕਾਲ ਪਾਈ ਦੁਰਲਭ ਦੇ ਨਾ ਵਿਹੂਣੀ ਪਾਈ ਖੀ ਪਸ਼ੂ ਪ੍ਰੇਤ ਮੁਕਤੀ ਬਰੀ ਦਿਸੇ ਨ ਬੁਝੈ ਏ ਜਨ ਏ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਚੁਟਕੇ ਬੰਧ ਬਖਸ਼ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹਿਲਾ ਪੰਜਵਾ ਕਾਰ ਸੰਯੋਗ ਬਨਾਈ ਕਾਚ ਤਿਸ ਸੰਗ ਰਿਓ ਏਆਨਾ ਰਾਜ ਬਰਤ ਪਾਰੇ ਨਿਤ ਸਾਰ ਸਮਾਰੇ ਅੰਤ ਕੀ ਬਾਰ ਉੱਠ ਸੁਧਾਰੇ ਨਾ ਬਿਨਾ ਸਭ ਝੂਠ ਪਰਾਨੀ ਗੋਬਿੰਦ ਭਜਨ ਬਿਨ ਹਵਨ ਸੰਗ ਰਾਤੀ ਤੇ ਸਭ ਮਾਇਆ ਝੂਠ ਮਲਾ ਪਰਾਨੀ ਰਾਉ ਤੀਰਥ ਨਾਏ ਤੇ ਉਸਰਤ ਮੈਲ ਕਰਮ ਧਰਮ ਸਭ ਹੋਮੇ ਪੈਲ ਲੋਕ ਪਚਾਰੇ ਗਤ ਨੀ ਹੋਈ ਨਾ ਭੂਣੇ ਚਲ ਸਰੋਏ ਬਿਨ ਹਰ ਨਾਮ ਨਾ ਟੁੱਟ ਸਪਲਟ ਪਟਲ ਸੋਧੇ ਸਾਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਈ ਸਗਲ ਪਲਾ ਤੇ ਸੁਖ ਸਮਾਈ ਰਾਖਣ ਹਰੇ ਰਾਖੋ ਆਪ ਸਗਲ ਸੁਖ ਪ੍ਰਭ ਤੁਮਾ ਤੁਮਰੇ ਹਾਥ ਜਿਤ ਲਾਵੋ ਤਿਤ ਲਾਗੋ ਸਵਾਮੀ ਨਾਨਕ ਸਾਹਿਬ ਅੰਦਰ ਜਾਮੀ ਰਾਮ ਕਲੀ ਮਹਲਾ ਪੰਜਵਾ ਜੋ ਕੁਛ ਕਰੇ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗਪਤੀ ਅੰਨ ਡੋਲਨ ਤੇ ਚੂਕਾ ਠਹਿਰਾਇਆ ਸਤ ਮਹਿ ਲੈ ਸਤ ਸਮਾਇਆ ਦੁੱਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਮੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤਾਨ ਜੋ ਜਪਾਏ ਸੋਈ ਨਾਮ ਆੜਸਰ ਤੀਰਥ ਜੈ ਸਾਧ ਪਗ ਧਰਿਆ ਤੈ ਬਖੁੰਟ ਜੈ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਘਟ ਘਟ ਰਿਹਾ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਭਰਮ ਨਾਠ ਹੈ ਦੂਰੀ ਨਾਨਕ ਗੁਰ ਭੇਟੀ ਪੂਰੀ ਰਾਮ ਕਾਲੀ ਮਹੱਲਾ ਪੰਜਵਾ ਕੋਈ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰਗਿਆਨ ਅਨੇਕ ਰੂਪ ਰੰਗ ਭੋਗ ਬਰਸੈ ਗੁਰਮੁਖ ਨਾਮ ਨਿਮ ਕਰਸੈ ਨਿਮ ਕਰ ਦੇਰ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨਾ ਜਾਈ ਰਹਾਓ ਸੂਰਬੀਰ ਧੀਰਜ ਮਤ ਪੂਰਾ ਸਹਿ ਸਮਾਧ ਤੁਨ ਗੈਰ ਗੰਭੀਰਾ

ਸਮਝਣੀ ਕਿੰਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕੁਛ ਨਾ ਲਹੇ ਇਸੇ ਤੇ ਆਗੇ ਸਾਧ ਸਿੰਘ ਕਰੇ ਵਡਭਾਗੀ ਨਾਨਕ ਉਤਰੇ ਰਾਮ ਗਲੀ ਮਹੱਲਾ ਪੰਜਵਾਂ।

ਅੱਠ ਦਸ ਵੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੀ ਅੰਧੀਰਾ, ਪਸ਼ੂ ਪ੍ਰੀਤ ਘਾਸ ਨੰਗ ਰਚੇ, ਘਾਸ ਸੰਗ ਰਚੇ, ਜਿਸ ਨਹੀਂ ਬੁਝਾਵੇ ਸੋ ਕਿਤ ਬਿਦ ਬੁਝੈ, ਜਾਣਨ ਹਾਰ ਰਿਹਾ ਪ੍ਰਭ ਜਾਨ, ਉਤਪੁਤ ਭਗਤਨ ਸੰਗਾਨ, ਵਿਕਸ ਵਿਕਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਸੰਗ ਨਾਨਕ ਤਿੰਨ ਜਮ ਨੇੜ ਨਾ ਆਵੇ, ਰਾਮ ਗਣੀ ਮਹੱਲਾ ਪੰਜਵਾ, ਦੀਨੋ ਨਾਮ ਕੀ ਉਪਵਿੱਤ, ਹਾਰ ਜਸ ਰਾਸ ਨਿਰਾਸ ਇਹ ਵਿੱਤ, ਕਾਟੀ ਬੰਦ ਹਰ ਸੇਵਾ ਲਾਈ, ਹਰ ਹਰ ਭਗਤ ਰਾਮ ਗੁਣ ਗਾਈ, ਵਾਜੇ ਆਨੰਦ ਵਾਜਾ ਰਸਗ ਰਸ ਗੁਣ ਗਾਵੇ, ਹਰ ਜਨ ਆਪਣੇ ਗੁਰਦੇਵ ਨੇ ਵਾਜਾ ਰਹਾਉ, ਆਏ ਬਣਿਓ ਪੂਰਬਲ ਭਾਗ, ਜਨਮ ਜਨਮ ਕਾ ਸੋਇਆ ਜਾਗ, ਗਈ ਗਲਾਲ ਸਾਧਕੇ ਸੰਗ, ਮਨ ਤਨ ਰਾਤੋ ਹਰ ਕੇ ਰੰਗ, ਰਾਖਣ ਹਰੀ ਰਾਖਣ ਹਾਰ ਦਿਆਲੀ, ਨਾ ਕੁਛ ਵੀਰਾ ਨਾ ਕਿਛ ਘਾਲੀ, ਕਰ ਕਿਰਪਾ ਪ੍ਰਭ ਕੀ ਨੀ ਦਿਆ, ਬੂੜਤ ਦੁੱਖ ਮੈਂ ਕਾੜ ਲਿਆ, ਸੁਣ ਸੁਣ ਉਪਜਿਓ ਮਨ ਮੈਂ ਝਾਉ, ਆਟ ਪਰ ਹਰ ਕੇ ਗੁਣ ਗਾਉ, ਦੁੱਖ ਮੈਂ ਕਾੜ ਲਿਆ, ਗਾਵਤ ਗਾਵਤ ਪਰਮ ਗਤ ਪਾਈ, ਗੁਰ ਪ੍ਰਸਾਦ ਨਾਨਕ ਲਿਵ ਲਾਈ, ਰਾਮ ਗਲੀ ਮਹੱਲਾ ਪੰਜਵਾ, ਕੌਡੀ ਬਦਲੇ ਤਿਆਗਿਆ ਰਤਨ, ਛੋੜ ਜਾਏ ਤਾਉ ਕਾ ਜਤਨ, ਸੋ ਸੰਚੇ ਜੋ ਹੋਛੀ ਬਾਤ, ਮਾਇਆ ਮੋਇਆ ਏ ਟੇਡੋ ਜਾਤ, ਭਾਗੇ ਦਾ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਜੇ ਤਿਉ ਮਨਮਾਈ, ਅੰਮ੍ਰਿਤ ਕੌਰਾਂ ਵਿਖਿਆ ਮਿੱਠੀ, ਸਾਕਤ ਹੀ ਵਿਦ ਨੈਨੋ ਡੀਠੀ, ਕੂੜ ਕਪਟ ਅਹੰਕਾਰ ਜਾਨਾ, ਨਾਮ ਸੁਣਤ ਜਨ ਵਿਸ਼ੂਆ ਜਸਾਨਾ, ਮਾਇਆ ਕਰਨ ਸਦੀ ਝੂਰੀ, ਮਨ ਮੁਖ ਕਵੇ ਨਾ ਉਸਤਤ ਕਰੇ, ਨਿਰਭਉ ਨਿਰੰਕਾਰ ਦਤਾਰ, ਤਿਸ ਪ੍ਰੀਤ ਨਾ ਕਰੇ ਗਵਾਰੇ, ਸਭ ਸਾਹਾ

ਟੇਕਾ ਸੁਣ ਸੁਣ ਜੀਵੋ ਮਨ ਮੈਂ ਬਿਸਰਾਮ ਪਾਪ ਖੰਡਨ ਪਰ ਤੇਰੋ ਨਾਮ ਤੂੰ ਅਗਨ ਦੀ ਆਕਾ ਦਾਤਾ ਜਿਸੇ ਜਣਾਵੇ ਦਿਨ ਤੂੰ ਜਾਤਾ

ਮੰਗਲੀ ਮਹੱਲਾ ਪੰਜਵਾਂ। ਰਾਖਣ ਹਰ ਦਿਆਲ ਕੋਟ ਭਾਵ ਖੰਡੇ ਨਿਮਕ ਖਿਆਲੀ, ਸਗਲ ਅਰਾਧੇ ਜੰਤ ਮਿਲੀਏ ਪ੍ਰਭ ਗੁਰਮਿਲ ਮੰਤ। ਜੀਅਨ ਕੋ ਦਾਤਾ ਮੇਰਾ ਪ੍ਰਭੂ, ਪੂਰਨ ਪਰਮੇਸ਼ਰ ਸਵਾਮੀ, ਘਟ ਘਟ ਰਾਤਾ ਮੇਰਾ ਪ੍ਰਭੂ ਰਾਹੁ। ਤਾ ਕੀ ਗਤ ਮਨ ਓਟ, ਬੰਧਨ ਤੇ ਹੋਈ ਛੋਟ, ਹਿਰਦੇ

ਸੋ ਮਤ ਸਾਰ ਜਿਤ ਹਰ ਸਿਮਰੀਜੇ, ਕਰ ਕਿਰਪਾ ਜਿਸ ਆਪ ਦੀਜੇ, ਸੂਖ ਸਹਿਜ ਸੂਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਰਾਮ ਕਲੀ ਮਹੱਲਾ ਪੰਜਵਾਂ। ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਾਜੀ, ਆਪਣਾ ਆਪ ਸਗਲ ਮਟਾਏ, ਮਨ ਚਿੰਦੇ ਸਹੀ ਫਲ ਪਾਏ। ਉਹ ਸਾਵਧਾਨ ਆਪਣੇ ਗੁਰ ਸਿਓ, ਆਸਾ ਮਨਸਾ ਪੂਰਨ ਹੋਵੇ ਪਾਵੇ, ਸਗਲ ਨਾਨ ਗੁਰ ਕੋ ਰਹਾ ਗੁਰ ਸਿਓ ਰਹਾਉ। ਦੂਜਾ ਨਹੀਂ ਜਾਣੇ ਕੋਈ, ਸਤਿਗੁਰ ਨਿਰੰਜਨ ਸੋਈ, ਮਾਨੁ ਕਾ ਕਰ ਰੂਪ ਨ ਜਾਣ, ਮਿਲੀ ਨਵਾਨੇ ਮਾਨ, ਗੁਰ ਕੀ ਹਰ ਟੇਕ ਟਿਕਾਈ, ਆਵਰ ਆਸਾ ਸਭ ਲਾਈ। ਹਰ ਕਾ ਨਾਮ ਮੰਗ ਧਿਆਨ, ਨਾਮ ਮੰਗ ਨਿਧਾਨ ਤਾਂ ਦਰਗਹਿ ਪਵੇ ਮਾਨ,

องกลิมาลาปัญจวาโหวาสุยปัลมานอัปนาตาจะเป็นมานเดนรันสลากุณกาวปูนิสวาวอานันดการสันตารจาปูชาร์สยานปบจตรายกุรกาจาปสเมนมันตนิรมลราหูเอกกีการาสปิตรนิรมลจาปหารหารกุรกาจารนัมสการปัจจุลุตรีปารเดวนหารดตารยันตนาบารบารจาเกกรสรบเนดานราคนหารเนดานนานกปายาโยนดานHar Hare Har Nirmal Naam Jo Japai Tiski Gat Hoi Nanak Karma Prapt Hoi Ram Kalim Allah Panjwa Dolab De Savar Jai Nadar Gai Har Halt Palt Tud Hoi Badiyai Ant Ki Bila Le Chudai Ram Ke Gun Gau Halt Palt Ho Dubai Sahile Acharj Purkate Aur HauUtat baitat har jap bin se sakal santap Vari sab hove meet nirmal Tira hove cheet Sab te uttam ek karm Sakal tarm mein sest tarm Har simran tira hove adhari Janam janam ka utre paar Puran teri hove aas Jam ki katiye teri paas Gurka Abdes Sunije Nanak Sukh Sahaj Samije Ram Kali Mahalla Panjwa Jis ki ekarman Aapan lahe guman Jiska Tum tiska sab koi Tisi arad sada sakoi Kahe parm parm begane Naam bina kuch kaam na aave Mera kar bahut pachatane rahau Jo jo karai soi maan leho Bin kahe ral ho vekhi Tiska paana lage meeta Gur prasad vele man bhutha Ve parwa agochar aap Aat pair manta ko jaap Jeh chate aave bin se dukha Harit palt tera ujan mukha कौन कौन उधर आए गुण गाए गणन न जाई कीम न पाए बूटत लो सा संग तरे नानक तिसे प्राप्त करे राम कली मल्ला पंजवा मन मैं जा भगवंत गुरपुरे ए दिनो मंत मिटे सगल भय त्रास पूर्ण होई आस ਸਫਲ ਸੇਵਾ ਗੁਰਦੇਵਾ ਕੀਮਤ ਕੁਛ ਕਹਿ ਨਾ ਜਾਈ ਸਾਚੇ ਸੱਚ ਅਲਕ ਪੀਵਰ ਆਉ ਕਰਨ ਕਰਾਵਣ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੀਰਾ ਅਤ ਭਾਰਾ ਕਿਨਮੇ ਥਾਪ ਤਪਨਹਾਰਾ ਤਿਸ ਬਿਨ ਅਵਨ ਕੋਈ ਜਨ ਕਾ ਰੱਖ ਸੋਈ

ਬਲੀ ਮਹੱਲਾ ਪੰਜਵਾ ਬਿਰਥਾ ਪ੍ਰਵਾਸਾ ਲੋਕ ਠਾਕਰ ਪ੍ਰਭ ਤੇਰੀ ਟੇਕ ਆਵਰ ਛੂਟੀ ਸਭ ਆਸ ਅਚਿੰਤ ਠਾਕਰ ਬੇਟੇ ਗੁਣਤਾਸ ਏਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਹਰ ਸ਼ਰਨ ਮਨ ਤਨ ਹਰ ਹੋਈ ਧਿਆਇ ਆਨੰਦ ਰੂਪ ਹਰ ਰੂਪ ਦਿਖਾਇਆ ਤਿਸ ਹੀ ਕੀ ਓਟਸ ਦੀਪ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਾਖਣ ਹਰ ਨਿਧਾਨ ਸਰਬ ਕੀ ਰੇਣ ਹੋਵੀ ਜੈ ਆਪ ਮਟੈ ਮਿਲੀ ਜੇ ਨਾਨ ਦਿਨ ਦਿਹਾਈਏ ਨਾਮ ਸਫਲ ਨਾਨਕ ਕਾਮ ਰਾਮ ਕਲੀ ਮਹੱਲਾ ਪੰਜਵਾ ਕਾਰਨ ਕਰਨ ਕਰੀਮ ਸਰਬਤ ਬਾਲ ਰਹੀਮ ਅੱਲਾ ਅਲਕ ਪਾਰੀ ਖੁਦ ਖੁਦਾਏ ਵੱਡ ਬੇਸ਼ਮਾਰ ਨਮੋ ਭਗਵੰਤ ਗੁਸਾਈ ਖਾਲ ਕਰਾਵ ਰਿਹਾ ਸਰਬ ਠਾਈ ਰਾਉ ਜਗਨਨਾਥ ਜਗ ਜੀਵਨ ਮਾਧੋ ਪਉ ਭੰਜਨ ਰਿਦਮੈ ਅਰਾਧੋ ਰੇਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਵਤਰ ਮਕੰਦਾ

ਨਾਨਕ ਗੁਰ ਕੋਇ ਭਰਮ ਏਕੋ ਅੱਲਾ ਪਾਰ ਬ੍ਰਹਮ ਰਾਮ ਕਲੀ ਮਹਲਾ ਪੰਜਵਾ ਕੋਟ ਜਨਮ ਕੇ ਬਿਨਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਬਸੈ ਮਹਾ ਵਿਕਾਤ ਅੰਤੇ ਸਭ ਨਸੈ ਗੋਪਾਲ ਕੋ ਜਸ ਗਉ ਪ੍ਰਾਣੀ ਕਥ ਕਥਾ ਸਾਥੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਾਹੁ ਤ੍ਰਿਸ਼ਨਾ ਭੋਗ ਸਭ ਨਾਸੀ ਸੰਤ ਪ੍ਰਤਾਪ ਪ੍ਰਸ਼ਾਦ ਜਪਿਆ ਬਿਨਾਸੀ ਰਹਿਣ ਦਿਸ ਪ੍ਰਭ ਸੇਵ ਕਮਾਨੀ ਹਰ ਮਿਲਣੇ ਕੀ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗਣ ਗੁਣ ਨਿਤ ਰਸਨਾ ਗਾਇਆ ਹਾਰ ਕੇ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਗਲੀ ਮਹੱਲਾ ਪੰਜਵਾ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੇ ਦਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰ ਮਤ ਮਲ ਜਾਏ ਜਿਸ ਭੇਟਤ ਮਿਟੇ ਭਮਾਨ ਪਾਰ ਬ੍ਰਹਮ ਸਭ ਨਦਰੀ ਆਵੈ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀ ਹਿਰ ਨਾਉ ਗੁਰ ਕੀ ਭਗਤੀ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਣੇ ਗੁਰ ਕਾ ਸ਼ਬਦ ਸਤਿਗੁਰ ਮਾਨ ਗੌਰ ਬਚਨੀ ਸਭ ਸਿਰ ਦੂਖ ਸੁਖ ਦੁੱਖ ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੀ ਜਪ ਗੋਬਿੰਦ ਪੜਦੇ ਸੁਖਾ ਜੀ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਨ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪ੍ਰਭਾਸਾ ਵਿਚਰਿਆ ਭਵਨ ਮੂੜ ਮੁਗਧ ਤੇਰਾ ਸੰਗੀ ਕਵਨ ਰਾਮ ਸੰਗੀ ਜਿਸ ਗਤ ਨਹੀਂ ਜਾਣੇ ਪੰਚ ਬਟਵਾਰੇ ਸੇ ਮੀਤ ਕਰਮਾਨੈ ਸੋ ਕਰ

ਜਨਮ ਬਿਆਨ ਨੂੰ ਅਹੰਕਾਰ ਅਰ ਵਾਦ ਤ੍ਰਿਪਤ ਨਾਮ ਵਿਖਿਆ ਸਾਧ ਪਰਮਤ ਪਰਮਤ ਮਹਾ ਦੁੱਖ ਪਾਇਆ ਨਰੀ ਨ ਜਾਈ ਦੁੱਤਰ ਮਾਇਆ ਕਾਮ ਨਾਵੇ ਸੁਕਾਰ ਕਮਾਵੇ ਆਪ ਵੀ ਜਾਪੀ ਖਾਵੇ ਰੱਖਣ ਕੋ ਦੂਸਰ ਨਹੀਂ ਕੋਈ ਤੋ ਨਿਸਤਰ ਹੈ ਜੋ ਕਿਰਪਾ ਹੋਏ ਪਤਤ ਪਨੀਤ ਪ੍ਰਭ ਤੇਰੂ ਨਾਮ ਆਪਣੇ ਦਾਸ ਕੋ ਦੀਜੇ ਦਾਨੀ ਕਰ ਕਿਰਪਾ ਪ੍ਰਭ ਗਤ ਮੇਰੀ ਸ਼ਰਨ ਗਈ ਨਾਨਕ ਪ੍ਰਭ ਤੇਰੀ ਰਾਮ ਕਰੀ ਮਹਲਾ ਪੰਜਵਾ ਏ ਲੋਕੈ ਸੁਖ ਪਾਇਆ ਨਹੀਂ ਭੇਟ ਧਰਮ ਰਾਇਆ ਹਰ ਦਰਗਹਿ ਸੋਭਾ ਬੰਤ ਫੁਨ ਗਰਮ ਨਹੀਂ ਬਸੰਤ ਜਾਨੀ ਸੰਤ ਕੀ ਮਿਰਤਾਈ ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਜੋਗ ਮਿਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਤੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੂਖ ਸਗਲੇ ਮੇਰੇ ਮਲਾਥੇ ਸਾਧ ਕੀ ਸੱਚ ਟੈਲ ਕਮਾਨੀ ਦਾਵਤੇ ਹੋਈ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ਼ਨ ਡੀਟਾ ਨਾਮ ਗੁਰੂ ਕਾ ਘਟ ਘਟ ਬੂਠਾ ਮਟਾਨੇ ਸਭ ਕਾਲ ਕਲੇਸ਼ ਜਿਸ ਦੇ ਉਪਜੇ ਦਸ ਮਾਹੇ ਪ੍ਰਵੇਸ਼ ਪ੍ਰਗਟੇ ਅਨੂਪ ਗੋਬਿੰਦ ਪ੍ਰਭੂਰੇ ਨਾਨਕ ਬਖਸੰਦ ਰਾਮ ਗਲੀ ਮਹਲਾ ਪੰਜਵਾ ਗਊ ਕੋ ਚਾਰੇ ਸਾਧੂਲ ਕੌਡੀ ਕਾ ਲੱਖ ਹੂਆ ਮੂਲ ਬੱਕਰੀ ਕੋ ਹਸਤੀ ਪਤ ਪਾਲੈ ਆਪਣਾ ਪ੍ਰਭੂ ਨਾਦਰ ਨਿਹਾਲੈ ਕਿਰਪਾ ਨਦਾਨ ਪੀਤਮ ਪ੍ਰਭ ਮੇਰੇ ਵਰਨ ਸਕੂ ਬੋਗਣ ਤੇਰੇ ਰਹਾਉ ਨੀ ਸਤ ਮਾਸ ਨ ਖਾਏ ਬਲਾਈ ਮਹਾਂ ਕਸਾਬ ਛੁਰੀ ਸਟਬਾਈ ਗੰਨਾਰ ਪ੍ਰਭ ਹਿਰਦੇ ਬੂਠਾ ਫਾਤੀ ਮਛਲੀ ਕਾ ਜਾਲਾ ਟੁੱਟਾ

ਸੇਵ ਆ ਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦੇ ਦਿਆਰ ਸੰਤ ਜਨਾ ਕਾ ਸਦਾ ਸਹਾਈ ਜਨ ਕੰਵਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਬਘਿਆੜੀ ਲਾਈ ਨਿਵਾਰ ਤੀਨ ਆਵਰਤ ਕੀ ਚੂਕੀ ਘੀਰ ਸੌ ਸੰਗ ਚੂਕੇ ਪੈ ਫੇਰ ਸਿਮਰ ਸਿਮਰ ਜੀਵਾ ਗੋਬਿੰਦ ਕਰ ਕਿਰਪਾ ਰਾਖੇ ਦਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਾਉ ਦਾਜ ਕਰੇ ਤਿਨ ਪਾਪ ਸਮੀਰ ਜਪ ਜਪ ਨਾਮ ਪੂਜੇ ਇਸ ਪ੍ਰਭ ਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤੀ ਜੋਰੀ ਸੁਖਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਹਿ ਫੁਨ ਰੋਜ ਸਿੰਧ ਸਮਾਇਓ ਕਟੁਕੇ ਮਾਈ ਕਰਨ ਹਾਰ ਕੋ ਕਿਛਾ ਚਰਨ ਨਾਏ ਜੋ ਛੁੱਟੋ ਤੋ ਜਾਏ ਪਾਇਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁੰਨ ਹਮਾਰੇ ਵਸ ਨਾਹੀ ਰਸਗ ਰਸਗ ਨਾਨਕ ਗੁਣ ਗਾਈ ਰਾਮ ਨਿਮਾਲਾ ਪੰਜਵਾ

ਚੱਕਰ ਪੇਲਾ ਹਰ ਚਰਨ ਕਮਲ ਸ਼ਰਨ ਆਏ ਮਨ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਜਤ ਨਾ ਰਹਾਉ ਉਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਰੀ ਝੂਰੇ ਕਰੇ ਵਕਾਰ ਜੀ ਹਰ ਕੇ ਤਾਈ ਗਾਫਲ ਸੰਗਨ ਦਸੁ ਅਜਾਈ ਧਾਰਤ ਤੋ

ਆਤਮੇ ਮਾਖਣ ਪਾਛੇ ਦੂਧ ਮੇਲੂ ਕਿੰਨੋ ਸਾਬਨ ਸੁਧ ਭੈ ਤੇ ਨਿਰਭੋ ਡਰਤਾ ਫਿਰੇ ਹੋਂਦੀ ਕੋ ਅਣਹੋਂਦੀ ਰਹੇ ਦੇਹੀ ਗੁਪਤ ਵਿਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਣਠੱਗਦਾ ਠੱਗੇ ਵਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰੋ ਵਖਿਆਣ ਸਿਮਰਤ ਸਾਤ ਵੀਰ ਪ੍ਰਾਣ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕਿ ਪਰਮਗਤ ਹੋਈ ਰਾਮ ਗਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਨਾਹੀ ਆਣ ਬੀ ਰਹਾਉ ਪੁੱਤ ਕਲਿੱਤਰ ਲਖਮੀ ਦੀਸੇ ਏਨ ਮੈਂ ਕਛੂ ਨਾ ਸੰਗ ਲਿਆ ਵਿਖੇ ਟਗੋਰੀ ਖਾਈ ਭੁਲਾਨਾ ਮਾਇਆ ਮੰਦਰ ਤਿਆ ਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋਡੇ ਨਾਹੀ ਜਮ ਦੂਤ ਗ੍ਰਹਿ ਸਿਉ ਮਾ ਪਿਆ ਬੋਲਿਆ ਝੂਠ ਕਮਾਵੇ ਅਵਰਾ ਤ੍ਰਿਸ਼ਨ ਬੁਝੀ ਬਹੁਤ ਹੋਇਆ ਬਹੁਤ ਹੋਇਆ ਆਸਾਦ ਰੋਗ ਉਪਜਿਆ ਸੰਤ ਦੁਖਨ ਦੇ ਬਨਾਸੀ ਮਾਂ ਕਿਆ ਜਿਨੇ ਨਵਾਜੇ ਤਿਨੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਗੰਠ ਲਾਇ ਰਾਖੀ ਕਰ ਕਿਰਪਾ ਪਾਰ ਬ੍ਰਹਮਿਆ ਰਾਮ ਗਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦਿਓ ਸਹਾਈ ਜਾ ਕੇ ਸਿਮਰ ਬਿਰਤਨ ਨਾ ਜਾਈ ਰਹਾਉ ਦਰਸ਼ਨ ਪੇਕਤ ਹੋਏ ਨਿਹਾਲ ਜਾ ਕੀ ਤੂਰ ਕਟੇ ਜਮਕਾਲ ਜਾਲ ਚਰਨ ਕਮਲ ਬਸੇ ਮੇਰੇ ਮਨ ਕੀ ਕਾਜ ਸਵਾਰੇ ਸਗਲੀ ਤਨ ਕੀ ਜਾ ਕੇ ਮਸਤਕ ਰਾਖੇ ਹਾਥ ਪ੍ਰਭੂ ਮੇਰੋ ਨਾਥ ਕੋ ਨਾਥ ਪਤ ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕਰਵਾਨ ਨਿਰਮਲ ਬੰਤ ਹੋਏ ਦੇਸ ਦਾਨ ਤਜੇ ਵਿਕਾਰ ਬਿਨਸੇ ਬਿਮਾਨ ਏਕ ਧਿਆਈਏ ਸਾਧਕੇ ਸੰਗ ਪਾਪ ਬਿਨਾ ਸੇ ਨਾਮ ਕੇ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਟ ਰਵ ਰਿਹਾ ਗੁਣਤਾਸ ਦਰਸ਼ ਦੇ ਧਾਰੋ ਸਭ ਆਸ ਨਿਤ ਨਾਨਕ ਚਿਤਵੈ ਸਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਏ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵ ਜਲੋਤਰ ਸੁਪਾਰ ਰਾਮ ਗਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸਹੇਲੀ ਸਗਲ ਬਨਾਸੇ ਰੋਗ ਪੂਰਾ ਰਹਾਉ ਏ ਕਰਾਦੋ ਸਾਚਾ ਸੋਏ ਜਾ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰਨ ਰਹੇ ਨਮਸਕਾਰੰ ਜਲਨ ਥਲਨ ਬਸੁਧ ਗਗਨ ਏ

ਚਮੂਚ ਅਬੰਗ ਅਪਾਰਿੰਗ ਕਰਨ ਕੇਨ ਗੁਣ ਅਮੋਲ ਨਾਨਕ ਬਨਿਹਾਰਿੰਗ ਰਾਮ ਕਲੀ ਮਹੱਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਣਕ ਕਾਵ ਨਹੀਂ ਰਹਾਓ ਭੰਡਾਰ ਦਰਬ ਅਰਬ ਖਰਬ ਪੇਕ ਲੀਲਾ ਮਨ ਸੁਧਾਰੇ ਨਹਿ ਸੰਗ ਗਾਮਨੀ ਸੁੱਤ ਕਲਿੱਤਰ ਭਰਾਤ ਮੀਤ ਉਰਜ ਪਰਿਓ ਪਰਮ ਹੋਇਓ ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁੱਖ ਸੰਤ ਭਾਵਨੀ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤੇ ਪਦੇ ਹਰੇ ਮਨ ਓਟਲੇ ਹੋਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ ਰਹਾਓ

ਇਸ਼ਟ ਦਾਵੈ ਅਜਾ ਮਨ ਕੋ ਅੰਤ ਕਾਲ ਮੈਂ ਨਾਰਾਇਣ ਸੁਧਿ ਆਈ ਜਾਂ ਗਤ ਕੋ ਜੋਗੀ ਸਰਵਾਚਤ ਸੋ ਗਤ ਚਿੰਨ ਮੈਂ ਪਾਈ।

ਰਾਸ਼ਟਰਪਤੀ ਹੈ ਕੂੰਕਾਰ ਸਤਿਗੁਰ ਪ੍ਰਸਾਦ ਹੀ। ਸੋਈ ਚੰਦ ਚੜ੍ਹੈ ਸੇ ਤਾਰੇ ਸੋਈ, ਦਿਨੀਆ ਤਪਤ ਰਹੇ ਸਾ ਧਰਤੀ ਸੋ ਪੌਣ ਚਲਾਰੇ, ਜੁਗ ਕੀਆ ਖੇਲੇ ਥਾਵ ਕੈਸੇ, ਜੀਵਨ ਤਲਬ ਨਿਵਾਰ ਹੋਵੇ ਪਰਵਾਨਾ ਕਰੇ ਧਿਆਣਾ, ਕੱਲ ਲੱਖਣ ਵਿੱਚ ਰਹਾਓ ਕਿਤੇ ਦੇਸ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ, ਜੇ ਕੋ ਸਤ ਕਰੇ ਸੋ ਸੀਜੇ ਤਪ ਕਰ ਤਪ ਨਾ ਹੋਈ, ਜੇ ਕੋ ਲਾਏ ਲੈ ਵਦਨਾ ਵੀ ਕੱਲ ਗਏ ਲੱਖਣ, ਜਿਸ ਸਿੱਖਦਾਰੀ ਤੇ ਸਿੱਖਵਾਰੀ ਚਾਕਰ ਕੇ ਡਰਨਾ, ਜਾ ਸਿੱਖਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋ ਮਰਨਾ, ਆਖ ਗੁਣਾ ਕਲਾਈਐ ਤੇ ਗੁਣ ਕੀਰਾ ਰਿਹਾ ਤਪਾਸਵ, ਜੇ ਗੁਣ ਦੇ ਨਾ ਪਾਈਐ ਰਹਾਓ ਕਲ ਕਲ ਵਾਲੀ ਸਰਨ ਵੇੜੀ, ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਤਰਵਣ, ਕਰਨੀ ਕੀਰਤ ਲਿਆ ਪਤ ਬਿਨ ਪੂਜਾ ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਵੂ, ਸੱਚ ਬਿਨ ਸੋਜ ਨਾ ਹੋਈ ਕਾਲ ਪ੍ਰਵਾਨਕ

ਜੇਕਰ ਹੁੰਦਾ ਮੰਗਣ ਜਾਈਏ ਫਿਰ ਅਲਾਮਾ ਮਿਲੇ ਤਾਈ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧੈ ਮੜੀ ਵਧਾਵੇ ਆਸਣ ਤਿਆਗ ਕਾਹੇ ਸਚ ਪਾਵੇ ਮਮਤਾ ਮੋਹ ਕਾਮਣੇ ਤਕਾਰੀ ਨਾ ਤੂਤੀ ਨਾ ਸੰਸਾਰੀ ਜੋ ਕੀ ਵੈਸ ਰਹੋ ਦੁਬਦਾ ਦੁੱਖ ਭਾਕੇ ਘਰ ਘਰ ਮੰਗਤ ਲਾਜ ਨਾ ਲਾਗੈ।

आए, पासम चढ़ाए करे पखंड, माया मोह सह जम दंड, फूटे पाकर पीक न पाए, बंधन वाद्या आवै जाए, बिंदु ते राखिया जदी कहा वै, माई मांगत त्रै लभावै, निर्दया नहीं जोत उजाला, बूढ़त बूढ़े सर्व जंजाला, ਟੇਕ ਕਰੈ ਖਿੰਤਾ ਬਹੁ ਬਟੂਆ, ਝੂਠੋ ਖੇਲ ਖੇਲੇ ਬਹੁ ਨਡੂਆ, ਅੰਤਰ ਅਗਨ ਚਿੰਤਾ ਬਹੁ ਜਾਰੀ, ਬਿਨ ਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਭਟਕ ਬਣਾਈ ਕੌਣ, ਮੁਕਤ ਨਹੀਂ ਵਿਦਿਆ ਵਿਗਲਿਆ ਵਿਗਿਆਨ, ਜੀਵਾ ਇੰਦਰੀ ਸਾਧ ਲਵਾਨ, ਪਸ਼ੂ ਭਏ ਨਹੀਂ ਮਿੱਠੇ ਨਿਸ਼ਾਨਾ, ਤ੍ਰਿਵਤ ਲੋਗਾ ਤ੍ਰਿਵਤ ਚੋਕਾ, ਸ਼ਬਦ ਵਿਚਾਰੇ ਚੂਕ ਸੁਜੋ ਸੋਗਾ, ਓ ਜਲ ਸਾਚ ਸੁਸ਼ਬਦ ਹੋਈ, ਜੋਗੀ ਜੁਗਤ ਵਿਚਾਰੇ ਸੋਏ, ਤੁਝ ਪੈ ਨੌ ਨਿਤ ਤੂੰ ਕਰਨੇ ਜੋਗ, ਥਾਪ ਅਥਾਪੇ ਕਰੇ ਸੋਗ, ਜਾਤ ਸਤ ਸੰਜਮ ਸਚ ਸਚੀਤ, ਨਾਨਕ ਜੋਗੀ ਤ੍ਰਿਪਣ ਮੀਤ, ਰਾਮ ਗਲੀ ਮੁਹੱਲਾ ਪਹਿਲਾ, ਖਟ ਮਟ ਤੇ ਹੀ ਮਨ ਬੈਰਾਗੀ, ਸੁਰਤ ਸ਼ਬਦ ਤੋਂ

ਮਾਇਆ ਮੋਹ ਵੇਵਰਾ ਜੋ ਸੁਮਾਈ ਸਤਿਗੁਰ ਭੇਟੀ ਮੀਲ ਮਿਲਾਈ ਨਾਮ ਰਤਨ ਨਿਰਮੋਲ ਕਹੀਰਾ ਤੇ ਦਰਾਤਾ ਮੇਰਾ ਮਨ ਤੀਰਾ ਹਉਮੈ ਮਮਤਾ ਰੋਗ ਨ ਲਾ ਗੈਰਾ ਭਗਤੀ ਜਮ ਕਾ ਭਾਗੈ ਜਮ ਜੰਦਾਰ ਨਾ ਲਾਗੇ ਮੋਹੀ ਨਿਰਮਲ ਨਾਮ ਹਿਰਦੇ ਹਰਿ ਸੋਈ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਆਨੰਦ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮੈਂ ਰਹਿ ਨਿਰਾਰੀ ਤਸਕਰ ਪੰਚ ਸ਼ਬਦ ਸਿੰਘਾਰੀ ਪਾਰ ਘਰ ਜਾਈ ਨ ਮਨ ਡੁਲਾਈ ਸਹਿਜ ਨੰਦਰ ਰੋ ਸਮਾਈ ਗੁਰਮੁਖ ਜਾਗ ਰਹੇ ਅਤੂਤਾ ਸ਼ਬਦ ਵਿਰਾਗੀ ਤਤ ਬਰੁੱਤ ਜਗ ਸੂਤਾ ਮਰਾ ਵਹਿ ਜਾਈ ਬਿਨ ਗੁਰ ਸ਼ਬਦ ਨ ਸੋਜੀ ਪਾਈ ਆਨਹਦ ਸ਼ਬਦ ਬਦੇ ਦਿਨ ਰਾਤੀ ਆਵਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਨੀ ਸੁਨ ਸਮਾਦ ਸਹਿਜ ਮਨ ਰਾਤਾ ਤਾਜ ਹੋ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣਤ ਨਾ ਕਰੇ ਵਿਚਾਰ ਸਾਹੇ ਉੱਪਰ ਕੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰਮਤ ਹੋਈ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਉਮੈ ਜਾਏ ਸ਼ਬਦ ਕਰ ਲਈਏ ਰਹਾਉ ਗਣ ਗਣ ਜੋਤਕ ਕਾਂਡੀ ਕੀਨੀ ਪੜੈ ਸੁਣਾਵੇ ਤਤ ਨਾ ਚੀਨੀ ਸਭਸੇ ਉੱਪਰ ਗੁਰ ਵਿਚਾਰ ਹੋਰ ਕਥਨੀ ਬਦਲੂ ਨਾ ਸਗਲੀ ਸ਼ਾਰੀ ਨਾਵੈ ਧੋਵੈ ਪੂਜੇ ਸੀਲਾ ਵਿਨ ਹਰ ਰਾਤੇ ਮੈਲੋ ਮੇਲਾ ਗਰਭ ਨਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੈ ਵਾਦ ਨਾ ਵੀਦ ਵਿਚਾਰੇ ਆਪ ਡੁੱਬੇ ਕਿਉਂ ਪਿਤਰਾ ਤਾਰੇ ਘਾਟ ਘਟ ਬ੍ਰਹਮ ਚੀਨੇ ਜਨ ਕੋਈ ਸਤਿਗੁਰ ਮਿਲੇ ਤਾਂ ਸੋਜੀ ਹੋਏ ਗਣਤ ਗਣੀਏ ਸਹਿ ਸਹਿ ਦੁਖ ਜੀਏ ਗੁਰ ਕੀ ਸ਼ਰਨ ਪਵੇ ਸੁਖ ਧੀਏ ਕਰ ਅਪਰਾਧ ਸ਼ਰਨ ਮਾਇਆ ਗੁਰ ਹਰ ਭੇਟੇ ਪ੍ਰਭ ਕਮਾਇਆ

ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੇ ਧਿਆਨੇ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਰੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਹ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਸੱਚ ਨਾਮ ਕੀ ਲਾਗੇ ਭੁੱਖ, ਉਤ ਭੁੱਖ ਹੈ ਖਾਇ ਚਲੀਏ ਦੋਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਕੇ ਕੀ ਮਨ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣੇ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ